FM बैंड 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 5:58 ਤੇ 27 ਸਕਿੰਟ ਦਾ। ਅੱਜ ਦਿਨ ਐਤਵਾਰ 1948 ਦੇ ਜੇਠ ਮਹੀਨੇ ਦੀ 9 ਤਰੀਕ ਤੇ ਈਸਵੀ ਸਨ 2026 ਦੇ ਮਈ ਮਹੀਨੇ ਦੀ 31 ਤਰੀਕ ਹੈ। ਅੱਜ ਦੀ ਸਵੇਰ ਦੀ ਸਭਾ ਵਿਚ ਸਾਰੇ ਹੀ ਸਰੋਤਿਆਂ ਦਾ ਅਸੀਂ ਸਵਾਗਤ ਕਰਦੇ ਹਾਂ।

ਹੁਣੇ ਤੁਸੀਂ ਸਰਵਨ ਕਰ ਰਹੇ ਸੀ ਭਾਈ ਬਖਸ਼ੀ ਸਿੰਘ ਰਾਗੀ ਜੀ ਪਾਸੋਂ ਇਹ ਗੁਰਬਾਣੀ ਸ਼ਬਦ। ਅਤੇ ਆਓ ਹੁਣ ਸਰਵਨ ਕਰਦੇ ਹਾਂ ਇਹ ਸ਼ਬਦ ਭਾਈ ਗੋਪਾਲ ਸਿੰਘ ਰਾਗੀ ਜੀ ਦੀ ਆਵਾਜ਼ ਦੇ ਵਿੱਚ।

ਹੁਣੇ ਤੁਸੀਂ ਸਰਵਨ ਕਰ ਰਹੇ ਸੀ ਗੁਰਬਾਣੀ ਸ਼ਬਦ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਜੀ ਦੀ ਆਵਾਜ਼ ਦੇ ਵਿੱਚ। ਆਓ ਹੁਣ ਸਰਵਨ ਕਰਦੇ ਹਾਂ ਮੋਹਿੰਦਰ ਕਪੂਰ ਦੀ ਆਵਾਜ਼ ਦੇ ਵਿੱਚ ਇਹ ਸ਼ਬਦ ਭਜਨ।

ਇਹ ਸੀ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 6:59 ਤੇ 10 ਸਕਿੰਟ ਦਾ। ਠੀਕ 7 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸੱਜਰੀ ਸਵੇਰ ਤੇ ਅੱਜ ਰਹੇਗਾ ਸਿਲਸਿਲਾ ਪੈਗਾਮ। ਅੱਜ ਦਾ ਸਿਲਸਿਲਾ ਪੈਗਾਮ ਪੇਸ਼ ਕਰਨਗੇ ਸੰਦੀਪ ਸ਼ੇਰਗਿੱਲ ਅਤੇ ਗੁਰਦੀਪ ਕੌਰ।

0: ਜੀ ਦੋਸਤੋ, ਆਓ ਹੁਣ ਗੱਲ ਕਰਦੇ ਹਾਂ ਡਾਕਟਰ ਊਸ਼ਾ ਗੋਇਲ ਜੀ ਨਾਲ, ਜੋ ਹਨ ਜ਼ਿਲ੍ਹਾ ਸਿਹਤ ਅਫਸਰ ਅਤੇ ਤੰਬਾਕੂ ਕੰਟਰੋਲ ਦੇ ਨੋਡਲ ਅਫਸਰ।
1: ਹੈਲੋ,
2: ਹਾਂਜੀ
1: ਡਾਕਟਰ ਊਸ਼ਾ ਗੋਇਲ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਆਕਾਸ਼ਵਾਣੀ FM ਬਠਿੰਡਾ ਦੇ ਪ੍ਰੋਗਰਾਮ ਸਰਜਰੀ ਸਵੇਰ ਦੇ ਵਿਚ।
2: ਬਹੁਤ ਬਹੁਤ ਧੰਨਵਾਦ ਜੀ।
1: ਜੀ ਮੈਮ, ਅਸੀਂ ਜਾਣਨਾ ਚਾਹਾਂਗੇ ਕਿ ਜਿਹੜਾ ਅੱਜ ਦਾ ਦਿਨ ਹੈ ਇਹ ਖਾਸ ਕਿਉਂ ਹੈ, ਸਾਡੀ ਸਿਹਤ ਦੇ ਨਾਲ ਸੰਬੰਧਿਤ ਕਿਵੇਂ ਹੈ?
2: ਜੀ, ਮੈਂ ਡਾਕਟਰ ਊਸ਼ਾ ਗੋਇਲ, ਬਠਿੰਡਾ ਜ਼ਿਲ੍ਹਾ ਦੇ ਜ਼ਿਲ੍ਹਾ ਸਿਹਤ ਅਧਿਕਾਰੀ ਅਤੇ ਜ਼ਿਲ੍ਹਾ ਨੋਡਲ ਅਧਿਕਾਰੀ ਨੈਸ਼ਨਲ ਟਬੈਕੋ ਕੰਟਰੋਲ ਪ੍ਰੋਗਰਾਮ ਦੇ ਤੌਰ ਤੇ ਅੱਜ ਵਿਸ਼ਵ ਤੰਬਾਕੂ ਮੁਕਤ ਦਿਵਸ ਮੌਕੇ ਤੁਹਾਡੇ ਨਾਲ ਕੁਝ ਮਹੱਤਵਪੂਰਨ ਗੱਲਾਂ ਸਾਂਝੀਆਂ ਕਰਨਾ ਚਾਹੁੰਦੀ ਹਾਂ। ਪਿਆਰੇ ਸਰੋਤਿਓ, ਨਮਸਕਾਰ, ਸਤਿ ਸ੍ਰੀ ਅਕਾਲ। 31 ਮਈ ਨੂੰ ਵਿਸ਼ਵ ਤੰਬਾਕੂ ਦਿਵਸ ਮਨਾਇਆ ਜਾਂਦਾ ਹੈ ਤਾਂ ਜੋ ਅਸੀਂ ਲੋਕਾਂ ਨੂੰ ਤੰਬਾਕੂ ਦੇ ਭਿਆਨਕ ਨੁਕਸਾਨਾਂ ਬਾਰੇ ਜਾਗਰੂਕ ਕਰੀਏ। ਤੰਬਾਕੂ ਦੀ ਵਰਤੋਂ ਦੁਨੀਆਂ ਵਿੱਚ ਰੋਕੀਆਂ ਜਾ ਸਕਣ ਵਾਲੀਆਂ ਮੌਤਾਂ ਅਤੇ ਸਭ ਤੋਂ ਵੱਡੇ ਕਾਰਨਾਂ ਵਿੱਚੋਂ ਇੱਕ ਹੈ। ਸਿਗਰਟ, ਬੀੜੀ, ਹੁੱਕਾ, ਗੁਟਕਾ, ਜਰਦਾ, ਖੈਣੀ, ਇਹ ਸਾਰੇ ਤੰਬਾਕੂ ਦੇ ਰੂਪ ਹਨ ਜੋ ਸਾਡੀ ਸਿਹਤ ਨੂੰ ਲੰਬੇ ਸਮੇਂ ਲਈ ਨੁਕਸਾਨ ਪਹੁੰਚਾਉਂਦੇ ਹਨ। ਤੰਬਾਕੂ ਦੀ ਵਰਤੋਂ ਨਾਲ ਮੂੰਹ, ਫੇਫੜੇ ਦਾ ਕੈਂਸਰ, ਦਿਲ ਅਤੇ ਸਟ੍ਰੋਕ ਦੀਆਂ ਬਿਮਾਰੀਆਂ ਤੇ ਸਾਹ ਦੀਆਂ ਬਿਮਾਰੀਆਂ, ਇਹਨਾਂ ਦਾ ਖਤਰਾ ਬਹੁਤ ਵੱਧ ਜਾਂਦਾ ਹੈ। ਇਸ ਨਾਲ ਨਾ ਸਿਰਫ ਵਰਤੋਂ ਕਰਨ ਵਾਲਾ ਵਿਅਕਤੀ ਸਗੋਂ ਉਸਦੇ ਪਰਿਵਾਰ, ਦੋਸਤ ਅਤੇ ਆਸ ਪਾਸ ਦੇ ਲੋਕ ਵੀ ਪ੍ਰਭਾਵਿਤ ਹੁੰਦੇ ਹਨ। ਪੈਸਿਵ ਸਮੋਕਿੰਗ ਕਾਰਨ ਬੱਚਿਆਂ, ਗਰਭਵਤੀ ਮਹਿਲਾਵਾਂ ਅਤੇ ਬਜ਼ੁਰਗਾਂ ਦੀ ਸਿਹਤ ਤੇ ਵੀ ਖਤਰਾ ਵੱਧਦਾ ਹੈ। ਅਸੀਂ ਖਾਸ ਕਰਕੇ ਨੌਜਵਾਨ ਪੀੜ੍ਹੀ ਦੀ ਚਿੰਤਾ ਕਰਦੇ ਹਾਂ। ਨੌਜਵਾਨ ਅੱਜ ਦੇ ਦੇਸ਼ ਦਾ ਭਵਿੱਖ ਹਨ, ਪਰ ਇਹਨਾਂ ਵਿੱਚ ਤੰਬਾਕੂ ਦੀ ਵਰਤੋਂ ਵੱਧ ਰਹੀ ਹੈ। ਦੋਸਤਾਂ ਦੇ ਪ੍ਰਭਾਵ, ਇਸ਼ਤਿਹਾਰ ਜਾਂ ਜਿਗਿਆਸਾ ਦੇ ਕਾਰਨ ਨੌਜਵਾਨ ਅਕਸਰ ਇਸ ਆਦਤ ਦੀ ਸ਼ੁਰੂਆਤ ਕਰ ਲੈਂਦੇ ਹਨ ਜੋ ਬਾਅਦ ਵਿੱਚ ਨਸ਼ੇ ਦੀ ਆਦਤ ਬਣ ਜਾਂਦੀ ਹੈ। ਇਸ ਲਈ ਮਾਪਿਆਂ, ਅਧਿਆਪਕਾਂ, ਸਿਹਤ ਕਰਮਚਾਰੀਆਂ ਅਤੇ ਸਮਾਜਿਕ ਆਗੂਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਨੌਜਵਾਨਾਂ ਨੂੰ ਤੰਬਾਕੂ ਦੇ ਨੁਕਸਾਨ ਬਾਰੇ ਜਾਗਰੂਕ ਕਰਨ ਅਤੇ ਸਿਹਤਮੰਦ ਜੀਵਨ ਲਈ ਪ੍ਰੇਰਿਤ ਕਰਨ। ਤੰਬਾਕੂ ਨਾ ਸਿਰਫ ਸਾਡੀ ਸਿਹਤ ਸਗੋਂ ਪਰਿਵਾਰ ਦੀ ਆਰਥਿਕ ਹਾਲਤ ਤੋਂ ਵੀ ਪ੍ਰਭਾਵਿਤ ਕਰਦਾ ਹੈ। ਇਸ ਲਈ ਅਸੀਂ ਸਭ ਮਿਲ ਕੇ ਇੱਕ ਸੰਕਲਪ ਲਈਏ ਕਿ ਤੰਬਾਕੂ ਦੇ ਹਰ ਰੂਪ ਤੋਂ ਦੂਰ ਰਹਾਂਗੇ ਅਤੇ ਆਪਣੇ ਪਰਿਵਾਰ, ਦੋਸਤਾਂ ਅਤੇ ਸਮਾਜ ਨੂੰ ਵੀ ਤੰਬਾਕੂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਾਂਗੇ। ਜੇਕਰ ਕੋਈ ਵਿਅਕਤੀ ਤੰਬਾਕੂ ਛੱਡਣਾ ਚਾਹੁੰਦਾ ਹੈ ਤਾਂ ਉਸਨੂੰ ਸਹਿਯੋਗ ਦੇਣਾ ਸਾਡਾ ਫਰਜ਼ ਹੈ। ਤੰਬਾਕੂ ਛੱਡਣ ਦਾ ਸਭ ਤੋਂ ਵਧੀਆ ਸਮਾਂ ਅੱਜ ਹੈ। ਇੱਕ ਛੋਟਾ ਜਿਹਾ ਫੈਸਲਾ ਤੁਹਾਡੀ ਜ਼ਿੰਦਗੀ ਨੂੰ ਲੰਬੀ

0: ਸਿਹਤਮੰਦ ਅਤੇ ਖੁਸ਼ਹਾਲ ਬਣਾ ਸਕਦਾ ਹੈ। ਆਓ ਮਿਲ ਕੇ ਤੰਬਾਕੂ ਮੁਕਤ ਭਾਰਤ ਦੀ ਸਿਰਜਣਾ ਕਰੀਏ। ਤੁਸੀਂ ਆਪਣੀ ਸਿਹਤ ਦੀ ਰੱਖਿਆ ਕਰੋ, ਪਰਿਵਾਰ ਦੀ ਰੱਖਿਆ ਕਰੋ ਤੇ ਇੱਕ ਤੰਦਰੁਸਤ ਭਵਿੱਖ ਵੱਲ ਵਧੋ। ਤੰਬਾਕੂ ਨਹੀਂ ਸਿਹਤ ਨੂੰ ਚੁਣੋ। ਤੰਦਰੁਸਤ ਜੀਵਨ ਦੀ ਪਹਿਲੀ ਪੌੜੀ ਤੰਬਾਕੂ ਤੋਂ ਦੂਰੀ। ਜੈ ਹਿੰਦ, ਨਮਸਕਾਰ
1: ਜੀ। ਮੈਮ ਬਹੁਤ ਬਹੁਤ ਧੰਨਵਾਦ। ਤੇ ਜਾਂਦੇ ਜਾਂਦੇ ਕੋਈ ਸੰਦੇਸ਼ ਜਾਂ ਫਿਰ ਸਰਕਾਰ ਦੇ ਕਦਮ ਜੋ ਤੁਸੀਂ ਸਾਨੂੰ ਦੱਸਣਾ ਚਾਹੁੰਦੇ ਹੋ ਕਿ ਨੌਜਵਾਨਾਂ ਨੂੰ ਤੰਬਾਕੂ ਤੋਂ ਦੂਰ ਰੱਖਣ ਲਈ ਕੀ ਕਦਮ ਚੁੱਕੇ ਜਾ ਰਹੇ ਨੇ?
0: ਸਾਡੀਆਂ ਟੀਮਾਂ, ਸਾਡੇ ਸਿਹਤ ਦੇ ਜਿਹੜੇ ਸਾਡੇ ਮੁਲਾਜ਼ਮ ਹਨ, ਉਹ ਸਕੂਲ, ਕਾਲਜਾਂ ਤੇ ਯੂਨੀਵਰਸਿਟੀਆਂ ਅਤੇ ਹੋਰ ਜਿਹੜੇ ਸਮਾਜ ਦੇ ਕੁਝ ਕਾਲੋਨੀਆਂ ਵਿੱਚ ਜਾ ਕੇ ਗਰੁੱਪਸ ਨੂੰ ਜਾਗਰੂਕ ਕਰ ਰਹੇ ਹਨ ਕਿ ਤੰਬਾਕੂ ਦੇ ਮਾੜੇ ਪ੍ਰਭਾਵ ਕੀ ਹਨ। ਖਾਸ ਕਰਕੇ ਸਾਡਾ ਜ਼ੋਰ ਜਿਹੜਾ ਹੈ ਉਹ ਬੱਚਿਆਂ ਵੱਲ ਜ਼ਿਆਦਾ ਹੈ, ਸਕੂਲ ਕਾਲਜਾਂ ਦੇ ਬੱਚਿਆਂ ਵੱਲ, ਕਿਉਂਕਿ ਤੁਹਾਨੂੰ ਪਤਾ ਹੈ ਕਿ ਸਕੂਲ ਤੇ ਕਾਲਜਾਂ ਵਿੱਚ ਅੱਜ ਕੱਲ੍ਹ ਤੰਬਾਕੂ ਖਾਸ ਕਰਕੇ ਜਿਹੜਾ ਇੱਕ ਵੇਪ ਨੇ, ਜਿਹਨੂੰ ਆਪਾਂ ਇੱਕ ਇਹੀ ਜਿਹੀ ਸ਼ਕਲ ਹੁੰਦੀ ਹੈ ਜਿਵੇਂ ਕਿ ਪੈਨ, ਕੋਈ ਡੀਓ ਦੀ ਬੋਟਲ, ਉਹ ਆਪਾਂ ਨੂੰ ਤੋਂ ਨਹੀਂ ਪਤਾ ਲੱਗਦਾ, ਬੱਚੇ ਉਹ ਲੈ ਰਹੇ ਹਨ ਤੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਸ਼ਾਇਦ ਤੰਬਾਕੂ ਨਹੀਂ ਹੈ। ਮੈਂ ਆਕਾਸ਼ਵਾਣੀ ਦੇ ਸਰੋਤਿਆਂ ਦੇ ਰਾਹੀਂ ਤੁਹਾਡੇ ਰਾਹੀਂ ਇੱਕ ਸੰਦੇਸ਼ ਦਿੰਦੀ ਹਾਂ ਕਿ ਆਪਣੇ ਬੱਚਿਆਂ ਦਾ ਧਿਆਨ ਰੱਖੋ, ਖਾਸ ਕਰਕੇ ਵੇਪ ਅਤੇ ਹੁੱਕੇ ਜੋ ਕਿ ਵਿਆਹਾਂ ਤੇ, ਫੰਕਸ਼ਨ ਤੇ, ਕਿੱਟੀ ਪਾਰਟੀ ਤੇ, ਹੋਰ ਛੋਟੀਆਂ ਮੋਟੀਆਂ ਪਾਰਟੀਆਂ ਤੇ ਪਏ ਹੁੰਦੇ ਹਨ, ਉਹਨਾਂ ਨੂੰ ਇਹ ਕਹਿ ਕੇ ਦਿੱਤਾ ਜਾਂਦਾ ਕਿ ਇਹ ਤੰਬਾਕੂ ਨਹੀਂ ਹੈ। ਯਾਦ ਰੱਖਿਓ, ਇਹ ਸ਼ੁੱਧ ਤੰਬਾਕੂ ਹੈ, ਹੋਰ ਕੁਛ ਨਹੀਂ ਹੈ। ਇਹਨਾਂ ਤੋਂ ਦੂਰ ਰਹੋ ਤੇ ਸਿਹਤਮੰਦ ਰਹੋ। ਇਸ ਤੋਂ ਬਾਅਦ ਅਸੀਂ ਚਲਾਨ ਕਰਦੇ ਹਾਂ, ਖਾਸ ਕਰ ਉਹਨਾਂ ਲੋਕਾਂ ਦਾ ਜਿਹੜਾ ਤੰਬਾਕੂ ਖੁੱਲੇ ਵਿੱਚ ਪੀਂਦੇ ਹੈ, ਕਿਉਂਕਿ ਆਪਣੇ ਦੇਸ਼ ਵਿੱਚ ਖੁੱਲੇ ਵਿੱਚ ਜਾਂ ਪਬਲਿਕ ਪਲੇਸਿਸ ਤੇ ਜਿਹਨੂੰ ਅਸੀਂ ਕਹਿੰਦੇ ਹਾਂ ਤੰਬਾਕੂ ਨੋਸ਼ੀ ਕਰਨਾ, ਇੱਕ ਜੁਰਮ ਹੈ ਜਿਹਦਾ ਤੰਬਾਕੂ ਦਾ ਪੀਣ ਕਰਕੇ ਜਾਂ ਇਸਤੇਮਾਲ ਕਰਨ ਕਰਕੇ ਫਾਈਨ ਵੀ ਹੁੰਦਾ ਹੈ ਤੇ ਸਜ਼ਾ ਵੀ ਹੁੰਦੀ ਹੈ।
1: ਜੀ ਮੈਮ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਅੱਜ ਦੇ ਦਿਨ ਦੀ ਮਹੱਤਤਾ ਬਾਰੇ ਦੱਸਿਆ, ਸਾਨੂੰ ਜਾਗਰੂਕ ਕੀਤਾ ਤੇ ਡਾਕਟਰ ਊਸ਼ਾ ਗੋਇਲ ਜੀ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਜੁੜੇ।
0: ਬਹੁਤ ਬਹੁਤ ਧੰਨਵਾਦ
2: ਜੀ। ਦੋਸਤੋ, ਇਹ ਸਨ ਡਾਕਟਰ ਊਸ਼ਾ ਗੋਇਲ ਜੀ, ਜ਼ਿਲ੍ਹਾ ਸਿਹਤ ਅਫਸਰ ਅਤੇ ਤੰਬਾਕੂ ਕੰਟਰੋਲ ਦੇ ਨੋਡਲ ਅਫਸਰ। ਤੇ ਮੈਨੂੰ ਪਤਾ ਹੈ ਕਿ ਹੁਣ ਜਿਹੜੇ ਸਾਰੇ ਦੋਸਤ ਹੈ ਉਹ ਬੇਸਬਰੀ ਨਾਲ ਉਡੀਕ ਕਰ ਰਹੇ ਨੇ ਅੱਜ ਦੇ ਸਿਲਸਿਲੇ ਪੈਗਾਮ ਦੀ। ਤਾਂ ਫਿਰ ਆਓ ਸੁਣਦੇ ਹਾਂ ਅੱਜ ਦਾ ਸਿਲਸਿਲਾ ਪੈਗਾਮ, ਪਰ ਉਸ ਤੋਂ ਪਹਿਲਾਂ ਕੁਝ ਸੰਦੇਸ਼।
3: ਪਾਪਾ, ਲਿਆਓ 3000।
4: ਉਹ ਕਿਉਂ ਭਾਈ?
3: ਮੇਰਾ ਜੇਬ ਖਰਚ।
4: ਹੁਣੇ ਤਾਂ ਸਿਰਫ 2000 ਹੀ ਕੈਸ਼ ਨੇ।
3: ਅਰੇ ਪਾਪਾ, ਬੁਲੇਟ ਟ੍ਰੇਨ ਦੇ ਜ਼ਮਾਨੇ ਵਿੱਚ ਤੁਸੀਂ ਬੈਲ ਗੱਡੀ ਚਲਾ ਰਹੇ ਹੋ, ਡਿਜੀਟਲ ਭੁਗਤਾਨ ਚਲਾਓ।
4: ਹੈਂ?
3: ਹੈ ਨਹੀਂ,
4: ਹਾਂ,
3: ਸਿੱਧੇ UPI ਤੋਂ ਭੁਗਤਾਨ ਕਰੋ, ਇਹ ਆਸਾਨ ਹੈ।
4: ਓਏ ਵਾਹ, ਮੈਨੂੰ ਵੀ ਸਿਖਾ ਤੇ ਆਪਣੇ 1000 ਲੈ ਜਾ।
3: ਆਪਣਾ ਮੋਬਾਈਲ ਲਿਆਓ।
4: ਲੈ ਲੈ, ਭਾਰਤ ਕਰਦਾ ਹੈ ਡਿਜੀਟਲ ਭੁਗਤਾਨ,
5: ਹਰ ਲੈਣ ਦੇਣ ਹੁਣ ਹੈ ਆਸਾਨ।
6: पता है, न्याय विभाग भारत सरकार ने गरीब और जरूरतमंदों को न्याय दिलाने की प्रक्रिया को किया और भी आसान।
7: हाँ बिल्कुल, टेलीलॉ और न्याय बंधु सेवाओं का हो गया है एकीकरण।
6: अब चाहे टेलीलॉ के माध्यम से मुफ्त कानूनी सलाह लेनी हो
7: या न्याय बंधु में पंजीकृत वकीलों से कोर्ट में निःशुल्क कानूनी सहायता के लिए जुड़ना हो,
6: अब दोनों एक ही ऐप पर उपलब्ध। डाउनलोड करें आज ही टेलीलॉ फॉर सिटीजंस मोबाइल ऐप अथवा लॉगिन करें www.tele-law.in या अपने नजदीकी CSE सेंटर से संपर्क करें। न्याय विभाग भारत सरकार द्वारा जनहित में जारी।
8: ਆਕਾਸ਼ਵਾਣੀ FM ਬਠਿੰਡਾ ਤੋਂ ਮੈਂ ਗੁਰਦੀਪ ਗਿੱਲ ਪ੍ਰੋਗਰਾਮ ਪੈਗਾਮ ਲੈ ਕੇ ਹਾਜ਼ਰ ਹਾਂ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਨੇ
9: ਦੋਸਤੋ, ਮੈਂ ਤੁਹਾਡਾ ਆਪਣਾ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ।
8: ਅੱਜ ਅਸੀਂ ਤੁਹਾਡੇ ਜਿੰਨੇ ਵੀ ਖਤ ਆਏ ਆ, ਜਿੰਨੇ ਵੀ ਵਟਸਐਪ ਸੁਨੇਹਿਆਂ ਰਾਹੀਂ ਜੋ ਵੀ ਰਚਨਾਵਾਂ ਆਈਆਂ ਉਹਨਾਂ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਬਹੁਤ ਸੋਹਣੇ ਪੈਗਾਮ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਭੇਜੇ ਹੋਏ ਨੇ।

0: ਸੰਦੀਪ, ਪਹਿਲਾ ਪੈਗਾਮ ਤੁਸੀਂ ਮੈਨੂੰ ਲੱਗਦਾ ਵਟਸਐਪ ਸੁਨੇਹਾ ਰਾਹੀਂ ਜੋ ਆਇਆ ਉਹ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰੋਗੇ?
1: ਬਿਲਕੁਲ ਜੀ, ਪਹਿਲਾ ਜਿਹੜਾ ਪੈਗਾਮ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕਰ ਰਹੇ ਹਾਂ।
2: ਗੁਰਦੀਪ ਮੈਮ, ਇਸ ਪੈਗਾਮ ਨੂੰ ਸਾਡੇ ਨਾਲ ਸਾਂਝਾ ਕੀਤਾ ਹੈ ਅਮਰਗੜ੍ਹ ਜ਼ਿਲ੍ਹਾ ਸ੍ਰੀ ਗੰਗਾ ਨਗਰ ਤੋਂ ਪੰਤ ਮਾਨ ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਕੁਲਵਿੰਦਰ ਕੌਰ ਤੇ ਨਾਲ ਹਰਵਿੰਦਰ ਮਾਨ ਹੋਰਾਂ ਨੇ। ਇਹ ਲਿਖ ਰਹੇ ਨੇ, ਚੋਟ ਸਰੀਰ ਪਰ ਹੋ ਜਾਂ ਮਨ ਪਰ, ਚੋਟ ਸਰੀਰ ਪਰ ਹੋ ਜਾਂ ਮਨ ਪਰ, ਤਕਲੀਫ ਤੋ ਦੋਨੋ ਹੀ ਦੇਤੇ ਹੈ, ਬਸ ਫਰਕ ਸਿਰਫ ਇਤਨਾ ਹੈ ਕਿ ਸਰੀਰ ਕੇ ਚੋਟ ਮੇ ਇਨਸਾਨ ਤੜਪ ਕਰ ਚਲਾਤਾ ਹੈ ਔਰ ਮਨ ਕਾ ਚੋਟ ਇਨਸਾਨ ਕੋ ਖਾਮੋਸ਼ ਕਰ ਦੇਤਾ ਹੈ, ਇਨਸਾਨ ਕੋ ਖਾਮੋਸ਼ ਕਰ ਦੇ।
0: ਵਾਹ ਜੀ ਵਾਹ, ਕਿਆ ਬਾਤ ਹੈ। ਤੇ ਦੋਸਤੋ, ਅਗਲਾ ਪੈਗਾਮ ਸਾਡੇ ਕੋਲ ਖਤਾਂ ਦੇ ਰਾਹੀਂ ਆਇਆ, ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਇਹ ਦੋਸਤ ਸਾਨੂੰ ਪੈਗਾਮ ਕਰ ਰਹੇ ਨੇ। ਹਰਜਿੰਦਰ ਸ਼ਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਤੇ ਗੀਤਾ, ਇਹ ਹਮੇਸ਼ਾ ਹੀ ਸਾਨੂੰ ਸੋਹਣੇ ਸੋਹਣੇ ਪੈਗਾਮ ਖਤਾਂ ਦੇ ਰਾਹੀਂ ਭੇਜਦੇ ਰਹਿੰਦੇ ਆ। ਸੋ ਇਹਨਾਂ ਨੇ ਪੈਗਾਮ ਭੇਜਿਆ, ਚੱਕ ਹੁਣ ਵੰਜਲੀ ਲਿਖਦੇ ਆ, ਕਹਿੰਦੇ ਚੱਕ ਹੁਣ ਵੰਜਲੀ ਪਿਆਰ ਦੀ, ਚੱਕ ਹੁਣ ਵੰਜਲੀ ਪਿਆਰ ਦੀ, ਕੋਈ ਗਾਈਏ ਇਸ਼ਕ ਦਾ ਗੀਤ, ਬਣ ਜੋਗੀ ਦਰ ਦਰ ਟੋਲਿਆ, ਸਾਨੂੰ ਕੋਈ ਨਾ ਮਿਲਿਆ ਮੀਤ, ਅਸੀਂ ਅੱਖਰ ਮੋਤੀ ਰੋਲਦੇ, ਦਰ ਦਰ ਲਾਉਂਦੇ ਵਾਜ, ਕੋਈ ਲੱਭੇ ਹੀਰ ਸਿਆਲੜੀ, ਜਿਹੜੇ ਰੰਗੇ ਆਪਣੇ ਦਾਜ, ਜਿਹੜੇ ਰੰਗੇ ਆਪਣੇ ਦਾਜ।
1: ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਖੂਬ ਜੀ, ਬਹੁਤ ਸੋਹਣਾ ਤੇ ਪਿਆਰਾ ਪੈਗਾਮ ਇਹਨਾਂ ਨੇ ਲਿਖ ਭੇਜਿਆ ਜੀ।

ਮਲੋਟ ਦੇ ਨੇੜੇ ਪਿੰਡ ਬੁਰਜ ਸਿੱਧਵਾਂ ਤੋਂ ਸਾਨੂੰ ਲਿਖ ਰਹੇ ਨੇ ਸਰਵਜੋਤ ਸਿੱਧੂ, ਅਵਿਤਾਜ ਸਿੰਘ ਸਿੱਧੂ, ਜਗਸੀਰ ਸਿੰਘ ਭੁੱਲਰ ਡੱਬ ਵਾਲੀ ਢਾਬ ਤੇ ਨਾਲ ਹੀ ਰੁਲਦੂ ਸਿੰਘ ਪਿੰਡ ਕਰਮਗੜ੍ਹ ਢਾਣੀ ਤੋਂ, ਤੇ ਨਾਲ ਹੀ ਇਹਨਾਂ ਦੇ ਸਾਥੀ ਮਲੋਟ ਪਿੰਡ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਅਮਨਦੀਪ ਗਿੱਲ ਤੇ ਗੈਵੀ ਗਿੱਲ, ਤੇ ਨਾਲ ਕਹਿੰਦੇ ਸਾਡੇ ਆਂਢੀ ਗਵਾਂਢੀ। ਇਹ ਬਹੁਤ ਵਧੀਆ ਕੀਤਾ ਜੀ, ਇਹਨਾਂ ਨੇ ਆਪਣੇ ਆਂਢੀਆਂ ਗਵਾਂਢੀਆਂ ਨੂੰ ਵੀ ਯਾਦ ਰੱਖਿਆ। ਇਹ ਕਹਿ ਰਹੇ ਨੇ ਸਾਨੂੰ ਸਾਥ ਨਹੀਂ ਬਸ ਇਕੱਲੇ ਸਬਕ ਮਿਲੇ ਨੇ। ਵਾਹ ਜੀ ਵਾਹ, ਇੱਕੋ ਲਾਈਨ ਦਾ ਸ਼ੇਰ ਹੈ ਇਹਨਾਂ ਦਾ, ਕਹਿੰਦੇ ਸਾਨੂੰ ਸਾਥ ਨਹੀਂ ਬਸ ਇਕੱਲੇ ਸਬਕ ਮਿਲੇ ਨੇ। ਸੋ ਸਬਕ ਜ਼ਿੰਦਗੀ ਦੇ ਵਿੱਚ ਮਿਲਣਾ ਬਹੁਤ ਜ਼ਰੂਰੀ ਹੈ ਜੀ, ਸਬਕ ਸਿੱਖ ਕੇ ਹੀ ਜ਼ਿੰਦਗੀ 'ਚ ਅੱਗੇ ਵਧਿਆ ਜਾ ਸਕਦਾ ਹੈ। ਤੇ ਅਗਲਾ ਜਿਹੜਾ ਇਹਨਾਂ ਨੇ ਪੈਗਾਮ ਇੱਕ ਹੋਰ ਭੇਜਿਆ ਹੈ, ਤੂੰ ਸਾਥ ਦੇ ਜਾਂ ਨਾ ਦੇ ਚੱਲਣਾ ਮੈਨੂੰ ਆਉਂਦਾ ਹੈ। ਕਹਿੰਦੇ ਤੂੰ ਸਾਥ ਦੇ

0: ਸਰੋਤਿਓ ਅਗਲਾ ਪੈਗਾਮ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪਿੰਡ ਢਿੰਗਾਂਵਾਲੀ ਤੋਂ ਸ਼ਮਸ਼ੇਰ ਸਿੰਘ ਫੌਜੀ ਜਰਨੈਲ ਬਰਾੜ ਟੀਟੂ ਸੁਖਜੀਤ ਕੌਰ ਮਨਪ੍ਰੀਤ ਕੌਰ ਤਾਜਵੀਰ ਮਨੂ ਸੰਦੀਪ ਕਰਨ ਗੋਰਾ ਮਾਨ ਤੇ ਇਹਨਾਂ ਦਾ ਪੂਰਾ ਪਰਿਵਾਰ ਇਹ ਪੈਗਾਮ ਲਿਖ ਰਹੇ ਨੇ ਝੂਠਿਆਂ ਦੇ ਵਿੱਚ ਮੈਂ ਸੱਚ ਬੋਲ ਬੈਠਾ ਕਹਿੰਦਾ ਝੂਠਿਆਂ ਦੇ ਵਿੱਚ ਮੈਂ ਸੱਚ ਬੋਲ ਬੈਠਾ ਉਹ ਨਮਕ ਦਾ ਸ਼ਹਿਰ ਸੀ ਤੇ ਮੈਂ ਜ਼ਖਮ ਫੋਲ ਬੈਠਾ ਉਹ ਨਮਕ ਦਾ ਸ਼ਹਿਰ ਸੀ ਤੇ ਮੈਂ ਜ਼ਖਮ ਫੋਲ ਬੈਠਾ ਸੋ ਬਿਲਕੁਲ ਜੀ ਜ਼ਖਮ ਜਿਹੜੇ ਨੇ ਉੱਥੇ ਹੀ ਫਰੋਲੇ ਜਾਂਦੇ ਨੇ ਜਿੱਥੇ ਕੋਈ ਮਰਵਾ ਲਾਉਣ ਵਾਲਾ ਹੋਵੇ ਜੇ ਕੋਈ ਮਲਵਾ ਲਾਉਣ ਵਾਲਾ ਨਾ ਹੋਵੇ ਤੇ ਨਮਕ ਪਾਉਣ ਵਾਲਾ ਸਾਹਮਣੇ ਬੈਠਾ ਹੋਵੇ ਨਾ ਤਾਂ ਆਪਣੇ ਆਪ ਦੁੱਖ ਹੋਰ ਪੈਦਾ ਹੋ ਜਾਂਦੇ ਨੇ ਆਪਣੇ ਆਪ ਨੂੰ ਵਧੇਰੇ ਦੁੱਖ ਮਿਲਦਾ ਸੋ ਨਾਲ ਹੀ ਇਹ ਲਿਖ ਰਹੇ ਨੇ ਲੋਕਾਂ ਨੂੰ ਹੱਕ ਜਮਾਉਣਾ ਆਉਂਦਾ ਹੈ ਕਹਿੰਦੇ ਲੋਕਾਂ ਨੂੰ ਹੱਕ ਜਮਾਉਣਾ ਆਉਂਦਾ ਹੈ ਪਰ ਰਿਸ਼ਤਾ ਨਿਭਾਉਣਾ ਨਹੀਂ ਆਉਂਦਾ ਪਰ ਰਿਸ਼ਤਾ ਨਿਭਾਉਣਾ ਨਹੀਂ ਆਉਂਦਾ
1: ਕਿਆ ਬਾਤ ਹੈ ਕਿਆ ਬਾਤ ਹੈ ਬਹੁਤ ਖੂਬ
0: ਬਿਲਕੁਲ ਜੀ ਅਸੀਂ ਕਈ ਵਾਰ ਕਿਸੇ ਦੇ ਉੱਪਰ ਆਪਣਾ ਹੱਕ ਜਤਾਉਣ ਲੱਗ ਜਾਂਦੇ ਹਾਂ ਕਿ ਇਹ ਸਾਡਾ ਹੈ ਇਹ ਸਾਡਾ ਆਪਣਾ ਹੈ ਪਰ ਉਸ ਰਿਸ਼ਤੇ ਨੂੰ ਬਣਦੀ ਤਵੱਜੋ ਤੇ ਉਸ ਰਿਸ਼ਤੇ ਨੂੰ ਬਣਦੀ ਜਿਹੜੀ ਰਿਸਪੈਕਟ ਹੈ ਆਦਰ ਸਤਿਕਾਰ ਹੈ ਕਈ ਵਾਰ ਸਾਡੇ ਤੋਂ ਉਹ ਨਹੀਂ ਦਿੱਤਾ ਜਾਂਦਾ
1: ਜੀ ਤੇ ਅਗਲਾ ਪੈਗਾਮ ਸੰਦੀਪ ਮੇਰੇ ਕੋਲ ਆਇਆ ਮੁਕਤਸਰ ਤੋਂ ਇਸ ਪੈਗਾਮ ਨੂੰ ਭੇਜ ਰਹੇ ਹੈ ਬੱਬੂ ਸਿੰਘ ਧਿਮਾਨ ਬਲਜਿੰਦਰ ਕੌਰ ਧਿਮਾਨ ਰਵਨੀਤ ਨਿਸ਼ੂ ਤੇ ਭੁਪਿੰਦਰ ਰਲ ਮਿਲ ਕੇ ਇਸ ਪੈਗਾਮ ਨੂੰ ਭੇਜ ਰਹੇ ਹੈ ਲਿਖਦੇ ਹੈ ਕਹਿੰਦੇ ਤੇਰੇ ਤੋਂ ਨਜ਼ਰਾਂ ਹਟਾਵਾਂ ਤਾਂ ਆਖੀ ਕਿਸੇ ਹੋਰ ਤੇ ਝਾਤ ਪਾਵਾਂ ਤਾਂ ਆਖੀ ਗੈਰਾਂ ਦੇ ਖੁਆਬਾਂ ਚ ਆਵਾਂ ਤਾਂ ਆਖੀ ਤੇਰੀ ਦੁਨੀਆਂ ਤੋਂ ਦੂਰ ਜਾਵਾਂ ਤਾਂ ਆਖੀ ਕਿਸੇ ਬੁਰੇ ਵਕਤ ਬੁਲਾ ਕੇ ਤਾਂ ਵੇਖੀ ਜੇ ਧਰ ਕੇ ਤਲੀ ਤੇ ਜਾਣ ਨਾ ਆਵਾਂ ਤਾਂ ਆਖੀ ਆਪਣੀ ਇਕੱਲਿਆਂ ਮੁਲਾਕਾਤ ਹੋਵੇ

0: ਨਿਗਾਹ ਘੜੀ ਤੇ ਮਾਰਾਂ ਤਾਂ ਆਖੀ।
1: ਵਾਹ ਜੀ ਵਾਹ, ਵਾਹ ਜੀ ਵਾਹ, ਬੜਾ ਪਿਆਰਾ, ਬੜਾ ਪਿਆਰਾ ਜਿਹੜਾ ਇਹਨਾਂ ਨੇ ਸ਼ੇਅਰ ਜਾਂ ਕਹਿ ਲੋ ਸ਼ਾਇਰੀ ਭੇਜੀ ਹੈ ਜੀ, ਬੜਾ ਮਨ ਨੂੰ ਸਕੂਨ ਦੇਣ ਵਾਲੀ ਸ਼ਾਇਰੀ ਹੈ। ਸੋ ਅਗਲਾ ਪੈਗਾਮ ਸ਼ਾਮਿਲ ਕਰਨ ਜਾ ਰਹੇ ਹਾਂ ਜੀ, ਬਠਿੰਡਾ ਦੇ ਬਿਲਕੁਲ ਨੇੜੇ ਗੁਨਿਆਣਾ ਮੰਡੀ ਤੋਂ ਸਾਨੂੰ ਮਲਕੀਤ ਸਿੰਘ ਜੀ ਲਿਖ ਭੇਜ ਰਹੇ ਨੇ, ਸਾਡੇ ਲਗਾਤਾਰ ਨਿਯਮਤ ਸਰੋਤਾ ਨੇ। ਇਹਨਾਂ ਦਾ ਪੈਗਾਮ ਹੈ ਜੀ, ਕਹਿੰਦੇ ਅਸੀਂ ਟੁੱਟੇ ਹੋਏ ਹੀ ਚੰਗੇ ਹਾਂ, ਅਸੀਂ ਟੁੱਟੇ ਹੋਏ ਹੀ ਚੰਗੇ ਹਾਂ, ਸਾਡੀਆਂ ਫਿਕਰਾਂ ਚ ਨਾ ਤੂੰ ਪੈ ਸੱਜਣਾ, ਅਸੀਂ ਰੋ ਰੋ ਸਾਹ ਮੁਕਾਉਣੇ ਨੇ
0: ਜੀ,
1: ਅਸੀਂ ਰੋ ਰੋ ਸਾਹ ਮੁਕਾਉਣੇ ਨੇ, ਤੂੰ ਜਿਉਂਦਾ ਵਸਦਾ ਰਹਿ ਸੱਜਣਾ, ਤੂੰ ਜਿਉਂਦਾ ਵਸਦਾ ਰਹਿ ਸੱਜਣਾ।
0: ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬ। ਤੇ ਅੱਜ ਤਾਂ ਸਾਡੇ ਸਰੋਤੇ ਜਿਹੜੇ ਬਹੁਤ ਸੋਹਣੀਆਂ ਸੋਹਣੀਆਂ ਰਚਨਾਵਾਂ ਸਾਨੂੰ ਭੇਜ ਰਹੇ ਆ।
1: ਤੇ ਅਗਲਾ ਇੱਕ ਪੈਗਾਮ ਕਹਿੰਦੇ ਕਦੇ ਸਕੂਨ ਸੀ ਤੇਰੀਆਂ ਗੱਲਾਂ ਦੇ ਵਿੱਚ, ਕਹਿੰਦਾ ਕਦੇ ਸਕੂਨ ਸੀ ਤੇਰੀਆਂ ਗੱਲਾਂ ਦੇ ਵਿੱਚ, ਹੁਣ ਤਾਂ ਤੇਰਾ ਨਾਂ ਸੁਣ ਕੇ ਗੱਲ ਬਦਲ ਦਿੰਨੇ ਆ, ਅਸੀਂ ਗੱਲ ਬਦਲ ਦਿੰਨੇ ਆ।
0: ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬ
1: ਜੀ। ਬਿਲਕੁਲ ਗੁਰਦੀਪ ਜੀ, ਇਹ ਪੈਗਾਮ ਸਾਨੂੰ ਲਿਖ ਭੇਜ ਰਹੇ ਨੇ ਲਵਪ੍ਰੀਤ ਕੌਰ ਪਿੰਡ ਢੱਡੇ ਤੋਂ। ਸੋ ਲਵਪ੍ਰੀਤ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

0: ਮਹੱਲਾ ਹਰਨਾਮਪੁਰਾ ਕੋਟਕਪੁਰਾ ਤੋਂ ਲਿਖਣ ਵਾਲੇ ਦੋਸਤ ਨੇ ਹਰਪਾਲ ਸਿੰਘ ਗਿੱਲ, ਅਮਨਜੋਤ ਗਿੱਲ, ਮੁਦਿਤ ਗਿੱਲ, ਸੁਖਦੇਵ ਸਿੰਘ ਗਿੱਲ ਤੇ ਇਹਨਾਂ ਦਾ ਪੂਰਾ ਗਿੱਲ ਪਰਿਵਾਰ। ਇਹ ਕਹਿੰਦੇ, ਹੱਥਾਂ ਦੀਆਂ ਲਕੀਰਾਂ ਤੇ ਕੁਝ ਨਹੀਂ ਲਿਖਿਆ, ਕਦੇ ਇਹਨਾਂ ਤੇ ਐਵੇਂ ਮਾਣ ਨਾ ਕਰੀ। ਸਖਤ ਮਿਹਨਤ ਨਾਲ ਮਿੱਠੇ ਫਲ ਮਿਲਦੇ ਨੇ, ਆਪਣੀ ਤਕਦੀਰ ਦਾ ਖੁਦ ਨਿਰਮਾਣ ਕਰੀ। ਵਿਹਲੜ ਲੋਕ ਜੋ ਬਹਿ ਜਾਂਦੇ ਨੇ ਹੱਥ ਤੇ ਹੱਥ ਧਰ ਕੇ, ਉਹਨਾਂ ਦੇ ਹਿੱਸੇ ਹਮੇਸ਼ਾ ਹਾਰ ਹੁੰਦੀ ਹੈ। ਇਸ ਗੱਲ ਦਾ ਪੂਰਾ ਧਿਆਨ ਕਰੀ, ਖੂਨ ਪਸੀਨਾ ਇੱਕ ਕਰ ਜਿਹੜੇ ਇਤਿਹਾਸ ਲਿਖ ਗਏ ਨੇ, ਲੋਕ ਉਹਨਾਂ ਨੂੰ ਯਾਦ ਕਰਦੇ ਨੇ, ਇਸ ਗੱਲ ਦਾ ਵੀ ਗਿਆਨ ਕਰੀ। ਬੰਦੇ ਦੀ ਹਿੰਮਤ ਹੀ ਉਸਦੀ ਵੱਡੀ ਤਾਕਤ ਹੈ ਯਾਰੋ, ਮਿਹਨਤ ਕਸ਼ ਲੋਕਾਂ ਦਾ ਹਮੇਸ਼ਾ ਜ਼ਿੰਦਗੀ ਵਿੱਚ ਸਨਮਾਨ ਕਰੀ। ਗਿੱਲ ਕਹਿੰਦੇ ਨੇ, ਸੱਚ ਸਿਆਣੇ ਚੱਲਦਾ ਜਾ ਮੰਜ਼ਿਲ ਦੇ ਵੱਲ, ਮੰਜ਼ਿਲ ਆਪ ਮਿਲੇਗੀ। ਚੜ੍ਹਦੇ ਸੂਰਜ ਨੂੰ ਹਮੇਸ਼ਾ ਸਲਾਮਾਂ ਹੁੰਦੀਆਂ ਨੇ, ਹਨੇਰੇ ਵਿੱਚ ਰੋਸ਼ਨੀ ਦੇ ਦੀਵੇ ਵਾਲ, ਹਮੇਸ਼ਾ ਚਾਨਣ ਦਾ ਨਿਰਮਾਣ ਕਰੀ। ਹੱਥਾਂ ਦੀਆਂ ਲਕੀਰਾਂ ਤੇ ਕੁਝ ਨਹੀਂ ਲਿਖਿਆ, ਕਦੇ ਇਹਨਾਂ ਤੇ ਐਵੇਂ ਨਾ ਮਾਣ ਕਰੀ, ਕਦੇ ਇਹਨਾਂ ਤੇ ਐਵੇਂ ਨਾ ਮਾਣ ਕਰੀ। ਮਹੱਲਾ ਹਰਨਾਮਪੁਰਾ ਕੋਟਕਪੁਰਾ ਤੋਂ ਪਿਆਰ ਭਰਿਆ ਪੈਗਾਮ ਭੇਜਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਪੂਰੇ ਹੀ ਗਿੱਲ ਪਰਿਵਾਰ ਦਾ।
1: ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੁੱਚੋ ਕੈਂਚੀਆਂ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ ਤੇ ਸਿਮਰਨ ਇਸ ਪੈਗਾਮ ਨੂੰ ਭੇਜ ਰਹੇ ਆ। ਇਹਨਾਂ ਨੇ ਆਪਣਾ ਪੈਗਾਮ ਭੇਜਿਆ, ਸਾਥ ਤੇਰਾ। ਕਹਿੰਦੇ, ਲਿਖਤਾਂ ਵਿੱਚ ਹੈ ਜ਼ਿਕਰ ਤੇਰਾ, ਰਹਿੰਦਾ ਹੈ ਮੈਨੂੰ ਫਿਕਰ ਤੇਰਾ, ਅੱਖਾਂ ਵਿੱਚ ਨੇ ਖੁਆਬ ਤੇਰੇ, ਕਿਤਾਬਾਂ ਵਿੱਚ ਨੇ ਗੁਲਾਬ ਤੇਰੇ, ਦਿਲ ਵਿੱਚ ਰਹਿੰਦਾ ਹੈ ਚਿਹਰਾ ਤੇਰਾ, ਖੋਲਿਆ ਜਿਨੇ ਸਕੂਨ ਮੇਰਾ, ਹੋਰ ਕੁਝ ਨਹੀਂ ਮੰਗਦਾ ਰੱਬ ਤੋਂ, ਬਸ ਚਾਹੀਦਾ ਹੈ ਸਾਥ ਤੇਰਾ, ਬਸ ਚਾਹੀਦਾ ਹੈ ਤਾਂ ਸਾਥ ਤੇਰਾ।
2: ਵਾਹ ਜੀ ਵਾਹ, ਬੜਾ ਪਿਆਰਾ ਜਿਹੜਾ ਪੈਗਾਮ ਇਹਨਾਂ ਨੇ ਲਿਖ ਭੇਜਿਆ ਹੈ ਗੁਰਦੀਪ ਮੈਮ। ਸੋ ਅਗਲਾ ਜਿਹੜਾ ਖਤ ਮੇਰੇ ਹੱਥ ਚ ਆਇਆ ਹੋਇਆ, ਮੇਰੇ ਤੋਂ ਵੀ ਰਿਹਾ ਨਹੀਂ ਜਾਂਦਾ ਕਿ ਇਸ ਨੂੰ ਜਲਦੀ ਦੇ ਨਾਲ ਮੈਂ ਪੜ੍ਹ ਦੇਵਾਂ। ਜੀ, ਇਹ ਲਿਖ ਰਹੇ ਨੇ ਮਲੋੜ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ ਤੇ ਰਮਨ ਗਿੱਲ, ਤੇ ਨਾਲ ਹੀ ਇਹਨਾਂ ਦੇ ਦੋਸਤ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮੋਲਾਂ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ ਮੋਲਾਂ, ਦਰਸ਼ਨ ਬਰਾੜ ਤੇ ਮਲਕੀਤ ਕੁੜਿਆਣਾ ਸਾਹਿਬ ਹੋਰਾਂ ਦਾ ਸਾਂਝਾ ਜਿਹੜਾ ਪੈਗਾਮ ਪਹੁੰਚਿਆ। ਜੀ, ਇਹ ਲਿਖ ਰਹੇ ਨੇ, ਪੈਗਾਮ ਦਾ ਸਿਰਲੇਖ ਹੈ ਤੇਰੇ ਬਾਰੇ।
1: ਜੀ,
2: ਦੱਸ ਕੀ ਲਿਖਾਂ ਤੇਰੇ ਬਾਰੇ ਦਿਲਾ, ਨਾ ਰੰਗ ਵੇਖਿਆ ਨਾ ਜਾਤ, ਤੇ ਨਾ ਹੀ ਵੇਖੀ ਔਕਾਤ, ਬਸ ਤੇਰੀ ਰੂਹ ਦੇਖੀ ਤੇਰੀ

0: ਤੂੰ ਵੇਖੀ ਤੇਰੀ ਵੇਖੀ ਸੀ ਗੱਲਬਾਤ ਦੱਸ ਕੀ ਲਿਖਾਂ ਤੇਰੇ ਬਾਰੇ ਦਿਲਾ ਮੇਰੇ ਦਿਲ ਵਿੱਚ ਬੜੇ ਨੇ ਜਜ਼ਬਾਤ
1: ਮੇਰੇ ਦਿਲ ਵਿੱਚ ਬੜੇ ਨੇ ਜਜ਼ਬਾਤ ਕਿਆ ਬਾਤ ਹੈ ਬਹੁਤ ਖੂਬ

0: जी पैगाम सुन रहे सारे श्रोतियां दा एक बारी फिर तो स्वागत। सो अगला पैगाम तुहाडे सारेयां दे नाल सांझा कर रहे हैं जी, सानू लिख भेज रहे ने लाल सिंह नगर गली नंबर 15 बठिंडा तो। लिखण वाले दोस्तां दे नाम ने सतपाल मान, स्नोवी मान, अमन सरां ते इन्हां दा पूरा परिवार। ये लिख रहे ने, अखां विच अखां पा के तां वेख, एक वारी मैनू चाह के तां वेख। कहिंदे अखां विच अखां पा के तां वेख, एक वारी मैनू चाह के तां वेख, दसां तैनू प्यार की हुंदा, एक वार अपना बना के तवेख, एक वार अपना बना के तवेख।
1: क्या बात है, क्या बात है, बहुत खूब। ते अगला पैगाम संदीप मेरे को आया मखू फिरोजपुर तो
0: जी।
1: ए दोस्त ने साडे लिखण वाले इस पैगाम नू बिल्ला बजाज हैप्पी कपूर फिरोजपुरिया मनीष बजाज रल मिल के इस पैगाम नू भेज रहे है। इन्हना ने पैगाम लिखा तेरे लिए। तेरे विच पता नहीं ऐसा की वसदा के तेनू हर वार देखण नू जी करदा।
0: वाह।
1: किन्ना भी भावे मैं कल्ला होवां ते चुप होवां, तेरियां गल्लां ते हसण नू जी करदा।
0: जी जी, बड़ा प्यारा पैगाम भेजिया इन्हां ने। अगला पैगाम सांझा कर रहे हैं, पैगाम शामिल कर रहे हैं पिंड जगा राम तीरथ नेड़े तलवंडी साबो तो। ये लिख रहे ने, खुदा करे तू लब्बे मेरे वर्गा, कहंदे खुदा करे तू लब्बे मेरे वर्गा, ते खुदा करे तैनू मेरे जिहा ना मिले, खुदा करे तैनू मेरे जिहा ना मिले। वाह जी वाह, एदा मतलब ये है कि जिंदगी भर बंदा लब्बण दी एक कोशिश अते जद्दोजहद दे विच अपनी जिंदगी बतीत कर लवेगा। लिखण वाले दोस्तां दे नाम ने बग्गा सिंह दिलवर ते हरमन पंगानिया, ते नाल ही इन्हां दा असी बहुत बहुत स्वागत ਅਤੇ ਧੰਨਵਾਦ ਕਰਦੇ ਹਾਂ ਪਿਆਰਾ ਜਿਹਾ ਪੈਗਾਮ ਭੇਜਣ ਲਈ।
1: ਸੰਗਤ ਰੋਡ ਤਲਵੰਡੀ ਸਾਬੋ ਤੋਂ ਜੋ ਮੇਰੇ ਕੋਲ ਪੈਗਾਮ ਆਇਆ, ਇਹਨਾਂ ਨੇ ਵੀ ਬੜਾ ਖੂਬਸੂਰਤ ਪੈਗਾਮ ਭੇਜਿਆ। ਇਹ ਦੋਸਤ ਨੇ ਸਾਡੇ ਬਲਦੇਵ ਸਿੰਘ ਕੋਟਕਪੂਰਾ, ਇਹ ਲਿਖਦੇ ਆ ਕਿ ਜਦੋਂ ਨੂਰ ਤੂੰ ਮੇਰੀਆਂ ਅੱਖਾਂ ਦਾ ਤੇਰੇ ਤੋਂ ਯਾਰ ਕਿਨਾਰਾ ਹੋ ਸਕਦਾ, ਤੂੰ ਆਪ ਸਿਆਣਾ ਸੋਚ ਤਾਂ ਸਹੀ, ਤੇਰੇ ਬਾਅਦ ਗੁਜ਼ਾਰਾ ਹੋ ਸਕਦਾ, ਤੇਰੇ ਬਾਅਦ ਗੁਜ਼ਾਰਾ ਹੋ ਸਕਦਾ।
0: ਵਾਹ ਜੀ ਵਾਹ ਜੀ, ਬੜਾ ਪਿਆਰਾ ਪੈਗਾਮ ਭੇਜਿਆ ਇਹਨਾਂ ਨੇ ਜੀ। ਸਰੋਤਿਓ, ਅਗਲਾ ਪੈਗਾਮ ਸਾਡੇ ਕੋਲੇ ਪਹੁੰਚਿਆ ਗਿੱਦੜਬਾਹਾ ਤੋਂ ਲਿਖਣ ਵਾਲੇ ਦੋਸਤ ਨੇ ਮਨਜੀਤ ਨੇ ਜਾ ਪ੍ਰਵੀਨ ਨੇ ਜਾ ਪਾਇਲ ਬੇਬੀ ਹਿਨਾਸ਼ਾ ਤੇ ਬੇਬੀ ਕੈਰਵੀ। ਸੋ ਇਹਨਾਂ ਦੇ ਲਗਾਤਾਰ ਸਾਡੇ ਕੋਲ ਪੈਗਾਮ ਪਹੁੰਚਦੇ ਨੇ ਤੇ ਵੱਖ ਵੱਖ ਹੋਰ ਪ੍ਰੋਗਰਾਮਾਂ ਦੇ ਵਿੱਚ ਵੀ ਸ਼ਾਮਿਲ ਹੁੰਦੇ ਨੇ ਸਾਡੇ ਇਹ ਪਿਆਰੇ ਜੇ ਸਰੋਤੇ। ਇਹ ਲਿਖ ਰਹੇ ਨੇ, ਕਹਿੰਦੇ ਦਿਲ ਮੇਰੇ ਵਿੱਚ ਪਿਆਰ ਤੇਰੇ ਦੀ ਗੱਲਬਾਤ ਹੋ ਰਹੀ ਹੈ, ਇੰਜ ਲੱਗੇ ਜਿਵੇਂ ਪਿਆਰ ਸਾਡੇ ਦੀ ਸ਼ੁਰੂਆਤ ਹੋ ਰਹੀ ਹੈ। ਦਿਲ ਮੇਰੇ ਵਿੱਚ ਪਿਆਰ ਤੇਰੇ ਦੀ ਗੱਲਬਾਤ ਹੋ ਰਹੀ ਹੈ, ਇੰਜ ਲੱਗੇ ਜਿਵੇਂ ਪਿਆਰ ਸਾਡੇ ਦੀ ਸ਼ੁਰੂਆਤ ਹੋ ਰਹੀ ਹੈ, ਮੈਂ ਤੈਨੂੰ ਮਿਲਿਆ ਲੱਗੇ ਰੱਬ ਦੀ ਕਰਾਮਾਤ ਹੋ ਰਹੀ ਹੈ, ਉਸੇ ਸਮੇਂ ਤੋਂ ਤੇਰੇ ਬਾਰੇ ਹਰ ਬਾਤ ਹੋ ਰਹੀ ਹੈ, ਉਸੇ ਸਮੇਂ ਤੋਂ ਤੇਰੇ ਬਾਰੇ ਹਰ ਬਾਤ ਹੋ ਰਹੀ ਹੈ।
1: ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬ,
0: ਬਹੁਤ ਸ਼ੁਕਰੀਆ ਜੀ ਇਸ ਪਿਆਰੇ ਜੇ ਪੈਗਾਮ ਦੇ ਲਈ।
1: ਜੀ ਬਿਲਕੁਲ, ਤੇ ਅਗਲਾ ਪੈਗਾਮ ਸਾਡੇ ਕੋਲ ਆਇਆ ਸੰਦੀਪ ਅਮਰਗੜ੍ਹ ਤਹਿਸੀਲ ਸਾਧੂਲ ਸ਼ਹਿਰ ਤੋਂ
0: ਜੀ।
1: ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਤੇ ਕੇ ਐਸ ਮਾਨ ਰਲ ਮਿਲ ਕੇ ਇਸ ਪੈਗਾਮ ਨੂੰ ਭੇਜ ਰਹੇ ਆ ਸਾਨੂੰ
0: ਜੀ। ਜਾਨੀ ਕਿ ਪੂਰਾ ਮਾਨ ਪਰਿਵਾਰ ਇਸ ਦੇ ਵਿੱਚ ਸ਼ਾਮਿਲ ਹੋ ਰਿਹਾ ਹੈ
1: ਜੀ ਬਿਲਕੁਲ। ਤੇ ਇਸ ਪੈਗਾਮ ਦੇ ਵਿੱਚ ਇਹਨਾਂ ਨੇ ਬੜਾ ਸੋਹਣਾ ਦਿਲ ਜਿਹਾ ਵੀ ਬਣਾ ਕੇ ਭੇਜਿਆ
0: ਜੀ।
1: ਇਹਨਾਂ ਨੇ ਲਿਖਿਆ, ਕਹਿੰਦੇ ਇੱਕ ਤੂੰ ਛੱਡਿਆ ਦੂਜਾ ਦਿਲ ਟੁੱਟਿਆ, ਇੱਕ ਤੂੰ ਛੱਡਿਆ ਦੂਜਾ ਦਿਲ ਟੁੱਟਿਆ, ਤੀਜਾ ਉਜੜ ਗਈਆਂ ਗੁਲਜ਼ਾਰਾਂ ਨੇ
0: ਜੀ,
1: ਚੌਥੀ ਕਿਸਮਤ ਧੋਖੇ ਦੇਣ ਲੱਗੀ, ਸੱਤ ਛੱਡਿਆ ਰਿਸ਼ਤੇਦਾਰਾਂ ਨੇ
0: ਜੀ,
1: ਪੰਜਵਾਂ ਹਰ ਪਾਸੇ ਸਾਨੂੰ ਹਾਰ ਮਿਲੀ, ਰਹਿੰਦੀ ਕਸਰ ਕੱਢ ਲਈ ਯਾਰਾਂ ਨੇ, ਰਹਿੰਦੀ ਕਸਰ ਕੱਢ ਲਈ ਯਾਰਾਂ ਨੇ।
0: ਵਾਹ ਜੀ ਵਾਹ। ਗੁਰਦੀਪ ਜੀ, ਪੈਗਾਮ ਪੜ੍ਹਦੇ ਪੜ੍ਹਦੇ ਨਾ ਮੈਨੂੰ ਇੱਕ ਸ਼ਾਇਰੀ ਜਾਈ ਹੈ।

0: ਕਿਸੇ ਸ਼ਾਇਰ ਨੇ ਲਿਖਿਆ ਸੀ, ਕਹਿੰਦੇ ਇੱਕ ਮਹਿਬੂਬ ਦੇ ਵੱਲੋਂ ਇੱਕ ਸ਼ਾਇਰ ਲਿਖ ਰਿਹਾ, ਕਹਿੰਦੀ ਐਡਾ ਖਤ ਲਿਖ ਕੇ ਪਾ ਸੱਜਣਾ ਮੇਰੀ ਉਮਰ ਬੀਤ ਜੇ ਪੜ੍ਹਦੀ ਦੀ, ਕਿ ਐਡਾ ਖਤ ਲਿਖ ਕੇ ਪਾ ਸੱਜਣਾ ਵੀ ਮੇਰੀ ਉਮਰ ਬੀਤ ਜੇ ਪੜ੍ਹਦੀ ਦੀ।
1: ਕੀ ਬਾਤ ਹੈ।
0: ਪਰ ਹੁਣ ਇੱਥੇ ਸਵਾਲ ਇਹ ਖੜਾ ਹੋ ਜਾਂਦਾ ਵੀ ਜਦੋਂ ਭਾਈ ਸਾਹਿਬ ਖਤ ਲਿਖਣਗੇ ਤਾਂ ਉਮਰ ਉਹਨਾਂ ਦੀ ਵੀ ਬੀਤ ਜਾਣੀ ਹੈ।
1: ਬਿਲਕੁਲ ਸਹੀ, ਬਿਲਕੁਲ। ਤੇ ਮੈਨੂੰ ਇਹ ਲੱਗਦਾ ਸੋਨੂੰ ਵਿੱਚ ਵਿੱਚ ਸ਼ੁਰਲੀਆਂ ਵਾਲੇ ਜਿਹੜੇ ਚਟਕਾਰੇ ਤੁਸੀਂ ਲਾਉਣੇ ਹੋ ਉਹ ਯਾਦ ਆ ਰਹੇ ਹੈ
0: ਜੀ। ਗੁਰਦੀਪ ਜੀ, ਵਾਰੇ ਸ਼ਾਹ ਨੇ ਬਹੁਤ ਸੋਹਣਾ ਲਿਖਿਆ, ਕਹਿੰਦੇ ਵਾਰੇ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੂਰੀਆਂ
1: ਪੂਰੀਆਂ
0: ਜੀ। ਫਿਰ ਆਦਤ ਕਦੇ ਨਾ ਕਦੇ ਨਿਕਲ ਆਉਂਦੀ ਹੈ। ਜਦੋਂ ਤੁਸੀਂ ਰੇਡੀਓ ਤੇ ਸਾਨੂੰ ਮਾਈਕ ਫੜਾ ਦਿੰਦੇ ਹੋ ਤੇ ਫਿਰ ਕੁਛ ਨਾ ਕੁਛ ਤਾਂ ਬੋਲਿਆ ਜਾਂਦਾ ਜਿਹੜਾ ਸ਼ੁਰਲੀਆਂ ਦਾ ਵੀ ਹਿੱਸਾ ਕਦੇ ਕਦੇ ਬਣ ਜਾਂਦਾ
1: ਜੀ। ਬਿਲਕੁਲ ਜੀ, ਤੇ ਟੱਚ ਜ਼ਰੂਰ ਰਹਿੰਦਾ ਜਿਹੜਾ ਸਾਡਾ ਸਭ ਤੋਂ ਪਿਆਰਾ ਪ੍ਰੋਗਰਾਮ ਹੁੰਦਾ ਸਾਡੇ ਦਿਲ ਦੇ ਨੇੜੇ ਹੁੰਦਾ
0: ਜੀ। ਗੁਰਦੀਪ ਜੀ, ਅਗਲਾ ਜੋ ਪੈਗਾਮ ਸ਼ਾਮਿਲ ਕਰ ਜਾ ਰਹੇ ਹਾਂ, ਮਲੋਟ ਪਿੰਡ ਤੋਂ ਜਗਤਾਰ ਗਿੱਲ, ਜੀਤ ਕੌਰ ਗਿੱਲ, ਗੈਵੀ ਗਿੱਲ ਅਤੇ ਅਮਨ ਗਿੱਲ ਹੋਰਾਂ ਦਾ ਪੈਗਾਮ ਪਹੁੰਚਿਆ ਤੇ ਇਹਨਾਂ ਦੇ ਦੋਸਤ ਨੇ ਬੁਰਜ ਸਿੱਧਮਾ ਤੋਂ ਸਰਬਜੋਤ ਸਿੱਧੂ ਤੇ ਧੌਲਾ ਕਿੰਗਰਾ ਤੋਂ ਜਗਤਾਰ ਜੱਗਾ। ਇਹ ਉਹ ਵਾਲਾ ਜੱਗਾ ਨੀ ਜਿਹੜਾ ਕਹਿੰਦੇ ਹੁੰਦੇ ਆ ਜੱਗਾ ਜੰਮਿਆ ਬੋੜ ਦੀ ਛਾਵੇਂ ਤੇ ਘਰ ਘਰ
1: ਗੱਲਾਂ ਚੱਲੀਆਂ
0: ਜੀ। ਤੇ ਇਹ ਜਗਤਾਰ ਜੱਗਾ ਜੀ ਨਾਲ ਇਹਨਾਂ ਦੇ ਸਾਥੀ, ਪੈਗਾਮ ਬੜਾ ਪਿਆਰਾ ਇਹਨਾਂ ਨੇ ਲਿਖਿਆ ਜੀ। ਉੱਚਾ ਬੋਲ ਕਦੇ ਨਾ ਬੋਲੀ, ਰੱਬ ਤੋਂ ਡਰ ਕੇ ਰਹਿਣਾ ਜੀ, ਜੇ ਕੋਈ ਤੈਨੂੰ ਵੱਧ ਘੱਟ ਬੋਲੇ ਦਿਲ ਤੇ ਸਹਿ ਲੈਣਾ ਜੀ, ਨਿਆਂ ਕਰੂਗਾ ਸਤਿਗੁਰ ਸੱਚਾ ਇਹ ਸਿਆਣਿਆਂ ਦਾ ਕਹਿਣਾ ਵੀ
1: ਜੀ,
0: ਸਹਿਨਸ਼ੀਲਤਾ ਦਿਲ ਵਿੱਚ ਰੱਖੀ ਤੈਨੂੰ ਰੱਤੀ ਫਰਕ ਵੀ ਪੈਣਾ ਨਹੀਂ, ਰੇਡੀਓ ਸੁਣਨਾ ਕਦੇ ਨਾ ਭੁੱਲੀ ਇਹ ਜ਼ਿੰਦਗੀ ਦਾ ਗਹਿਣਾ ਵੀ, ਇਹ ਜ਼ਿੰਦਗੀ ਦਾ ਗਹਿਣਾ ਵੀ।
1: ਕੀ ਬਾਤ ਹੈ, ਬਹੁਤ
0: ਲਓ ਜੀ, ਰੇਡੀਓ ਦੀਆਂ ਗੱਲਾਂ ਘਰ ਘਰ ਚੱਲਦੀਆਂ ਨੇ ਤੇ ਕਹਿੰਦੇ ਪਿੰਡਾਂ ਵਿੱਚ ਵੱਜੇ ਰੇਡੀਓ ਤੇਰੇ ਹੁਸਨ ਦੀ ਚਰਚਾ ਕਰਦਾ। ਸੋ ਅਗਲਾ ਪੈਗਾਮ ਮੇਰਾ ਖਿਆਲ ਤੁਹਾਡੇ ਕੋਲ ਤਿਆਰ ਪਿਆ ਜੀ। ਗੁਰਦੀਪ ਜੀ, ਆਉਣ ਦਿਓ ਫਿਰ
1: ਜੀ। ਬਿਲਕੁਲ, ਇਹ ਪੈਗਾਮ ਸਾਡੇ ਕੋਲ ਸੰਦੀਪ ਆਇਆ ਪਿੰਡ ਕੋਟਲੀ ਅਬਲੂ ਤੋਂ। ਸੀਤਾ ਰਾਮ ਕੇਸਰੀ, ਸੁੱਖਾ ਦੇਬੀ ਕੋਟਲੀ, ਕਿੰਦਾ ਕੁੰਡਾ, ਬਰਾੜ ਤੇ ਨੀਲਾ ਸਰਾਂ ਪਿੰਡ ਗੰਗਾ ਤੇ ਕਾਲਾ ਕੋਟਲੀ ਤੋਂ ਇਸ ਪੈਗਾਮ ਨੂੰ ਭੇਜ ਰਹੇ ਆ। ਇਹ ਪੈਗਾਮ ਇਹਨਾਂ ਨੇ ਭੇਜਿਆ ਦਿਲ ਵਾਲੀ ਗੱਲ। ਕਹਿੰਦੇ ਨੇ ਕਿ ਮੈਂ ਦਿਲ ਵਾਲੀ ਗੱਲ ਉਸ ਨੂੰ ਕਿਵੇਂ ਕਹਾਂ, ਮੈਂ ਦਿਲ ਵਾਲੀ ਗੱਲ ਉਸ ਨੂੰ ਕਿਵੇਂ ਕਹਾਂ, ਉਹ ਮੇਰੇ ਕੋਲ ਖੜਦਾ ਹੀ ਨਹੀਂ, ਬੋਲ ਕੇ ਮੈਥੋਂ ਕਹਿ ਨਹੀਂ ਹੁੰਦਾ ਤੇ ਉਹ ਨੈਣਾ ਚੋਂ ਪੜਦਾ ਹੀ ਨਹੀਂ
0: ਜੀ। ਦਿਲ ਦੇ ਭੇਦ ਦੱਸਣ ਦੀ ਗੱਲ ਹੋ ਰਹੀ ਹੈ ਇਸ ਪੈਗਾਮ ਦੇ ਜ਼ਰੀਏ, ਜਿਹੜੇ ਦੱਸਣੇ ਬੜੇ ਔਖੇ ਹੁੰਦੇ ਨੇ
1: ਤੇ ਉਹ ਅੱਖਾਂ ਚੋਂ ਹੀ ਪੜ ਲੈਣੇ ਚੰਗੇ ਹੁੰਦੇ ਆ, ਹਨਾ।
0: ਪਰ ਗੁਰਦੀਪ ਜੀ, ਇਹਦੇ ਲਈ ਬੰਦੇ ਦੇ ਕਾਲੇ ਰੰਗ ਦਾ ਚਸ਼ਮਾ ਲੱਗਿਆ ਹੋਣਾ ਨਹੀਂ ਚਾਹੀਦਾ।
1: ਬਿਲਕੁਲ ਸਹੀ ਕਿਹਾ।
0: ਆ ਜਿਵੇਂ ਆਰਨੇਤ ਜੀ ਨੀ ਅੱਜ ਕੱਲ ਗੀਤ ਗਾ ਰਹੇ ਨੇ, ਉਹ ਬੀਬਾ ਕਹਿੰਦੀ ਹੈ ਅੱਖਾਂ ਉੱਤੋਂ ਐਨਕਾਂ ਕਿਉਂ ਨੀ ਤਾਰਦਾ ਵੇ ਤੂੰ ਐਨਕਾਂ,
1: ਤੇ ਅੱਗੋਂ ਭਾਈ ਸਾਹਿਬ ਵੀ ਕੋਈ ਜਵਾਬ ਦਿੰਦੇ ਹੋਣੇ ਆ।
0: ਹਾਂ ਹਾਂ ਬਿਲਕੁਲ ਜੀ, ਭਾਈ ਸਾਹਿਬ ਕਹਿ ਰਹੇ ਨੇ ਇਹਨਾਂ ਐਨਕਾਂ ਦੇ ਪਿੱਛੇ ਛੁਪੇ ਹੋਏ ਆ ਰਾਜ ਨੀ, ਇਹਨਾਂ ਐਨਕਾਂ ਐਨਕਾਂ ਦੇ ਪਿੱਛੇ ਛੁਪੇ ਹੋਏ ਆ ਰਾਜ ਨੀ, ਇਹਨਾਂ ਐਨਕਾਂ
1: ਜੀ। ਬਿਲਕੁਲ, ਸਾਡੀਆਂ ਅੱਖਾਂ ਦੇ ਵਿੱਚ ਬਹੁਤ ਸਾਰੇ ਰਾਜ ਛੁਪੇ ਹੁੰਦੇ ਆ ਜੀ,

ਦੋਸਤੋ ਇੱਕ ਸੁਨੇਹਾ ਪਹੁੰਚਿਆ ਸਾਡੇ ਕੋਲੇ ਮੱਧ ਪ੍ਰਦੇਸ਼ ਤੋਂ। ਲਿਖਣ ਵਾਲੇ ਦੋਸਤ ਨੇ ਸੁਦਰਸ਼ਨ ਸ਼ਾਹ, ਪੱਲਵੀ ਸ਼ਾਹ, ਪਰਖਰ ਸ਼ਾਹ, ਕੁਸ਼ਲ ਸ਼ਾਹ, ਨੀਤੀ ਸ਼ਾਹ, ਸੁਰਭੀ ਸ਼ਾਹ, ਅਸ਼ਵਨੀ ਸ਼ਾਹ, ਇਹਨਾਂ ਤੋਂ ਇਲਾਵਾ ਮੰਗਲਾ ਵੇਨ ਸ਼ਾਹ ਤੇ ਰਾਜਿੰਦਰ ਜੀ ਸ਼ਾਹ। ਸੋ ਇਹਨਾਂ ਸਾਰਿਆਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ ਜੀ। ਦੋਸਤੋ ਇਹ ਸਾਥੀ ਲਿਖ ਰਹੇ ਨੇ, ਬਦਲ ਜਾਓ ਵਕਤ ਕੇ ਸਾਥ ਜਾਂ ਫਿਰ ਵਕਤ ਬਦਲਣਾ ਸਿੱਖ ਲਓ। ਕਹਿੰਦੇ ਬਦਲ ਜਾਓ ਵਕਤ ਕੇ ਸਾਥ ਜਾਂ ਵਕਤ ਬਦਲਣਾ ਸਿੱਖ ਲਓ, ਮਜਬੂਰੀਓਂ ਕੋ ਮਤ ਕੋ ਸੋ। ਐ ਦੋਸਤ ਮਜਬੂਰੀਓਂ ਕੋ ਮਤ ਕੋ ਸੋ, ਹਰ ਹਾਲ ਮੇਂ ਚੱਲਣਾ ਸਿੱਖ ਲਓ, ਹਰ ਹਾਲ ਮੇਂ ਚੱਲਣਾ ਸਿੱਖ ਲਓ। ਵਾਹ ਜੀ ਵਾਹ, ਬਿਲਕੁਲ ਜੀ, ਚੱਲਣਾ ਆਉਣਾ ਬਹੁਤ ਜ਼ਰੂਰੀ ਹੈ, ਹਾਲਾਤ ਬੇਸ਼ੱਕ ਕਿਹੋ ਜਿਹੇ ਵੀ ਕਿਉਂ ਨਾ ਹੋਣ। ਤੇ ਨਾਲ ਹੀ ਇਹ ਲਿਖ ਭੇਜ ਰਹੇ ਨੇ, ਕੋਈ ਜਾਣੇ ਜਾਂ ਨਾ ਜਾਣੇ ਲੇਕਿਨ ਸਭ ਕੀ ਅੰਤਰ ਆਤਮਾ ਜਾਣਤੀ ਹੈ। ਕਹਿੰਦੇ ਕੋਈ ਜਾਣੇ ਤੇ ਜਾਂ ਨਾ ਜਾਣੇ ਲੇਕਿਨ ਸਭ ਕੀ ਅੰਤਰ ਆਤਮਾ ਜਾਣਤੀ ਹੈ, ਵੋ ਕਹਾਂ ਸਹੀ ਥੇ ਔਰ ਕਹਾਂ ਗਲਤ। ਕਿਆ ਬਾਤ ਹੈ ਜੀ, ਕਹਿੰਦੇ ਕੋਈ ਕਿੱਥੇ ਸਹੀ ਸੀ ਤੇ ਕਿੱਥੇ ਗਲਤ, ਇਹ ਉਹਨਾਂ ਦੀ ਵੀ

0: ਅਗਲਾ ਪੈਗਾਮ ਸਾਨੂੰ ਲਿਖ ਭੇਜ ਰਹੇ ਨੇ, ਕਹਿੰਦੇ ਜੀ ਆਕਾਸ਼ਵਾਣੀ ਦੇ ਪੱਕੇ ਸਰੋਤੇ ਤੇ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ਹਿਰ ਬਾਘਾ ਪੁਰਾਣਾ ਤੋਂ ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਪਾਲ ਸਿੰਘ, ਪਰਮਜੀਤ ਸਿੰਘ, ਇਹ ਸਾਰੇ ਸਾਥੀ ਬਾਘਾ ਪੁਰਾਣਾ ਤੋਂ ਨਾਲ, ਬਾਈ ਲਕਸ਼ਮਣ ਸਿੰਘ ਜੀ ਸਮਾਲ ਸਰ ਤੋਂ ਵੀ ਸਾਡੇ ਨਾਲ ਇਸ ਖਤ ਦੇ ਜ਼ਰੀਏ ਸਾਂਝ ਪਾ ਰਹੇ ਨੇ। ਕਹਿੰਦੇ ਕੌਣ ਚਲਿਆ ਗਿਆ ਹੈ ਇਹ ਜ਼ਰੂਰੀ ਨਹੀਂ,
1: ਜੀ
0: ਸਿਖਾ ਕੇ ਕੀ ਗਿਆ ਹੈ ਮਾਇਨੇ ਇਹ ਰੱਖਦਾ ਹੈ। ਇਹਦੇ ਨਾਲ ਹੀ ਇਹਨਾਂ ਨੇ ਅਗਲੀ ਰਚਨਾ ਭੇਜੀ ਹੈ, ਕੋਈ ਕੁਝ ਵੀ ਕਹੇ ਬਸ ਆਪਣੇ ਮਨ ਨੂੰ ਸ਼ਾਂਤ ਰੱਖੀ। ਕਹਿੰਦਾ ਕੋਈ ਕੁਝ ਵੀ ਆਖੇ ਆਪਣੇ ਮਨ ਨੂੰ ਸ਼ਾਂਤ ਰੱਖੀ, ਕਿਉਂਕਿ ਸੂਰਜ ਦੇ ਜਲਨ ਨਾਲ ਸਮੁੰਦਰ ਨਹੀਂ ਸੁੱਕਦੇ ਹੁੰਦੇ। ਸੂਰਜ ਦੇ ਜਲਨ ਨਾਲ ਸਮੁੰਦਰ ਨਹੀਂ ਸੁੱਕਦੇ ਹੁੰਦੇ।
1: ਵਾਹ ਜੀ ਵਾਹ, ਕੀ ਬਾਤ ਹੈ,
0: ਬੜੀ ਹੀ ਸੂਝ ਬੂਝ ਨਾਲ ਇਹਨਾਂ ਨੇ ਜਿਹੜਾ ਸੁਨੇਹਾ ਭੇਜਿਆ। ਕਹਿੰਦੇ ਆਪਣੇ ਆਪ ਨੂੰ ਠੰਡਾ ਰੱਖੋ, ਬਾਹਰ ਗਰਮੀ ਬਹੁਤ ਜ਼ਿਆਦਾ।
1: ਬਿਲਕੁਲ ਸਹੀ, ਤੇ ਅਗਲਾ ਪੈਗਾਮ ਵੀ ਕੁਝ ਇਸ ਤਰ੍ਹਾਂ ਦਾ ਹੀ ਹੈ। ਕਹਿੰਦੇ ਪੈਗਾਮ ਆਇਆ ਮਹੱਲਾ ਹਰਨਾਮਪੁਰਾ ਕੋਟਕਪੁਰਾ ਤੋਂ, ਹਰਪਾਲ ਸਿੰਘ ਗਿੱਲ, ਅਮਨਜੋਤ ਗਿੱਲ ਤੇ ਨਾਲ ਹੀ ਇਹਨਾਂ ਦੇ ਹਰ ਵਾਰੀ ਹੋਰ ਵੀ ਪਰਿਵਾਰ ਦੇ ਮੈਂਬਰ ਨੇ ਜਿਹੜੇ ਉਹ ਵੀ ਇਸ ਪ੍ਰੋਗਰਾਮ ਨੂੰ ਸੁਣਦੇ ਆ, ਤੇ ਉਹਨਾਂ ਨੇ ਵੀ ਆਪਣੇ ਨਾਮ ਲਿਖ ਕੇ ਭੇਜੇ ਆ। ਪੰਛੀ ਮਿੱਠੂ ਤੋਤਾ, ਬੰਸੋ ਤੋਤੀ, ਬੰਤਾ ਤਾਰਾ, ਸ਼ਿੰਗਾਰਾ ਤੇ ਜੈਕੀ ਚੈਨ। ਯਾਰ ਜਰਾ ਮੁਸਕੁਰਾ ਕੇ ਚੱਲ
0: ਜੀ,
1: ਬੇਸ਼ੱਕ ਪੂਰੀ ਗਰਮੀ ਹੈ ਤੇ ਹਰ ਬੰਦਾ ਜਿਹੜਾ ਘਰੋਂ ਵੀ ਪਹਿਲਾਂ ਅੱਕਿਆ ਅਕਾਇਆ ਹੀ ਆਉਂਦਾ, ਗਰਮੀ ਦੇ ਵਿੱਚ ਸਾਨੂੰ ਆਪਣੇ ਆਪ ਨੂੰ ਠੰਡਾ ਰੱਖਣਾ ਬਹੁਤ ਜ਼ਰੂਰੀ ਹੈ ਤੇ ਹਮੇਸ਼ਾ ਹੱਸ ਕੇ ਚੱਲੋ। ਜੇ ਆਪਾਂ ਹੱਸਦੇ ਹਾਂ ਨਾ ਸੰਦੀਪ, ਤਾਂ ਅਗਲਾ ਜਿਹੜਾ ਬੰਦਾ ਸਾਨੂੰ ਮਿਲਦਾ ਜੇ ਸਾਨੂੰ ਹੱਸਦਿਆਂ ਨੂੰ ਵੇਖੂ ਤੇ ਇੱਕ ਵਾਰੀ ਹੱਸੂਗਾ ਜ਼ਰੂਰ ਉਹ, ਮੁਸਕਰਾਹਟ ਜਿਹੜੀ ਚਿਹਰੇ ਤੇ ਜ਼ਰੂਰ ਆਉਂਦੀ ਆ ਹਨਾ।
0: ਪਰ ਕੋਈ ਸਾਹਮਣੇ ਵਾਲਾ ਕਿਤੇ ਐ ਨਾ ਕਹਦੇ ਵੀ ਇਹ ਤਾਂ ਕਮਲਾ ਹੈ, ਇਹ ਤਾਂ ਝੱਲਾ ਹੈ, ਇਹ ਤਾਂ ਦੰਦ ਹੀ ਕੱਢੀ ਜਾਂਦਾ।
1: ਤੇ ਅਗਲਾ ਪੈਗਾਮ ਸੰਦੀਪ ਜੋ ਆਇਆ ਸਾਡੇ ਕੋਲ, ਬਲਦੇਵ ਰਾਜ ਸ਼ਰਮਾ, ਚੇਤਾ ਸਿੱਧੂ, ਰਾਮਾ ਪੰਡਿਤ, ਸੰਗਤ ਰੋਡ ਤਲਵੰਡੀ ਸਾਬੋ ਤੋਂ ਲਿਖਦੇ ਆ। ਕਹਿੰਦੇ ਯਾਰ ਜਰਾ ਮੁਸਕੁਰਾ ਕੇ ਚੱਲ, ਯਾਰ ਮੁਸਕੁਰਾ ਕੇ ਚੱਲ, ਦੁੱਖ ਦਰਦ ਭੁਲਾ ਕੇ ਚੱਲ, ਇੱਕ ਦਿਨ ਉਡਾਰੀ ਭਰਾਂਗੇ, ਫਿਲਹਾਲ ਨਜ਼ਰ ਝੁਕਾ ਕੇ ਚੱਲ
0: ਜੀ,
1: ਹੋਰਾਂ ਦੀ ਕਰਨੀ ਪਰਖ ਛੱਡ, ਹੋਰਾਂ ਦੀ ਕਰਨੀ ਪਰਖ ਛੱਡ, ਬਸ ਖੁਦ ਨੂੰ ਅਜ਼ਮਾ ਕੇ ਚੱਲ
0: ਜੀ,
1: ਦਿਲਾਂ ਨਾਲ ਦਿਲ ਮਿਲਾ, ਰੁੱਸਿਆਂ ਨੂੰ ਮਨਾ ਕੇ ਚੱਲ, ਦਿਲ ਦੇ ਤਾਂ ਸਭ ਭੇਦ ਖੋਲ
0: ਜੀ,
1: ਦਿਲ ਦੇ ਨਾ ਸਭ ਭੇਦ ਖੋਲ, ਕੁਝ ਗੱਲਾਂ ਛੁਪਾ ਕੇ ਚੱਲ।
0: ਵਾਹ ਜੀ ਵਾਹ,
1: ਜ਼ਿੰਦਾ ਦਿਲੀ ਦਾ ਝੰਡਾ ਚੁੱਕ ਕੇ, ਜ਼ਿੰਦਾ ਦਿਲੀ ਦਾ ਝੰਡਾ ਚੁੱਕ ਕੇ, ਐਵੇਂ ਨਾ ਘਬਰਾ ਕੇ ਚੱਲ।
0: ਵਾਹ,
1: ਜ਼ਿੰਦਗੀ ਦਾ ਪੰਧ ਲੰਬੇਰਾ, ਜ਼ਿੰਦਗੀ ਦਾ ਪੰਧ ਲੰਬੇਰਾ, ਸ਼ਰਨ ਨੂੰ ਸਮਝਾ ਕੇ ਚੱਲ, ਸ਼ਰਨ ਨੂੰ ਸਮਝਾ ਕੇ ਚੱਲ। ਬਹੁਤ ਖੂਬ, ਤੇ ਬਹੁਤ ਸ਼ੁਕਰੀਆ ਸਾਡੇ ਦੋਸਤ, ਬੜੇ ਖੂਬਸੂਰਤ ਪੈਗਾਮ ਸਾਡੇ ਨਾਲ ਸਾਂਝੇ ਕਰ ਰਹੇ।
0: ਪਿੰਡ ਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ, ਕਰਮਜੀਤ ਕੌਰ, ਤੇ ਇਹ ਕਹਿੰਦੇ ਨੇ ਜੀ ਸਾਡਾ ਸੁਨੇਹਾ ਸਾਂਝਾ ਕਰਨ ਲਈ ਤੁਹਾਡਾ ਧੰਨਵਾਦ। ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਨੂੰ ਪੈਗਾਮ ਜੋ ਭੇਜਦੇ ਹੋ। ਇਹ ਕਹਿੰਦੇ ਫੁੱਲਾਂ ਜਿਹੀ ਮੁਸਕਾਨ ਉਹਦੀ, ਉਹਦਾ ਪੰਜਾਬ ਜਿਹਾ ਚਿਹਰਾ ਏ, ਫੁੱਲਾਂ ਜਿਹੀ ਮੁਸਕਾਨ ਉਹਦੀ, ਉਹਦਾ ਪੰਜਾਬ ਜਿਹਾ ਚਿਹਰਾ ਏ, ਉਹਨੂੰ ਨਜ਼ਰ ਭਲਾ ਕਿੱਦਾਂ ਲੱਗ ਜੂ, ਉਹ ਤੇ ਸਾਦਗੀ ਦਾ ਪਹਿਰਾ ਏ, ਉਹ ਤੇ ਸਾਦਗੀ ਦਾ ਪਹਿਰਾ ਏ। ਵਾਜੀਬਾ, ਬਹੁਤ ਪਿਆਰਾ ਪੈਗਾਮ ਤੁਸੀਂ ਸਾਡੇ ਨਾਲ ਸਾਂਝਾ ਕੀਤਾ।

0: ਸੋ ਅਗਲਾ ਪੈਗਾਮ ਮੇਰੇ ਕੋਲ ਆਇਆ ਜੀ ਇੱਕ ਲੋਕਾਂ ਦੇ ਹੁੰਦੇ ਇਸ਼ਕ ਬੂਟੇ ਲਿਖਣ ਵਾਲੇ ਲਿਖ ਰਹੇ ਨੇ ਕਹਿੰਦੇ ਲੋਕਾਂ ਦੇ ਹੁੰਦੇ ਇਸ਼ਕ ਬੂਟੇ ਪਰ ਤੇਰਾ ਇਸ਼ਕ ਬਹਾਰ ਸੱਜਣਾ ਜੇ ਸੀਨੇ ਲੱਗ ਕੇ ਵੀ ਦੁੱਖ ਨਾ ਟੁੱਟਣ ਫਿਰ ਕਾਹਦਾ ਤੇਰਾ ਪਿਆਰ ਸੱਜਣਾ
1: ਫਿਰ ਕਾਹਦਾ ਤੇਰਾ ਪਿਆਰ ਸੱਜਣਾ ਕਿਆ ਬਾਤ ਹੈ ਸੰਦੀਪ ਬੜਾ ਖੂਬਸੂਰਤ ਪੈਗਾਮ ਭੇਜਿਆ ਸੀ ਤੇ ਉਹ ਖੂਬਸੂਰਤ ਨਾਮ ਵੀ ਸ਼ਾਮਿਲ ਕਰ ਲੋ ਫਿਰ ਪ੍ਰੋਗਰਾਮ ਚ
0: ਜੀ ਬਿਲਕੁਲ ਮਸੀਤਾਂ ਡੱਬ ਵਾਲੀ ਤੋਂ ਸਾਨੂੰ ਰੋਜ਼ਮਰਰਾ ਦੀ ਤਰ੍ਹਾਂ ਆਪਣਾ ਪੈਗਾਮ ਭੇਜਿਆ ਸੀ ਦਰਸ਼ਨ ਲੋਟ ਸਰਗੁਣ ਇੰਦਰਜੀਤ ਕਮਲਜੀਤ ਮੀਨਾਕਸ਼ੀ ਸਾਗਰ ਅਤੇ ਹਨੀ ਲੋਟ ਹੋਰਾਂ ਨੇ ਸੋ ਮਸੀਤਾਂ ਡੱਬ ਵਾਲੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ
1: ਜੀ ਬਿਲਕੁਲ ਜੀ ਜਿਵੇਂ ਮੈਂ ਪਹਿਲਾਂ ਕਿਹਾ ਸੀ ਇਹ ਖੂਬਸੂਰਤ ਪੈਗਾਮ ਦੇ ਨਾਮ ਵੀ ਬੜੇ ਸੋਹਣੇ ਹੋਣਗੇ ਬਹੁਤ ਸੋਹਣੇ ਨਾਵਾਂ ਦੇ ਨਾਲ ਬੜਾ ਸੋਹਣਾ ਪੈਗਾਮ ਸ਼ਾਮਿਲ ਕੀਤਾ ਸੰਦੀਪ ਨੇ ਤੇ ਅਗਲਾ ਪੈਗਾਮ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ ਬਲਵਿੰਦਰ ਵਿਰਕ ਜੈਤੇਗ ਵਿਰਕ ਤੇ ਮੀਕਾ ਵਿਰਕ ਲਿਖਦੇ ਆ ਕਹਿੰਦੇ ਕਮਾਲ ਹੁੰਦਾ ਜੇ ਤੇਰਾ ਖਿਆਲ ਨਾ ਹੁੰਦਾ ਕਮਾਲ ਹੁੰਦਾ ਜੇ ਦਿਲ ਦਾ ਦਿਮਾਗ ਨਾ ਹੁੰਦਾ ਤੇਰੇ ਨਾਲ ਮੁਹੱਬਤ ਨਾ ਕਰਦਾ ਤੇ ਇਹ ਹਾਲ ਨਾ ਹੁੰਦਾ ਕਮਾਲ ਹੁੰਦਾ ਜੇ ਮੇਰੀ ਜਗ੍ਹਾ ਤੇ ਤੂੰ ਆਪ ਹੁੰਦਾ ਤੇ ਤੇਰੇ ਨਾਲ ਮੁਹੱਬਤ ਨਾ ਕਰਦਾ ਤੇ ਇਹ ਹਾਲ ਨਾ ਹੁੰਦਾ
0: ਵਾਹ ਜੀ ਵਾਹ ਵਾਹ ਜੀ ਵਾਹ ਜੀ ਸੋ ਅਗਲਾ ਪੈਗਾਮ ਮੇਰੇ ਕੋਲ ਆਇਆ ਜੀ ਇੱਕ
2: ਕਹਾਣੀ ਤੋਂ ਪਹਿਲੇ ਹੀ ਲਿਖੀ ਜਾ ਚੁੱਕੀ ਹੈ ਜ਼ਿੰਦਗੀ ਕੀ ਕਹਾਣੀ ਤੋਂ ਪਹਿਲੇ ਹੀ ਲਿਖੀ ਜਾ ਚੁੱਕੀ ਹੈ ਜ਼ਿੰਦਗੀ ਕੀ ਹਮ ਤੋ ਬਸ ਕਿਰਦਾਰ ਨਿਭਾ ਰਹੇ ਹੈ ਹਮ ਤੋ ਬਸ ਕਿਰਦਾਰ ਨਿਭਾ ਰਹੇ ਹੈ ਇਹ ਪਿਆਰਾ ਜਿਹਾ ਪੈਗਾਮ ਲਿਖ ਰਹੇ ਨੇ ਸਤੀਸ਼ ਕੁਮਾਰ ਬੰਸਲ ਜੀ ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬਵਾਲੀ ਤੋਂ ਅਗਲੇ ਪੈਗਾਮ ਚ ਸਾਡੇ ਦੋਸਤ ਲਿਖ ਰਹੇ ਨੇ ਕਹਿੰਦੇ ਜੈਸੇ ਉਬਲਤੇ ਪਾਣੀ ਮੇ ਕਭੀ ਪਰਛਾਈ ਨਹੀਂ ਦਿਖਤੀ ਠੀਕ ਉਸੀ ਪ੍ਰਕਾਰ ਪਰੇਸ਼ਾਨ ਮਨ ਸੇ ਸਮਾਧਾਨ ਵੀ ਨਹੀਂ ਦਿਖਤੇ ਸ਼ਾਂਤ ਹੋ ਕਰ ਦੇਖੀਏ ਸਭੀ ਸਮੱਸਿਆਓਂ ਕਾ ਹੱਲ ਮਿਲ ਜਾਏਗਾ ਸ਼ਾਂਤ ਹੋ ਕਰ ਦੇਖੀਏ ਸਭੀ ਸਮੱਸਿਆਓਂ ਕਾ ਹੱਲ ਮਿਲ ਜਾਏਗਾ ਵਾਹ ਜੀ ਵਾਹ ਬਹੁਤ ਖੂਬ ਇਹ ਲਿਖ ਰਹੇ ਨੇ ਮੇਹਰ ਅਰੋੜਾ ਮਮਤਾ ਅਰੋੜਾ ਕੀਰਤੀ ਅਰੋੜਾ ਤੇ ਭੂਮਿਕਾ ਅਰੋੜਾ ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਬਹੁਤ ਬਹੁਤ ਸ਼ੁਕਰੀਆ ਜੀ
1: ਤੇ ਅਗਲਾ ਪੈਗਾਮ ਸਾਡੇ ਕੋਲ ਆਇਆ ਜੀ ਪਿੰਡ ਸੰਦੋਹਾ ਨੇੜੇ ਮੌੜ ਮੰਡੀ ਜਗਰਾਜ ਸਿੰਘ ਕਣਕਵਾਲੀਆ ਗੋਰਾ ਸਿੰਘ ਲਾਲੀ ਚਹਿਲ ਗੁਰਤੇਜ ਸਿੰਘ ਸੁਖਚੈਨ ਗੰਗਾ ਰਾਮ ਭੁੱਚੋ ਮੰਡੀ ਤੋਂ ਸਾਨੂੰ ਪੈਗਾਮ ਲਿਖਦੇ ਆ ਮੁਹੱਬਤ ਕਹਿੰਦੇ ਨੇ ਮੈਂ ਦਰਦ ਕਹਾਣੀ ਰਾਤਾਂ ਦੀ
0: ਜੀ
1: ਮੈਂ ਦਰਦ ਕਹਾਣੀ ਰਾਤਾਂ ਦੀ ਮੈਨੂੰ ਕੋਈ ਸਵੇਰਾ ਕੀ ਜਾਣੇ ਜੋ ਰਾਤ ਪਈ ਤੇ ਸੌ ਜਾਂਦਾ ਉਹ ਦੱਸ ਹਨੇਰਾ ਕੀ ਜਾਣੇ
0: ਜੀ
1: ਮੇਰੀ ਮੰਜ਼ਿਲ ਦੀ ਕੋਈ ਮੰਜ਼ਿਲ ਨਹੀਂ ਮੇਰੀ ਮੰਜ਼ਿਲ ਦੀ ਕੋਈ ਮੰਜ਼ਿਲ ਨਹੀਂ ਦੱਸ ਰਾਹ ਲਮੇਰਾ ਕੀ ਜਾਣੇ ਜਿਹਨੂੰ ਹਰ ਸ਼ਹਿ ਵਿੱਚ ਰੱਬ ਦਿਸਦਾ ਹੈ ਜਿਹਨੂੰ ਹਰ ਸ਼ਹਿ ਵਿੱਚ ਰੱਬ ਦਿਸਦਾ ਹੈ ਉਹ ਤੇਰਾ ਮੇਰਾ ਕੀ ਜਾਣੇ ਜਿਹਨੂੰ ਰੋਗ ਇਸ਼ਕ ਦਾ ਲੱਗਿਆ ਏ ਜਿਹਨੂੰ ਰੋਗ ਇਸ਼ਕ ਦਾ ਲੱਗਿਆ ਏ ਉਹ ਸਾਧਾਂ ਦਾ ਡੇਰਾ ਕੀ ਜਾਣੇ ਇਹ ਪਾਕ ਮੁਹੱਬਤ ਰੂਹਾਂ ਦੀ ਇਹ ਪਾਕ ਮੁਹੱਬਤ ਰੂਹਾਂ ਦੀ ਤੇਰੇ ਦਿਲ ਦਾ ਜੇਰਾ ਕੀ ਜਾਣੇ ਤੇਰੇ ਦਿਲ ਦਾ ਜੇਰਾ ਕੀ ਜਾਣੇ
0: ਜੀ ਬਹੁਤ ਵਧੀਆ ਪੈਗਾਮ ਬਹੁਤ ਪਿਆਰਾ ਪੈਗਾਮ ਇਹਨਾਂ ਨੇ ਲਿਖ ਭੇਜਿਆ ਜੀ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਲੋਕੋ ਮੈਂ ਪਾਕ ਮੁਹੱਬਤ ਹਾਂ ਮੇਰੇ ਤੇ ਰਹਿਮਤ ਪੀਰ ਫਕੀਰਾਂ ਦੀ ਲੋਕੋ ਮੈਂ ਪਾਕ ਮੁਹੱਬਤ ਹਾਂ ਮੇਰੇ ਤੇ ਰਹਿਮਤ ਪੀਰਾਂ ਫਕੀਰਾਂ ਦੀ ਮੈਂ

0: ਮੇਲਾ ਸੱਚੀਆਂ ਰੂਹਾਂ ਦਾ, ਮੈਂ ਨਹੀਓ ਖੇਡ ਸਰੀਰਾਂ ਦੀ, ਮੈਂ ਨਹੀਓ ਖੇਡ ਸਰੀਰਾਂ ਦੀ। ਸੋ ਇਸ ਪੈਗਾਮ ਨੂੰ ਸਾਡੇ ਤੱਕ ਪਹੁੰਚਦਾ ਕੀਤਾ ਹੈ ਗੁਰਦਾਸ ਸਿੱਧੂ, ਕੁਲਬਾਗ ਸਿੱਧੂ, ਹਰਨਾਜ ਸਿੱਧੂ, ਸੋਨੀ ਸਿੱਧੂ, ਰਮੀ ਸਿੱਧੂ। ਇਹ ਲਿਖ ਰਹੇ ਨੇ ਪਿੰਡ ਗੰਗਾ, ਤਹਿਸੀਲ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਤੋਂ। ਸੋ ਬੜਾ ਪਿਆਰਾ ਪੈਗਾਮ ਇਹਨਾਂ ਨੇ ਭੇਜਿਆ ਜੀ।
1: ਜੀ ਬਹੁਤ ਬਹੁਤ ਸ਼ੁਕਰੀਆ ਜੀ ਇਸ ਪੈਗਾਮ ਦੇ ਲਈ।

0: ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਹੀ ਦੋਸਤਾਂ ਦਾ ਜਿਨ੍ਹਾਂ ਨੇ ਸਾਨੂੰ ਇੰਨੇ ਖੂਬਸੂਰਤ ਪੈਗਾਮ ਭੇਜੇ ਤੇ ਉਮੀਦ ਕਰਦੇ ਆ ਕਿ ਹਰ ਵਾਰ ਤੁਸੀਂ ਹਰ ਹਫ਼ਤੇ ਸਾਨੂੰ ਪੈਗਾਮ ਦੇ ਵਿੱਚ ਨਵੇਂ ਨਵੇਂ ਪੈਗਾਮ ਆਪਣੇ ਉਮਦਾ ਪੈਗਾਮ ਸਾਨੂੰ ਭੇਜਦੇ ਰਹੋਗੇ
1: ਜੀ ਤੇ ਸਾਨੂੰ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਹੈ ਕਿਉਂਕਿ ਤੁਹਾਡੇ ਪੈਗਾਮ ਜਦੋਂ ਹਾਜ਼ਰੀ ਲਵਾਉਂਦੇ ਨੇ ਨਾ ਆਕਾਸ਼ਵਾਣੀ FM ਬਠਿੰਡਾ ਦੇ ਮੰਚ ਤੋਂ ਤਾਂ ਸਾਡੇ ਸਰੋਤਿਆਂ ਦੇ ਕੰਨਾਂ ਦੇ ਵਿੱਚ ਬੜਾ ਰਸ ਘੋਲਦੇ ਨੇ
0: ਬਿਲਕੁਲ ਜੀ ਬਹੁਤ ਖੂਬ ਜਦੋਂ ਐਤਵਾਰ ਸਵੇਰੇ 7 ਵਜੇ ਅਸੀਂ ਜਦੋਂ ਰੇਡੀਓ ਆਨ ਕਰਦੇ ਹਾਂ ਤੇ ਤੁਹਾਡੇ ਖੂਬਸੂਰਤ ਪੈਗਾਮ ਸਾਡੇ ਕੰਨਾਂ ਦੇ ਵਿੱਚ ਪੈਂਦੇ ਆ ਤੇ ਸਾਡਾ ਕੰਮ ਕਰਨਾ ਵੀ ਆਸਾਨ ਹੋ ਜਾਂਦਾ ਦਿਨ ਦੀ ਜਿਹੜੀ ਸ਼ੁਰੂਆਤ ਹੁੰਦੀ ਆ ਸੰਦੀਪ ਉਹ ਵੀ ਬੜੀ ਖੂਬਸੂਰਤ ਹੁੰਦੀ ਆ
1: ਜੀ
0: ਸੋ ਤੁਹਾਡੇ ਪੈਗਾਮ ਅਸੀਂ ਸੂਰਜ ਦੀ ਰੋਸ਼ਨੀ ਵਾਂਗੂ ਉਡੀਕਦੇ ਹੁੰਦੇ ਆ ਸੋ ਬਹੁਤ ਖੂਬਸੂਰਤ ਤੁਹਾਡੇ ਪੈਗਾਮ ਆਏ ਬਹੁਤ ਬਹੁਤ ਸ਼ੁਕਰੀਆ ਸੋ ਇਸ ਦੇ ਨਾਲ ਹੀ ਸੰਦੀਪ ਮੈਨੂੰ ਲੱਗਦਾ ਆਪਣੇ ਪ੍ਰੋਗਰਾਮ ਦਾ ਜਿਹੜਾ ਵੇਲਾ ਹੁਣ ਇੱਥੇ ਸੰਪੂਰਨ ਹੁੰਦਾ
1: ਜੀ ਕਹਿੰਦੇ ਖਤ ਆਇਆ ਸੋਹਣੇ ਸੱਜਣਾ ਦਾ ਕਦੇ ਰੱਖਦੀਆਂ
0: ਤੇ ਕਦੇ ਪੜ੍ਹਦੀਆਂ
1: ਸੋ ਇਹ ਪੜ੍ਹਨ ਪੜ੍ਹਾਉਣ ਦਾ ਸਿਲਸਿਲਾ ਇਸੇ ਤਰ੍ਹਾਂ ਬਣਿਆ ਰਹੇ ਤੇ ਸਾਨੂੰ ਤੁਸੀਂ ਇਹ ਸੇਵਾਵਾਂ ਬਖਸ਼ਦੇ ਰਹੋ ਸਾਡੇ ਪਿਆਰੇ ਤੇ ਸਤਿਕਾਰਿਤ ਸਰੋਤਿਓ ਸੋ ਅੱਜ ਇਸ ਵਕਤ ਤੁਹਾਡੇ ਤੋਂ ਅਸੀਂ ਆਗਿਆ ਲਵਾਂਗੇ ਕਿਉਂਕਿ ਸਮਾਂ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ
0: ਸੋ ਇਸ ਦੇ ਨਾਲ ਹੀ ਮੈਨੂੰ ਗੁਰਦੀਪ ਗਿੱਲ ਨੂੰ
1: ਤੇ ਮੈਨੂੰ ਸੰਦੀਪ ਸ਼ਿਰਗਿੱਲ ਨੂੰ
0: ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਸੰਪੂਰਨ ਕਰਨ ਦੀ ਦਿਓ ਆਗਿਆ ਖੁਸ਼ ਰਹੋ
1: ਤੰਦਰੁਸਤ ਰਹੋ
0: ਰੱਬ ਰਾਖਾ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਚ ਤਕਨੀਕੀ ਸਹਿਯੋਗ ਰਿਹਾ ਪੂਰੀ ਤਕਨੀਕੀ ਟੀਮ ਦਾ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸੂਝਵਾਨ ਸਰੋਤਿਓ, ਮਿਤੀ 31 ਮਈ ਦਿਨ ਐਤਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਕਿੱਸਾ ਸੈਫੁਲ ਮਲੂਕ ਭਾਗ 3।

ਪ੍ਰੋਗਰਾਮਾਂ ਸੰਬੰਧੀ ਸੂਚਨਾ ਅੱਜ ਯਾਨੀ ਕਿ 31 ਮਈ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਸ਼ਾਮੀ 8 ਵਜੇ ਪ੍ਰਸਾਰਿਤ

0: ਕੀਤਾ ਜਾਵੇਗਾ।
1: ਜੀ ਦੋਸਤੋ, ਅੱਜ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ ਤੁਸੀਂ ਆਨੰਦ ਮਾਣ ਰਹੇ ਸੀ ਸਿਲਸਿਲਾ ਪੈਗਾਮ ਦਾ, ਤੇ ਸਿਲਸਿਲਾ ਪੈਗਾਮ ਪੇਸ਼ ਕਰ ਰਹੇ ਸਨ ਸੰਦੀਪ ਸ਼ੇਰਗਿੱਲ ਅਤੇ ਗੁਰਦੀਪ ਕੌਰ। ਤੇ ਦੋਸਤੋ, ਅੱਜ ਦਾ ਪ੍ਰੋਗਰਾਮ ਸੱਜਰੀ ਸਵੇਰ ਇੱਥੇ ਖਤਮ ਹੁੰਦਾ। ਮੈਨੂੰ ਰਮਨਦੀਪ ਕੌਰ ਨੂੰ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਦਿਓ ਆਗਿਆ। ਨਮਸਕਾਰ।

0: ਸਿੰਗਾਪੁਰ ਓਪਨ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ ਡਬਲਸ ਫਾਈਨਲ 'ਚ ਅੱਜ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈਟੀ ਦੀ ਭਾਰਤੀ ਜੋੜੀ ਦਾ ਮੁਕਾਬਲਾ ਇੰਡੋਨੇਸ਼ੀਆ ਦੇ ਮੁਹੰਮਦ ਸ਼ੋਹਿਬੁਲ ਫਿਕਰੀ ਅਤੇ ਫਜਰ ਅਲਫਿਆਨ ਦੀ ਜੋੜੀ ਨਾਲ ਹੋਏਗਾ। ਭਾਰਤੀ ਜੋੜੀ ਨੇ ਸੈਮੀਫਾਈਨਲ ਵਿੱਚ ਦੱਖਣੀ ਕੋਰੀਆ ਦੇ ਸਿਊ ਸੇਂਗਜੇ ਅਤੇ ਕਿਮ ਵੋਨ ਨੂੰ ਹਰਾਇਆ ਸੀ। ਗੁਜਰਾਤ ਦੇ ਵਲਸਾੜ ਜ਼ਿਲ੍ਹੇ ਦੇ 18 ਸਾਲਾ ਰਾਹੁਲ ਜਾਖੜ ਨੇ ਹਾਂਗਕਾਂਗ ਵਿੱਚ 22ਵੀਂ ਏਸ਼ੀਅਨ ਅੰਡਰ 20 ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ ਡੈਕਥਲੋਨ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਤੇ ਇੱਕ ਨਜ਼ਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤੀ ਸਮੁੰਦਰੀ ਫੌਜ ਨੇ ਓਪਰੇਸ਼ਨ ਸਿੰਦੂਰ ਦੌਰਾਨ ਪੂਰੀ ਪਾਕਿਸਤਾਨੀ ਸਮੁੰਦਰੀ ਫੌਜ ਨੂੰ ਆਪਣੀਆਂ ਬੰਦਰਗਾਹਾਂ ਤੱਕ ਸੀਮਤ ਰਹਿਣ ਲਈ ਮਜਬੂਰ ਕੀਤਾ ਸੀ। ਕੇਂਦਰ ਸਰਕਾਰ ਨੇ ਕੱਲ੍ਹ ਤੋਂ ਸ਼ੁਰੂ ਹੋ ਰਹੇ ਪੰਦਰਵਾੜੇ ਲਈ ਪੈਟਰੋਲ, ਡੀਜ਼ਲ ਅਤੇ ਹਵਾਈ ਈਂਧਨ ਤੇ ਬਰਾਮਦੀ ਮਹਿਸੂਲ ਵਿੱਚ ਸੋਧ ਕੀਤੀ ਹੈ। ਅਤੇ IPL ਕ੍ਰਿਕਟ ਦੇ ਫਾਈਨਲ ਵਿੱਚ ਅੱਜ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 8:40 ਤੇ 10 ਸਕਿੰਟ ਦਾ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਸਦਾਬਹਾਰ ਨਗਮੇ। ਜੀ ਦੋਸਤੋ, ਪ੍ਰੋਗਰਾਮ ਸਦਾਬਹਾਰ ਨਗਮੇ ਵਿੱਚ ਸੁਣਦੇ ਹਾਂ ਪਹਿਲਾ ਗੀਤ ਕੁਮਾਰ ਸਾਨੂੰ ਦੀ ਆਵਾਜ਼ ਦੇ ਵਿੱਚ, ਜੋ ਕਿ ਲਿਆ ਗਿਆ ਹੈ ਫਿਲਮ ਬਰਸਾਤ ਵਿੱਚੋਂ।

0: ਪ੍ਰੋਗਰਾਮਾਂ ਸੰਬੰਧੀ ਸੂਚਨਾ ਅੱਜ ਯਾਨੀ ਕਿ 31 ਮਈ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
1: ਪ੍ਰੋਗਰਾਮ ਪ੍ਰਸਾਰਣ ਸੰਬੰਧੀ ਸੂਚਨਾ ਮਿਤੀ 31 ਮਈ ਦਿਨ ਐਤਵਾਰ ਸਵੇਰੇ 10 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ। ਇਸ ਵਾਰ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣੋਗੇ 10ਵੀਂ ਅਤੇ 12ਵੀਂ ਦੀਆਂ ਮੈਰਿਟ ਦੇ ਵਿੱਚ ਆਈਆਂ ਹੋਈਆਂ ਵਿਦਿਆਰਥਣਾਂ ਨਾਲ ਮੁਲਾਕਾਤ। ਮੁਲਾਕਾਤੀ ਹੋਣਗੇ ਮਨਦੀਪ ਰਜੌਰਾ ਤੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ। ਸੁਣਨਾ ਨਾ ਭੁੱਲਣਾ ਮਿਤੀ 31 ਮਈ ਦਿਨ ਐਤਵਾਰ ਸਵੇਰੇ 10 ਵਜੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ।
2: ਪ੍ਰੋਗਰਾਮ ਚੱਲ ਰਿਹਾ ਸਦਾਬਹਾਰ ਨਗਮੇ। ਸਮਾਂ ਹੋ ਰਿਹਾ 8:47 ਤੇ 35 ਸਕਿੰਟ ਦਾ। ਪ੍ਰੋਗਰਾਮ ਦੇ ਵਿੱਚ ਪੇਸ਼ ਹੈ ਅਗਲਾ ਗੀਤ, ਫਿਲਮ ਹੈ ਦਿਆਵਾਨ ਅਤੇ ਆਵਾਜ਼ ਜੌਲੀ ਮੁਖਰਜੀ ਤੇ ਨਾਲ ਸਪਨਾ।

FM ਬਠਿੰਡਾ ਦੇ ਪਿਆਰੇ ਸਰੋਤਿਓ, 1 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਵਿੱਚ ਸਾਡਾ ਵਿਸ਼ਾ ਹੋਵੇਗਾ ਪੰਜਾਬੀ ਲੋਕ ਗਾਇਕੀ ਦੀ ਮਹਾਨ ਦੋ ਗਾਣਾ ਜੋੜੀ ਜਗਮੋਹਨ ਕੌਰ ਤੇ ਕੇ ਦੀਪ।

0: ਦੱਸੋ ਕੀ ਕੀ ਲੈਣਾ ਬਾਦਸ਼ਾਹ?
1: ਸਾੜੀ, ਜੈਂਪਰ, ਸੁਰਖੀ ਪਾਊਡਰ, ਕੁੱਤਿਆ ਕੱਜਲ, ਸੱਤ ਜਾਲੀਆਂ, ਨੌ ਪਰਾਂਦੇ, ਅੱਠ ਜੁਰਾਬਾਂ, ਨਕਲੀ ਜ਼ੁਲਫਾਂ, ਅਸਲੀ ਸੂਈਆਂ, ਇੱਕ ਦੁਪੱਟਾ ਪਤਲਾ ਪਤਲਾ, ਮੋਤੀਆਂ ਆਲਾ, ਸੈਂਟ ਜਮੇਲੀ, ਨਾ ਪਾਲਿਸ਼ ਤੇ।
2: ਬਸ ਕਰੋ ਜੀ, ਬਸ ਕਰੋ, ਇੱਥੇ ਹੀ ਡੱਕਾ ਲਾ ਦਿਓ, ਅਸੀਂ ਤਾਂ ਸੁਣ ਕੇ ਮਰ ਗਏ ਜੀ, ਫੱਟੇ ਤੇ ਲੰਮਾ ਪਾ ਦਿਓ।
3: ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ।

ਜੀ ਦੋਸਤੋ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਦਾਬਹਾਰ ਨਗਮੇ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 8:59 ਤੇ 40 ਸਕਿੰਟ ਦਾ। ਠੀਕ 9 ਵਜੇ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9 ਵਜੇ ਰਹੇਗਾ ਪ੍ਰੋਗਰਾਮ ਚਿੱਤਰਲੋਕ ਅਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 10:16 ਦਾ। ਹੁਣ ਪੇਸ਼ ਹੈ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ। ਪ੍ਰੋਗਰਾਮ ਦੇ ਵਿੱਚ ਅੱਜ ਵਿਸ਼ਾ ਹੋਵੇਗਾ 10ਵੀਂ ਅਤੇ 12ਵੀਂ ਦੇ ਪੇਪਰਾਂ ਵਿੱਚ ਮੈਰਿਟ ਵਿੱਚ ਆਉਣ ਵਾਲੀਆਂ ਵਿਦਿਆਰਥਣਾਂ ਨਾਲ ਮੁਲਾਕਾਤ ਕਰਾਵਾਂਗੇ ਤੁਹਾਡੀ, ਅਤੇ ਪ੍ਰੋਗਰਾਮ ਦੇ ਵਿੱਚ ਮੇਜ਼ਬਾਨ ਹਨ ਮਨਦੀਪ ਰਾਜੌਰਾ।

0: ਸਾਥੀਓ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ। ਮੈਂ ਹਾਂ ਮਨਦੀਪ ਰਜੌਰਾ। ਅੱਜ ਕੁਝ ਨੌਜਵਾਨ ਵਿਦਿਆਰਥੀਆਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਜੋ ਕਿ 10ਵੀਂ ਦੇ ਵਿੱਚ ਅਤੇ +2 ਦੇ ਵਿੱਚ ਬੜੇ ਬਿਹਤਰੀਨ ਨੰਬਰ ਲੈ ਕੇ ਫਸਟ ਪੋਜੀਸ਼ਨਾਂ ਲੈ ਕੇ ਸਾਡੇ ਸਟੂਡੀਓ ਦੇ ਵਿੱਚ ਪਹੁੰਚੀਆਂ ਨੇ। ਇਹ ਵਿਦਿਆਰਥੀਆਂ ਮੇਜਰ ਰਵੀ ਇੰਦਰ ਸਿੰਘ ਸੰਧੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਲਜ਼ ਮਾਲ ਰੋਡ ਤੇ ਸਥਿਤ ਹੈ, ਉੱਥੋਂ ਇਹ ਪਹੁੰਚੀਆਂ ਨੇ। ਪਹਿਲਾਂ ਇਹਨਾਂ ਸਾਰੇ ਬੱਚਿਆਂ ਦਾ ਅਸੀਂ ਨਾਂ ਜਾਣ ਲੈਂਦੇ ਹਾਂ। ਇਹ ਕੁਝ ਬੱਚੇ 10ਵੀਂ ਕਲਾਸ ਦੇ ਵਿੱਚ ਨੇ, ਇਹਨਾਂ ਦਾ ਨਾਂ ਪੁੱਛਦੇ ਹਾਂ। ਰਾਜੇ ਤੁਹਾਡਾ ਕੀ ਨਾਂ ਹੈ?
1: ਸਰ ਲੁਬੀਨਾ।
0: ਤੇ ਤੁਹਾਡਾ?
2: ਸ਼ਿਵਾਨੀ।
3: ਆਰੁਸ਼ੀ।
4: ਤਨਮੀਤ।
5: ਕਮਲਦੀਪ।
6: ਜੈਸਮੀਨ ਕੌਰ।
0: ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਦੀ ਸ਼ੁਰੂਆਤ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਰੂਪੀ ਇੱਕ ਸ਼ਬਦ ਸੁਣਦੇ ਹਾਂ ਇਹਨਾਂ ਵਿਦਿਆਰਥੀਆਂ ਪਾਸੋਂ।

0: ਇਹਨਾਂ ਦੇ ਨਾਲ ਗੱਲ ਕਰਦੇ ਹਾਂ। ਲੁਬੀਨਾ, ਤੁਹਾਡੀ ਇਹ ਜੋ ਪੋਜੀਸ਼ਨ ਆਈ ਹੈ ਉਹ ਫਸਟ ਪੋਜੀਸ਼ਨ ਹੈ, ਸੈਕਿੰਡ ਹੈ, ਤੇ ਕਿੰਨੇ ਨੰਬਰ ਆਏ?
1: ਸਰ ਮੈਂ 86.9% ਨੇ।
0: 86.9% ਤੁਹਾਡੇ ਨੰਬਰ ਆਏ ਹੈ। ਇੰਨੇ ਨੰਬਰ ਲੈ ਕੇ ਤੁਸੀਂ ਖੁਸ਼ ਹੋ ਜਾਂ ਅਜੇ ਤੁਹਾਨੂੰ ਲੱਗਦਾ ਵੀ ਹੋਰ ਆ ਜਾਂਦੇ?
1: ਨਹੀਂ, ਸੈਟੀਸਫਾਈ ਤਾਂ ਹੈਗੇ ਹਾਂ, ਪਰ ਉਮੀਦ ਤਾਂ

0: ਹੋਰ ਵੀ ਸੀਗੀ।
1: ਜੀ
0: ਹਾਂਜੀ ਹੁਣ ਅੱਗੇ ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਵੀ ਬਿਹਤਰ ਲੈ ਸਕੀਏ ਪਲੱਸ ਟੂ 'ਚ।
1: ਜੀ ਬਹੁਤ ਅੱਛੇ। ਤੇ ਪਲੱਸ ਵਨ 'ਚ ਕਿਹੜੇ ਵਿਸ਼ੇ ਰੱਖੋਗੇ ਲੁਬੀਨਾ?
0: ਸਰ ਮੈਂ ਨੋਨ ਮੈਡੀਕਲ ਰੱਖਾਂਗੀ ਜੀ, ਹਾਂਜੀ ਫਿਜ਼ਿਕਸ ਕੈਮਿਸਟਰੀ ਐਂਡ ਮੈਥ।
1: ਤੁਸੀਂ ਕਿੱਥੋਂ ਆਉਂਦੇ ਹੋ? ਤੁਹਾਡਾ ਘਰ ਕਿਹੜੇ ਪਿੰਡ ਸ਼ਹਿਰ ਦੇ ਕਿਹੜੇ ਹਿੱਸੇ ਦੇ ਵਿੱਚ?
0: ਸਰ ਮੈਂ ਲੋਕਲੀ ਬਠਿੰਡਾ ਤੋਂ ਹਾਂ, ਹਾਂਜੀ ਅਜੀਤ ਰੋਡ ਤੋਂ।
1: ਸ਼ਿਵਾਨੀ ਵੀ ਹੈ ਸਾਡੇ ਨਾਲ। ਸ਼ਿਵਾਨੀ ਤੁਸੀਂ ਕਿਹੜੇ ਸਬਜੈਕਟ ਰੱਖੋਗੇ?
0: ਸਰ ਮੈਂ ਆਰਟਸ 'ਚ ਪੋਲ ਸਾਇੰਸ ਹਿਸਟਰੀ ਰੱਖਣੀ ਹੈ। ਹਾਂਜੀ।
1: ਤੇ ਤੁਹਾਡੇ ਨੰਬਰ ਕਿੰਨੇ ਆਏ? ਕਿਹੜੀ ਤੁਹਾਡੀ ਪੋਜੀਸ਼ਨ ਸੀ?
0: ਫਸਟ ਪੋਜੀਸ਼ਨ ਸੀ ਸਰ ਮੇਰੀ, 87% ਨੰਬਰ ਆਏ ਮੇਰੇ।
1: 87% ਨੰਬਰ ਆਉਣ ਦਾ ਕ੍ਰੈਡਿਟ ਤੁਸੀਂ ਕਿਸ ਨੂੰ ਦਿੰਦੇ ਹੋ?
0: ਸਰ ਮੇਰੇ ਟੀਚਰਸ, ਮੇਰੇ ਪੇਰੈਂਟਸ ਵੀ, ਜਿਨ੍ਹਾਂ ਨੇ ਮੈਨੂੰ ਵੀ ਸਪੋਰਟ ਕੀਤਾ ਸਟੱਡੀ 'ਚ ਕਾਫੀ। ਮੈਂ ਹੋਰ ਵੀ ਵੱਧ ਲੈਣਾ ਚਾਹੁੰਦੀ ਸੀ, ਉਮੀਦ ਮੈਨੂੰ ਐਸੀ ਵੀ ਮੈਂ ਮੈਰਿਟ 'ਚ ਆਵਾਂ, ਵੀ ਮੈਂ ਕਾਫੀ ਮਿਹਨਤ ਕਰੀ ਸੀ, ਪਰ ਇਹੀ ਕੋਸ਼ਿਸ਼ ਹੋਊਗੀ ਅੱਗੇ ਵੀ ਮੈਂ ਹੋਰ ਮਿਹਨਤ ਕਰਾਂ, ਪਲੱਸ ਟੂ 'ਚ ਤਾਂ ਮੈਰਿਟ ਆਵੇ ਮੇਰੀ ਜ਼ਰੂਰ ਆਵੇ।
1: ਸ਼ਿਵਾਨੀ ਕਿਹੜੇ ਸਬਜੈਕਟ ਨੇ ਤੁਹਾਡੇ ਨੰਬਰਾਂ ਦੇ ਵਿੱਚ ਇੱਕੇਦਮ ਜਿਹੜਾ ਹੈ ਉਹ ਗ੍ਰਾਫ ਚੜ੍ਹਾਤਾ? ਕਿਹੜਾ ਸਬਜੈਕਟ ਸੀ ਉਹ ਜਿਹਦੇ 'ਚ ਜ਼ਿਆਦਾ ਨੰਬਰ ਆਏ?
0: ਸਰ ਹਿੰਦੀ 'ਚ, ਮੈਥ 'ਚ ਆਏ ਮੇਰੇ ਕਾਫੀ ਨੰਬਰ, ਇਹਨਾਂ ਨੇ ਵੀ ਪਰਸੈਂਟੇਜ ਵਧੀਆ ਕਰਤੀ ਮੇਰੀ।
1: ਤੇ ਮੈਥ ਤੋਂ ਤੁਹਾਨੂੰ ਡਰ ਨਹੀਂ ਲੱਗਦਾ?
0: ਨਹੀਂ ਸਰ ਲੱਗਦਾ ਹੈ, ਪਰ ਮੇਰੇ ਟੀਚਰਸ ਬਹੁਤ ਵਧੀਆ ਹੈ, ਮੈਥ ਦੇ ਬਹੁਤ ਵਧੀਆ ਪੜ੍ਹਾਉਂਦੇ ਆ, ਉਹਨਾਂ ਬਹੁਤ ਵਧੀਆ ਪੜ੍ਹਾਉਂਦੇ, ਬਹੁਤ ਸਮਝ ਆਉਂਦਾ ਹੈ। ਤਾਂ
1: ਮੈਥ ਦੀ ਟਿਊਸ਼ਨ ਵੀ ਰੱਖੀ?
0: ਨੋ ਸਰ।
1: ਅੱਛਾ, ਬਿਨਾਂ ਟਿਊਸ਼ਨ ਤੋਂ?
0: ਹਾਂਜੀ
1: ਜੀ। ਤੇ ਮੈਥ ਪੜ੍ਹਨ ਦਾ ਕੋਈ ਨੁਕਤਾ ਇੱਕ ਸਾਡੇ ਬਾਕੀ ਬੱਚਿਆਂ ਨੂੰ ਵੀ ਦੱਸੋ ਜਾਂ ਸਰੋਤਿਆਂ ਨੂੰ ਜੋ ਆਪਣੇ ਬੱਚਿਆਂ ਨੂੰ ਦੱਸਣਗੇ, ਕੀ ਟਿਪ ਹੋ ਸਕਦਾ ਮੈਥ ਪੜ੍ਹਨ ਦਾ? ਤੁਸੀਂ ਬਿਨਾਂ ਟਿਊਸ਼ਨ ਤੋਂ ਇੰਨੇ ਅੱਛੇ ਨੰਬਰ ਹਾਸਲ ਕੀਤੇ ਹੈ, ਕਿਵੇਂ ਪੜ੍ਹ ਰਹੇ ਸੀ ਮੈਥ?
0: ਸਰ ਮੈਥ ਤੋਂ ਪਹਿਲੀ ਗੱਲ ਡਰਨਾ ਨਹੀਂ ਚਾਹੀਦਾ, ਜਿਹੜੇ ਟੀਚਰ ਸਮਝਾਉਂਦੇ ਆ ਉਹਨਾਂ ਨੂੰ ਧਿਆਨ ਨਾਲ ਸਮਝੋ, ਬਸ ਡਰੋ ਨਾ, ਉਹਦੀ ਪ੍ਰੈਕਟਿਸ ਕਰੋ, ਤਾਂ ਮੈਥ ਸਭ ਨੂੰ ਸੌਖਾ ਹੀ ਲੱਗੂਗਾ।
1: ਤੇ ਤੁਸੀਂ ਇਨ ਫਿਊਚਰ ਕੀ ਕਰਨਾ ਚਾਹੁੰਦੇ?
0: ਮੈਂ ਸਰ ਜੱਜ ਬਣਨਾ ਚਾਹੁੰਦੀ ਹਾਂ ਜੀ।
1: ਬਹੁਤ ਅੱਛੇ, ਬਹੁਤ ਅੱਛੇ, ਸ਼ਾਬਾਸ਼। ਸਾਡੇ ਨਾਲ ਇੱਕ ਬੱਚੀ ਆਰੁਸ਼ੀ ਵੀ ਹੈ। ਆਰੁਸ਼ੀ ਤੁਸੀਂ ਕਿਹੜੇ ਸਬਜੈਕਟਾਂ ਦੇ ਵਿੱਚ ਇਹ ਨੰਬਰ ਆਪਣੇ ਇੰਨੇ ਹਾਸਲ ਕੀਤੇ ਹੈ? ਕਿਹੜੇ ਸਬਜੈਕਟ ਪੜ੍ਹ ਰਹੇ ਸੀ ਆਪਣੀ ਪਲੱਸ ਟੂ ਕਲਾਸ 'ਚ?
2: ਮੇਰੇ ਕੋਲ ਮੈਥ, ਇਕਨੋਮਿਕਸ ਤੇ ਆਈਟੀ ਹੈ, ਬਟ ਮੇਰੇ ਸਭ ਤੋਂ ਜ਼ਿਆਦਾ ਨੰਬਰ ਇਕਨੋਮਿਕਸ, ਆਈਟੀ ਤੇ ਇੰਗਲਿਸ਼ ਦੇ ਵਿੱਚ ਆਏ।
1: ਤੁਹਾਡਾ ਇਹਨਾਂ ਤਿੰਨਾਂ 'ਚੋਂ ਫਿਰ ਕਿਹੜਾ ਪਸੰਦੀਦਾ ਸਬਜੈਕਟ?
2: ਇੰਗਲਿਸ਼ ਐਂਡ ਇਕਨੋਮਿਕਸ।
1: ਇੰਗਲਿਸ਼ ਤਾਂ ਇੱਕ ਲੈਂਗੁਏਜ ਹੈ ਨਾ, ਇਸ ਲੈਂਗੁਏਜ ਕੋਈ ਵੀ ਹੋਵੇ ਉਹ ਸਾਨੂੰ ਇੰਟਰਸਟਿੰਗ ਲੱਗਦੀ ਹੈ ਪੜ੍ਹਨੀ। ਤੁਹਾਨੂੰ ਇੰਗਲਿਸ਼ ਦੇ ਨਾਲ ਹੋਰ ਕਿਹੜੀ ਲੈਂਗੁਏਜ ਸਿੱਖਣ ਦਾ ਮੌਕਾ ਮਿਲੇ? ਤੁਸੀਂ ਸਮਝਦੇ ਹੋ ਵੀ ਮੈਂ ਆਹ ਲੈਂਗੁਏਜ ਵੀ ਸਿੱਖਣਾ ਚਾਹੁੰਦੀ ਹਾਂ?
2: ਫ੍ਰੈਂਚ ਐਂਡ ਉਰਦੂ।
1: ਅਰੇ ਵਾਹ, ਵੈਰੀ ਗੁੱਡ। ਤੇ ਤੁਹਾਨੂੰ ਪਤਾ ਵੀ ਉਰਦੂ ਦੀਆਂ ਤਾਂ ਆਪਣੇ ਭਾਸ਼ਾ ਵਿਭਾਗ ਕਲਾਸਾਂ ਵੀ ਲਾਉਂਦਾ ਹੈ, 6-6 ਮਹੀਨੇ ਦੀਆਂ ਕਲਾਸਾਂ ਸਾਲ ਦੇ ਵਿੱਚ 2 ਵਾਰ ਲੱਗਦੀਆਂ।
2: ਹਾਂਜੀ ਪਤਾ, ਬਟ ਮੈਂ ਫਿਲਹਾਲ ਸਟੱਡੀ ਤੇ ਕੰਸੈਂਟ੍ਰੇਟ ਕਰਕੇ ਉਸ ਤੋਂ ਬਾਅਦ ਕਰਨਾ ਪਸੰਦ।
1: ਬਿਲਕੁਲ, ਤੁਹਾਡਾ ਬਿਲਕੁਲ ਇਹ ਪਲਾਨ ਤੁਹਾਡਾ ਬਿਲਕੁਲ ਠੀਕ ਹੈ। ਤੇ ਤੁਹਾਨੂੰ ਕੀ ਲੱਗਦਾ ਵੀ ਕਿਹੜੇ ਸਬਜੈਕਟ ਨੇ ਤੁਹਾਡੇ ਨੰਬਰ ਇੱਕਦਮ ਤਾਹਾਂ ਚੱਕ ਤੇ? ਉਹ ਸਬਜੈਕਟ ਕਿਹੜਾ ਸੀਗਾ?
2: ਇੰਗਲਿਸ਼, 98।
1: ਅੱਛਾ, ਇੰਗਲਿਸ਼ ਦੇ ਵਿੱਚ 98 100 ਚੋਂ?
2: ਹਾਂਜੀ।
1: ਅਰੇ ਵਾਹ, ਲੈਂਗੁਏਜ ਦੇ ਵਿੱਚ, ਭਾਸ਼ਾ ਦੇ ਵਿੱਚ ਇੰਨੇ ਨੰਬਰ ਕਿਵੇਂ ਆ ਸਕਦੇ?
2: ਸਾਡੀ ਮੈਡਮ ਨੂੰ ਮੈਂ ਮੇਨ ਕ੍ਰੈਡਿਟ ਦੇਣਾ ਚਾਹੂੰਗੀ, ਕਿਉਂਕਿ ਉਹ ਵੀ ਇਸ ਤਰ੍ਹਾਂ ਇੱਡਾ ਵਧੀਆ ਬੋਲਦੇ, ਉਹਨਾਂ ਦਾ ਪ੍ਰੋਨੰਸੀਏਸ਼ਨ ਤੇ ਉਹਨਾਂ ਨੇ ਇੰਨਾ ਵਧੀਆ ਕਨਸੈਪਟ ਕਲੀਅਰ ਕਰਵਾਇਆ ਕਿ ਮੈਨੂੰ ਆਪ ਹੀ ਇੰਟਰਸਟ ਬਹੁਤ ਸੀ।
1: ਨਾ ਲਓ ਫਿਰ ਆਪਣੇ ਟੀਚਰ ਦਾ? ਪੂਨਮ ਮੈਮ ਤੋਂ ਤਾਂ ਫਿਰ ਅਸੀਂ ਵੀ ਸਿੱਖਣਾ ਚਾਹਾਂਗੇ ਕਦੇ ਸਾਨੂੰ ਮੌਕਾ ਮਿਲੇ। ਤੁਹਾਨੂੰ ਇੱਥੇ ਬੈਠਿਆਂ ਵੇਖ ਕੇ ਹੀ ਸਾਨੂੰ ਲੱਗ ਰਿਹਾ ਵੀ ਸਾਨੂੰ ਵੀ ਦੁਬਾਰਾ ਮੌਕਾ ਮਿਲੇ ਤੇ ਅਸੀਂ ਇੰਨਾ ਅੱਛਾ ਪੜ੍ਹੀਏ, ਆਪਣੇ ਸਬਜੈਕਟਾਂ ਦੇ ਵਿੱਚ ਅਸੀਂ ਸੁਧਾਰ ਕਰ। ਜੇ ਤੁਹਾਨੂੰ ਇੰਪਰੂਵਮੈਂਟ ਕਰਨ ਦਾ ਮੌਕਾ ਮਿਲੇ ਤਾਂ ਤੁਸੀਂ ਕਿਹੜੇ ਸਬਜੈਕਟ ਦਾ ਪੇਪਰ ਦੁਬਾਰਾ ਦੇਣਾ ਚਾਹੋਗੇ?
2: ਵੈਸੇ ਤਾਂ ਮੈਥ ਦਾ, ਕਿਉਂਕਿ ਮੇਰੇ ਵਾਸਤੇ ਹਮੇਸ਼ਾ ਹੀ ਮੈਥ ਚੈਲੇਂਜਿੰਗ ਰਿਹਾ, ਤੇ ਮੈਥ ਮੇਰਾ ਲੈਣ ਦਾ ਮੇਨ ਰੀਜ਼ਨ ਵੀ ਇਹੀ ਸੀ ਵੀ ਕਾਫੀ ਇੰਪਰੂਵਮੈਂਟ ਕਰ ਸਕਾਂ ਉਹਦੇ ਵਿੱਚ।
1: ਸੋ ਬਹੁਤ ਅੱਛੀ ਗੱਲ ਹੈ। ਤੇ ਤੁਸੀਂ ਅੱਗੇ ਚੱਲ ਕੇ ਕੀ ਕਰੋਗੇ ਬਈ?
2: ਮੇਰੀ ਵੀ ਸਿਵਲ ਸਰਵਿਸਿਸ ਦੀ ਪਲੈਨਿੰਗ ਹੈ, ਮੈਂ ਉਹਦੀ ਤਿਆਰੀ ਵੀ ਕਰਦੀ ਪਈ ਆ ਛੁੱਟੀਆਂ ਦੇ ਵਿੱਚ।
1: ਜੀ ਬਹੁਤ ਅੱਛੇ। ਕੌਣ ਦੱਸਦਾ ਤੁਹਾਨੂੰ ਸਿਵਲ ਸਰਵਿਸਿਸ ਵੀ ਕੁਝ ਹੁੰਦਾ ਹੈ, ਇਹਦੇ ਵਿੱਚ ਵੀ ਜਾ ਸਕਦੇ ਹੋ? ਕਿਹਨੇ ਦੱਸਿਆ, ਕਿੱਥੋਂ ਪਤਾ ਲੱਗਿਆ?
2: ਵੈਸੇ ਸਾਡੇ ਰਿਲੇਟਿਵ ਦੇ ਵਿੱਚ ਹੈਗੇ ਨੇ, ਉਹਨਾਂ ਨੇ ਕਲੀਅਰ ਕੀਤਾ ਸੀ। ਉਸ ਤੋਂ ਬਾਅਦ ਵੀ ਅੱਜ ਕੱਲ ਕਿਉਂਕਿ ਆਫੀਸਰਸ ਵਗੈਰਾ ਜੇ ਆਪਣੇ ਕੋਲ ਇੱਕ ਪਾਵਰ ਹੋਵੇ ਤਾਂ ਕਾਫੀ ਸੁਧਾਰ ਵਗੈਰਾ ਕਰ ਸਕਦਾ, ਤਾਂ ਕਰਕੇ ਮੇਰਾ ਸੀਗਾ, ਕਿਉਂਕਿ ਮੈਂ ਏਰੀਏ ਜਿਸ ਏਰੀਏ ਦੇ ਵਿੱਚ ਰਹਿੰਦੀ ਹਾਂ ਉਹਦੇ ਵਿੱਚ ਕਿਉਂਕਿ ਡਰੱਗਸ ਰਿਸ਼ਵਤ ਕਾਫੀ ਅੱਜ ਕੱਲ ਆਪਾਂ ਵੇਖਦੇ ਹਾਂ, ਤਾਂ ਮੈਂ ਕਾਫੀ ਸੁਧਾਰ ਕਰਨ ਦੀ ਕੋਸ਼ਿਸ਼ ਕਰਨਾ ਚਾਹੂੰਗੀ ਤਾਂ ਕਰਕੇ।
1: ਬਹੁਤ ਅੱਛੇ ਬੱਚੇ, ਬਹੁਤ ਵਧੀਆ ਮਿਹਨਤ ਕਰ ਰਹੇ ਆ। ਤੇ ਤਨਮੀਤ ਹੈ ਸਾਡੇ ਨਾਲ। ਤਨਮੀਤ ਤੁਸੀਂ ਕੀ ਕਰਨਾ ਚਾਹੋਗੇ ਅੱਗੇ ਚੱਲ ਕੇ ਬਈ?
3: ਸਰ ਮੈਂ CA ਬਣਨਾ।
1: CA ਬਣਨਾ ਹੈਗਾ? ਤੇ ਫਿਰ CA ਬਣਨ ਲਈ ਤੁਸੀਂ ਕਿਹੜੇ ਸਬਜੈਕਟ ਹੁਣ ਪਲੱਸ 2 ਦੇ ਵਿੱਚ ਪੜ੍ਹ ਰਹੇ ਸੀ?
3: ਸਰ ਮੈਨੇ ਕਮਰਸ ਲਿੱਤੀ ਹੋਈ ਸੀ।
1: ਕਮਰਸ ਲਈ ਸੀ ਤੁਸੀਂ, ਤੁਹਾਡੇ ਕਿੰਨੇ ਨੰਬਰ ਆਏ ਤੇ ਤੁਹਾਡੀ ਕਿਹੜੀ ਪੋਜੀਸ਼ਨ ਰਹੀ?
3: ਸਰ ਮੇਰੀ ਫਸਟ ਪੋਜੀਸ਼ਨ ਹੈ ਤੇ ਮੈਂ 93.6% ਆਏ ਨੇ।
1: ਬਈ ਬੱਲੇ ਬੱਲੇ, 93, ਇਹਨੇ ਤਾਂ ਅਸੀਂ ਕਦੇ ਸੋਚੇ ਵੀ ਨਹੀਂ, ਅੰਦਾਜ਼ਾ ਵੀ ਨਹੀਂ ਲਾਇਆ। ਮੇਰੇ ਮੈਨੂੰ ਯਾਦ ਹੈ ਮੇਰੇ 68% ਆਏ ਸੀ ਤੇ ਅਸੀਂ ਬਹੁਤ ਖੁਸ਼ ਹੋਏ ਸੀਗੇ। ਤੁਸੀਂ ਕਿੰਨੇ ਕੁ ਖੁਸ਼ ਹੋਏ 93% ਲੈ ਕੇ?
3: ਸਰ ਵੈਸੇ ਉਮੀਦ ਤਾਂ ਮੈਰਿਟ ਚ ਆਉਂਦੀ ਸੀਗੀ, ਬਟ ਇਹਦੇ ਨਾਲ ਵੀ ਸੈਟੀਸਫਾਈ ਹਾਂ ਮੈਂ।
1: ਵੈਰੀ ਗੁੱਡ। ਤੇ ਉਹਨਾਂ ਬੱਚਿਆਂ ਦੇ ਦਿਮਾਗ 'ਚ ਕੀ ਹੁੰਦਾ ਹੈ

0: ਜਿਹੜੇ ਇੰਨੇ ਨੰਬਰ ਲੈ ਕੇ ਵੀ ਖੁਸ਼ ਨਹੀਂ ਹੁੰਦੇ, ਕਈ ਵਾਰ ਉਹ ਇਹੋ ਜਿਹੀ ਗਲਤੀ ਕਰ ਜਾਂਦੇ ਆ। ਅਸੀਂ ਸੁਣਦੇ ਹਾਂ ਵੀ ਕਿਸੇ ਬੱਚੇ ਨੇ ਆਹ ਕਰ ਲਿਆ, ਕਿਸੇ ਬੱਚੇ ਨੇ ਉਹ ਕਰ ਲਿਆ। ਤੁਸੀਂ ਕੀ ਸਮਝਦੇ ਹੋ ਵੀ ਉਹਨਾਂ ਦੇ ਦਿਮਾਗ 'ਚ ਕੀ ਚੱਲ ਰਿਹਾ ਹੋਊਗਾ, ਇੰਨੇ ਨੰਬਰ ਲੈਣ ਤੋਂ ਬਾਅਦ ਵੀ ਉਹ ਐਂ ਕਿਉਂ ਕਰਦੇ?
1: ਸਰ ਬਿਕੋਜ਼ ਰਾਤ ਰਾਤ ਜਾਗ ਕੇ ਪੜ੍ਹਨਾ ਪੈਂਦਾ, ਫਿਰ ਵੀ ਜੇ ਉਹਨੇ ਸੈਟਿਸਫਾਈਂਗ ਮਾਰਕਸ ਨਾ ਆਉਣ ਫਿਰ ਤਾਂ ਹੁੰਦਾ। ਵੈਸੇ ਗਲਤ ਹੈ, ਬਟ ਜਿੰਨੇ ਆਪਾਂ ਨੂੰ ਆਉਂਦੇ ਆਪਾਂ ਨੂੰ ਉਸ 'ਚ ਵੀ ਖੁਸ਼ ਹੋਣਾ ਚਾਹੀਦਾ, ਬਟ ਫਿਰ ਵੀ ਕਹਿੰਦੇ ਮੈਂ ਵੀ ਖੁਸ਼ੀ ਆਪਣੇ ਮਾਰਕਸ ਨਾਲ।
0: ਵੈਰੀ ਗੁੱਡ, ਤੁਹਾਡੀ ਖੁਸ਼ੀ ਤੁਹਾਡੇ ਚਿਹਰੇ ਤੋਂ ਝਲਕ ਰਹੀ ਹੈ, ਤੁਸੀਂ ਮੁਸਕੁਰਾ ਕੇ ਇਹ ਗੱਲ ਕੀਤੀ, ਸਾਨੂੰ ਇੰਨੇ ਕੁ ਨਾਲ ਤਸੱਲੀ ਹੈ। ਅਤੇ ਤੁਸੀਂ ਕੀ ਕਰਨਾ ਹੈ, ਤੁਹਾਡੇ ਪੇਰੈਂਟਸ ਤੁਹਾਨੂੰ ਕੀ ਕਰਦੇ ਹੈ, ਕੌਣ ਤੁਹਾਨੂੰ ਦੱਸਦਾ ਵੀ ਆਹ ਕੀਤਾ ਜਾ ਸਕਦਾ, ਆਹ ਬਣਿਆ ਜਾ ਸਕਦਾ, ਅੱਗੇ ਚੱਲ ਕੇ ਆਹ ਹੋ ਸਕਦਾ? ਅਤੇ ਤੁਸੀਂ CA ਕਿਹਾ ਹੈ ਨਾ, CA ਬਾਰੇ ਤੁਹਾਨੂੰ ਕੌਣ ਦੱਸਦਾ?
1: ਸਰ ਸਾਡੇ ਮਾਨਵ ਸਰ ਸੀਗੇ, ਉਹ ਸਾਡੀ ਕਲਾਸ 'ਚ ਕਈ ਵਾਰ CA ਜੋ ਹੈਗੇ ਨੇ ਉਹ ਆਏ ਵੀ ਸੀਗੇ। ਬਹੁਤ ਸਾਰੇ ਅਲੱਗ ਅਲੱਗ ਇੰਸਟੀਟਿਊਟ ਵਾਲੇ ਸਨ ਦੱਸਣ ਵਾਸਤੇ ਕਿ CA 'ਚ ਆਫ ਹੋ ਸਕਦਾ, ਚਾਰ ਸਬਜੈਕਟ ਨੇ, ਇੰਨਾ ਟਾਈਮ ਲੱਗੇਗਾ, ਇੰਨੇ ਪੇਪਰ ਨੇ ਸਾਰੇ। ਮਤਲਬ ਮਾਨਵ ਸਰ ਬਹੁਤ ਜ਼ਿਆਦਾ ਹੀ ਮੋਟੀਵੇਟ ਕਰਦੇ ਸੀਗੇ CA ਬਣਨ ਲਈ ਕਿ CA ਔਖੀ ਨਹੀਂ ਹੈ, ਤੁਸੀਂ ਕਰ ਸਕਦੇ ਹੋ। ਮਤਲਬ ਬਹੁਤ ਜ਼ਿਆਦਾ ਹੀ ਮੋਟੀਵੇਟ ਕਰਦੇ ਨੇ।
0: ਤੁਸੀਂ ਹੁਣ ਪਲੱਸ ਟੂ ਤੋਂ ਬਾਅਦ ਹੀ CA ਸ਼ੁਰੂ ਕਰ ਲਓਗੇ ਫਿਰ?
1: ਨੋ ਸਰ, ਪਹਿਲਾਂ ਮੈਂ BCOM 'ਚ ਐਡਮਿਸ਼ਨ ਲਿੱਤੀ ਹੈ, ਫਿਰ ਉਸ ਤੋਂ ਬਾਅਦ ਮੈਂ CA ਕਰੂੰਗੀ।
0: ਜੀ, BCOM ਦੇ ਵਿੱਚ ਐਡਮਿਸ਼ਨ ਤੁਸੀਂ ਕਿੱਥੇ ਲਈ ਹੈ, ਕਿਹੜੇ ਕਾਲਜ 'ਚ?
1: ਸਰ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ।
0: ਬਹੁਤ ਅੱਛੇ, ਬਹੁਤ ਅੱਛਾ ਤੁਸੀਂ ਇੰਸਟੀਚਿਊਟ ਚੁਣਿਆ ਹੈ। ਅਤੇ ਤੁਹਾਨੂੰ ਜੇ ਹੁਣ ਛੁੱਟੀਆਂ ਦੇ ਵਿੱਚ ਜੂਨ 'ਚ ਤੁਹਾਨੂੰ ਕਿਤੇ ਜਾਣ ਦਾ ਮੌਕਾ ਮਿਲੇ ਤਾਂ ਤੁਸੀਂ ਕਿੱਥੇ ਜਾਣਾ ਪਸੰਦ ਕਰੋਗੇ, ਉਸ ਸਾਰੇ ਹੀ ਮਹੀਨੇ ਤੁਸੀਂ ਕੀ ਕਰਨਾ ਪਸੰਦ ਕਰੋਗੇ?
1: ਸਰ ਮੇਰੇ ਜੰਮੂ ਕਸ਼ਮੀਰ ਜਾਣਾ ਚਾਹੁੰਦੀ ਹਾਂ ਮੈਂ, ਅਤੇ ਮੇਰੀ ਡਰਾਇੰਗ ਕਰਨ ਦੀ ਬਹੁਤ ਜ਼ਿਆਦਾ ਹੀ ਹੋਬੀ ਹੈ, ਅਤੇ ਮੈਂ ਹਮੇਸ਼ਾ ਹੀ ਸਕੈਚਿਸ ਬਣਾਉਂਦੀ ਰਹਿੰਦੀ ਹਾਂ। ਪਿਛਲੀ ਛੁੱਟੀਆਂ 'ਚ ਵੀ ਮੈਨੇ ਬਹੁਤ ਸਾਰੇ ਲੋਕਾਂ ਦੇ ਹੀ ਸਕੈਚਿਸ ਬਣਾਏ, ਮੇਰੇ ਘਰ ਦੇ ਸਾਰੇ ਜੋ ਲੋਕ ਸੀਗੇ ਸਭ ਦੇ ਹੀ ਬਣਾਏ ਸੀਗੇ।
0: ਜੀ, ਸਭ ਦੇ ਸਕੈਚਿਸ ਬਣਾਏ ਆ, ਉਹ ਸਕੈਚਿਸ ਕਿਵੇਂ ਬਣਾਉਂਦੇ ਹੋ, ਕਾਲੀ ਪੈਨਸਲ ਨਾਲ ਜਾਂ ਕਲਰਸ ਨਾਲ?
1: ਸਰ ਕਾਲੀ ਪੈਨਸਲ ਨਾਲ।
0: ਬਹੁਤ ਅੱਛੇ, ਅਤੇ ਇਹਦੇ ਵਿੱਚ ਅੱਗੇ ਹੋਰ ਕੁਝ ਕਰਨਾ ਚਾਹੁੰਦੇ ਹੋ ਇਸ 'ਚ, ਡਰਾਇੰਗ 'ਚ, ਸਕੈਚਿੰਗ ਦੇ ਵਿੱਚ, ਅੱਗੇ ਨੈੱਟ ਦੀ ਹੈਲਪ ਲੈ ਕੇ ਜਾਂ ਕਿਸ ਤੋਂ ਕੋਚਿੰਗ ਲੈ ਕੇ ਕੁਝ ਸੋਚਿਆ?
1: ਨੋ ਸਰ, ਬਸ CA ਬਣਨਾ ਹੀ ਮੇਰਾ ਡ੍ਰੀਮ ਹੈ।
0: ਜੀ, ਸੋ CA ਦੇ ਨਾਲ ਨਾਲ ਆਪਣੇ ਇਸ ਸ਼ੌਂਕ ਨੂੰ ਵੀ ਜਾਰੀ ਰੱਖੋ, ਹੈ ਨਾ। CA ਇੱਕ ਪਾਸੇ ਤੁਸੀਂ ਬਣਦੇ ਜਾਓਗੇ ਹੌਲੀ ਹੌਲੀ, ਅਤੇ ਇਹ ਤੁਹਾਡਾ ਸ਼ੌਂਕ ਜਿਹੜਾ ਹੈ ਉਹ ਤੁਹਾਨੂੰ ਬੈਕ ਤੋਂ ਤੁਹਾਨੂੰ ਪਾਵਰ ਦੇਈ ਜਾਏਗਾ, ਹੈ ਨਾ, ਐਨਰਜੀ ਦੇਈ ਜਾਏਗਾ। ਸਾਡੇ ਨਾਲ ਇੱਕ ਹੋਰ ਬੱਚੀ ਹੈ, ਕਮਲਦੀਪ। ਕਮਲਦੀਪ, ਤੁਸੀਂ ਇਸ ਤੋਂ ਪਹਿਲਾਂ, ਇਸ ਸਕੂਲ 'ਚ ਆਉਣ ਤੋਂ ਪਹਿਲਾਂ ਕਿਹੜੇ ਸਕੂਲ 'ਚ ਸੀ, ਅਤੇ ਤੁਸੀਂ ਕਿਹੜੀ ਪੋਜੀਸ਼ਨ ਹਾਸਲ ਕੀਤੀ ਹੈ, ਕਿਹੜਾ ਸਟ੍ਰੀਮ ਸੀ ਉਹ ਵੀ ਦੱਸ।
2: ਸਰ ਮੈਂ 6th ਕਲਾਸ ਤੋਂ ਹੀ ਇਸ ਸਕੂਲ 'ਚ ਹਾਂ। ਇਸ ਸਕੂਲ ਦਾ ਪਹਿਲਾਂ ਇੰਨਾ ਜ਼ਿਆਦਾ ਮਤਲਬ ਬਿਲਡਿੰਗ ਪੁਰਾਣੀ ਸੀ, ਅਤੇ ਜਦੋਂ ਦੇ ਸਾਡੇ ਪ੍ਰਿੰਸੀਪਲ ਸਰ ਕੁਲਵਿੰਦਰ ਸਿੰਘ ਢਿੱਲੋਂ ਜੀ ਆਏ ਨੇ, ਉਹ ਤੋਂ ਸਾਡੇ ਸਕੂਲ ਦਾ ਲੈਵਲ ਵੀ ਬਹੁਤ ਜ਼ਿਆਦਾ ਡਿਵੈਲਪਮੈਂਟ ਹੋਈ ਹੈ, ਅਤੇ ਐਜੂਕੇਸ਼ਨ ਦੇ ਲੈਵਲ 'ਚ ਵੀ ਬਹੁਤ ਜ਼ਿਆਦਾ ਡਿਵੈਲਪਮੈਂਟ ਹੋਈ ਹੈ, ਅਤੇ ਉਹ ਸਾਨੂੰ ਮੋਟੀਵੇਟ ਕਰਦੇ ਰਹਿੰਦੇ ਨੇ ਸਟੱਡੀ ਦੇ ਨਾਲ ਨਾਲ, ਉਹ ਸਾਨੂੰ ਸਪੋਰਟਸ ਲਈ ਵੀ ਬਹੁਤ ਜ਼ਿਆਦਾ ਮੋਟੀਵੇਟ ਕਰਦੇ ਨੇ ਜੀ। ਸਾਡੇ ਟੀਚਰਸ ਸਾਨੂੰ ਬਹੁਤ ਜ਼ਿਆਦਾ ਵਧੀਆ ਪੜ੍ਹਾਉਂਦੇ ਨੇ, ਮੇਰੇ ਕਲਾਸ ਇੰਚਾਰਜ ਜਿੰਮੀ ਮੈਮ ਉਹ, ਅਤੇ ਸਾਡੇ ਸਬਜੈਕਟ ਟੀਚਰ ਉਹ ਵੀ ਸਾਨੂੰ ਬਹੁਤ ਜ਼ਿਆਦਾ ਵਧੀਆ ਪੜ੍ਹਾਉਂਦੇ ਨੇ। ਸਾਨੂੰ ਕਲਾਸ 'ਚ ਇੰਨਾ ਵਧੀਆ ਸਮਝਾਇਆ ਜਾਂਦਾ ਹੈ ਕਿ ਘਰੇ ਜਾ ਕੇ ਜਦੋਂ ਅਸੀਂ ਸਿਰਫ ਰਿਵੀਜ਼ਨ ਹੀ ਕਰਨੀ ਹੁੰਦੀ ਹੈ, ਅਤੇ ਸਾਡੇ ਰੈਗੂਲਰ ਰੂਟੀਨ 'ਚ ਸਾਡੇ ਟੈਸਟ ਹੁੰਦੇ ਨੇ, ਅਤੇ ਸਾਡੀ ਫਿਰ ਫਾਈਨਲ ਪੇਪਰ ਐਗਜ਼ਾਮ ਤੋਂ ਪਹਿਲਾਂ ਵੀ ਪ੍ਰੈਪਰੇਸ਼ਨ ਬਹੁਤ ਵਧੀਆ ਰਹੀ।
0: ਕਿੰਨੇ ਨੰਬਰ ਆਏ, ਕੀ ਪੋਜੀਸ਼ਨ ਰਹੀ?
2: 95.6% ਆਏ ਨੇ ਮੇਰੇ।
0: ਜੀ, ਹਾਂਜੀ, ਤੁਸੀਂ ਤਨਮੀਤ ਤੋਂ ਵੀ 2 ਨੰਬਰ ਵੱਧ, 2% ਵੱਧ ਹਾਸਲ ਕੀਤੇ, ਅਤੇ ਫਿਰ ਤਨਮੀਤ ਨੇ ਤੁਹਾਨੂੰ ਘੂਰਿਆ ਨਹੀਂ ਵੀ ਤੂੰ ਵੱਧ ਕਿਵੇਂ ਲੈ ਗਈ?
2: ਨਹੀਂ ਸਰ।
0: ਤੇ ਤੁਹਾਡਾ ਸਟ੍ਰੀਮ ਕਿਹੜਾ ਸੀ?
2: ਵੋਕੇਸ਼ਨਲ MOP ਮਾਡਰਨ ਆਫਿਸ਼ਨਲ
0: ਸੀ, ਅਤੇ ਤਨਮੀਤ ਦਾ ਸਟ੍ਰੀਮ ਕਾਮਰਸ ਸੀ। ਜੀ, ਬਹੁਤ ਅੱਛੇ, ਚਲੋ ਬਹੁਤ ਅੱਛੀ ਗੱਲ ਹੈ। ਅਤੇ ਤੁਸੀਂ, ਜੋ ਵਿਦਿਆਰਥਣਾਂ ਘੱਟ ਨੰਬਰ ਲੈਂਦੀਆਂ ਨੇ ਫਿਰ ਡੀਮੋਟੀਵੇਟ ਹੋ ਜਾਂਦੀਆਂ ਨੇ, ਜਾਂ ਕਿਸੇ ਕਾਰਨ ਕਰਕੇ ਘੱਟ ਨੰਬਰ ਆਏ, ਡੀਮੋਟੀਵੇਟ ਹੋ ਗਈਆਂ, ਉਹ 10th ਤੋਂ ਅੱਗੇ ਸਕੂਲ 'ਚ ਆਈਆਂ ਹੀ ਨਾ, ਜਾਂ ਪਲੱਸ ਟੂ ਤੋਂ ਬਾਅਦ ਉਹ ਸਕੂਲ 'ਚ ਗਈਆਂ ਹੀ ਨਾ, ਘਰੇ ਪਿੰਡਾਂ ਦੇ ਵਿੱਚ ਅਕਸਰ ਐਂ ਹੁੰਦਾ ਉਹ ਘਰਦਿਆਂ ਨੂੰ ਜਵਾਬ ਦੇ ਦਿੰਦੀਆਂ, ਫਿਰ ਉਹਨਾਂ ਨੂੰ ਕੀ ਕਹੋਗੇ?
2: ਸਰ ਮੈਂ ਉਹਨਾਂ ਨੂੰ ਅਤੇ ਉਹਨਾਂ ਦੇ ਪੇਰੈਂਟਸ ਨੂੰ ਇਹੀ ਕਹਿਣਾ ਚਾਹੁੰਦੀ ਹਾਂ, ਜਿਨ੍ਹਾਂ ਬੱਚਿਆਂ ਦੇ ਘੱਟ ਪਰਸੈਂਟੇਜ ਆਈ ਆ ਉਹਨਾਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਸਿਰਫ 10th ਸੀਗੀ ਅਤੇ ਮਾਰਕਸ ਜ਼ਿਆਦਾ ਇੰਨੇ ਮੈਟਰ ਨਹੀਂ ਕਰਦੇ, ਕਿਉਂਕਿ ਸਕਿੱਲ ਵੀ ਮੈਟਰ ਕਰਦੀ ਹੈ, ਉਹਨਾਂ 'ਚ ਕੋਈ ਨਾ ਕੋਈ ਸਕਿੱਲ ਹੋਣੀ ਚਾਹੀਦੀ ਹੈ, ਅਤੇ ਪੇਰੈਂਟਸ ਨੂੰ ਵੀ ਉਹਨਾਂ ਨੂੰ ਮੋਟੀਵੇਟ ਕਰਨਾ ਚਾਹੀਦਾ ਵੀ ਉਹ ਅੱਗੇ ਪੜ੍ਹਾਈ ਕੰਟੀਨਿਊ ਕਰਨ ਅਤੇ ਕੋਈ ਨਾ ਕੋਈ ਸਕਿੱਲ ਵੀ ਸਿੱਖਣ।
0: ਤੁਸੀਂ ਸਕਿੱਲ ਦੀ ਗੱਲ ਕੀਤੀ ਕਮਲਦੀਪ, ਤੁਹਾਨੂੰ ਕੀ ਲੱਗਦਾ ਤੁਹਾਡੇ ਅੰਦਰ ਕਿਸ ਤਰ੍ਹਾਂ ਦੇ ਸਕਿੱਲ ਹੈ, ਤੁਹਾਡੀ ਪਰਸਨੈਲਿਟੀ, ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਦੀ ਪਰਸਨੈਲਿਟੀ ਹੈ, ਅੱਗੇ ਚੱਲ ਕੇ ਤੁਸੀਂ ਕੀ ਕਰ ਸਕਦੇ ਹੋ, ਕਿਹੜੇ ਫੀਲਡ 'ਚ ਵਧੀਆ ਕਰੋਗੇ ਕੰਮ?
2: ਸਰ ਮੇਰਾ 5th ਕਲਾਸ ਦਾ ਡ੍ਰੀਮ ਹੈ, ਮੈਂ ਟੀਚਰ ਬਣਨਾ ਚਾਹੁੰਦੀ ਹਾਂ।
0: ਇਸ ਵੇਲੇ ਫਿਰ ਤੁਸੀਂ ਕਲਾਸ 'ਚ ਮੋਨੀਟਰ ਹੋਵੋਗੇ?
2: ਹਾਂਜੀ, ਹੁਣ ਮੈਂ ਮੋਨੀਟਰ ਸੀ ਪਰ ਹੁਣ ਮੇਰੇ ਤੋਂ ਬੈਚ ਲਿੱਤਾ ਗਿਆ।
0: ਜੀ, ਤੁਸੀਂ ਮੋਨੀਟਰ ਹੁਣ ਤੱਕ ਰਹੇ ਪਲੱਸ 2 ਦੇ ਵਿੱਚ, ਅਤੇ ਬਹੁਤ ਅੱਛੀ ਗੱਲ ਹੈ। ਅਤੇ ਟੀਚਰ ਹੀ ਕਿਉਂ, ਪਲੱਸ ਤੁਸੀਂ 5th ਦੇ ਵਿੱਚ ਹੀ ਸੋਚ ਲਿਆ ਸੀ, ਫਿਰ ਕਿਵੇਂ ਤੁਸੀਂ 5th ਦੇ ਵਿੱਚ ਇੱਕ ਛੋਟੇ ਬੱਚੇ ਨੇ ਕਿਵੇਂ ਸੋਚ ਲਿਆ ਵੀ ਮੈਂ ਤਾਂ ਟੀਚਰ ਹੀ ਬਣੂੰਗਾ?
2: ਸਰ ਸਾਡੇ ਬਲਜੀਤ ਮੈਮ ਹੁੰਦੇ ਸੀ ਮੇਰੀ ਕਲਾਸ ਇੰਚਾਰਜ, ਉਹ ਬਹੁਤ ਵਧੀਆ ਪੜ੍ਹਾਉਂਦੇ ਹੁੰਦੇ ਸੀ, ਅਤੇ ਮੈਨੂੰ ਬੱਚਿਆਂ ਨੂੰ ਪੜ੍ਹਾਉਂਦੇ ਦੇਖ ਕੇ ਬਹੁਤ ਅੱਛਾ ਲੱਗਦਾ ਹੁੰਦਾ ਸੀ, ਅਤੇ ਮੇਰਾ ਉਦੋਂ ਤੋਂ ਹੀ ਡ੍ਰੀਮ ਆ ਵੀ ਮੈਂ ਵੀ ਟੀਚਰ ਬਣ ਕੇ ਬੱਚਿਆਂ ਨੂੰ ਪੜ੍ਹਾਵਾਂ।
0: ਕਿਹੜਾ ਉਹ ਕੰਮ ਜਿਹੜਾ ਤੁਹਾਨੂੰ ਐਨਰਜੀ ਦਿੰਦਾ ਹੈ,

0: ਸ਼ੌਕ ਉਹ ਆਪਣੀ ਹੋਬੀ ਹਮੇਸ਼ਾ ਪਾਲੋਂਗੇ, ਉਸ ਨੂੰ ਵਧਾਓਗੇ, ਪ੍ਰਫੁੱਲਿਤ ਕਰੋਗੇ, ਉਹ ਕਿਹੜਾ ਹੈ?
1: ਸਰ ਮੇਰੀ ਹੋਬੀ ਤਾਂ ਪਹਿਲਾਂ ਇਹੀ ਹੈ, ਮੈਂ ਸੁਬਹ ਉੱਠ ਕੇ ਮੂਲ ਮੰਤਰ ਦਾ ਜਾਪ ਕਰਦੀ ਹਾਂ, ਇਹ ਮੈਂ ਡੇਲੀ ਕਰਨਾ ਚਾਹੁੰਦੀ ਹਾਂ, ਅਤੇ ਮੈਨੂੰ ਗਾਰਡਨਿੰਗ ਦਾ ਬਹੁਤ ਸ਼ੌਂਕ ਹੈ, ਮੇਰੇ ਪਾਪਾ ਅਤੇ ਮੈਂ ਪਲਾਂਟਸ ਲਗਾਉਂਦੇ ਰਹਿੰਦੇ ਹਾਂ।
0: ਘੱਟੋ ਘੱਟ 5 ਬੂਟਿਆਂ ਦੇ ਨਾਂ ਲਓ ਹੁਣ ਤੁਸੀਂ, ਜਿਹੜੇ ਤੁਹਾਨੂੰ ਪਸੰਦ ਹੈ, ਤੁਸੀਂ ਲਾਏ ਹੈ, ਦੂਜਿਆਂ ਨੂੰ ਵੀ ਇਹ ਸੁਜੈਸਟ ਕਰੋਗੇ ਵੀ ਆਹ ਲਾ ਲਓ, ਇਹ ਵਧੀਆ ਚੱਲਦੇ ਆ।
1: ਗੇਂਦਾ, ਐਲੋਵੇਰਾ, ਗੁਲਾਬ ਦਾ ਵੀ ਫੁੱਲ ਲਾਏ ਹੋਏ ਨੇ ਸਰ, ਅਤੇ ਚਮੇਲੀ, ਨਿੰਮ ਦਾ ਪੇੜ ਛੋਟਾ ਹਲੇ।
0: ਹਾਂਜੀ, ਬਹੁਤ ਅੱਛੀ ਗੱਲ ਹੈ। ਅਤੇ ਸਾਡੇ ਜੋ ਰਵਾਇਤੀ ਰੁੱਖ ਨੇ ਸਾਡੇ ਆਲੇ ਦੁਆਲੇ ਜਿਹੜੇ ਹੁੰਦੇ ਆ ਰੁੱਖ, ਹੈ ਨਾ, ਉਹ ਜਿਹੜੇ ਅਸੀਂ ਘੱਟ ਲਾਉਂਦੇ ਹਾਂ, ਹੁਣ ਅਸੀਂ ਸਜਾਵਟੀ ਰੁੱਖ ਵੱਧ ਲਾਉਣ ਲੱਗ ਗਏ ਘਰਾਂ ਦੇ ਬਾਹਰ ਜਿੱਥੇ ਸਾਡੇ ਕੋਲ ਥਾਂ ਹੁੰਦਾ, ਰਵਾਇਤੀ ਰੁੱਖ ਅਸੀਂ ਛੱਡ ਰਹੇ ਹਾਂ। ਹੁਣ ਅਸੀਂ 5 ਜੂਨ ਨੂੰ ਅੱਗੇ ਚੱਲ ਕੇ ਇਨਵਾਇਰਮੈਂਟ ਦਿਵਸ ਜਿਹੜਾ ਹੈ ਉਹ ਵੀ ਮਨਾਵਾਂਗੇ, ਤੁਸੀਂ ਅਤੇ ਅਸੀਂ ਸਾਰੇ ਰਲ ਕੇ ਇਨਵਾਇਰਮੈਂਟ ਲਈ ਤੁਸੀਂ ਕੀ ਸੋਚਦੇ ਹੋ ਵੀ ਕਿਹੜਾ ਕੰਮ ਅਸੀਂ ਰੋਜ਼ ਕਰੀਏ ਜਾਂ ਹੌਲੀ ਹੌਲੀ ਅਸੀਂ ਉਸ ਕੰਮ ਨੂੰ ਕਰੀ ਚੱਲੀਏ, ਇਨਵਾਇਰਮੈਂਟ ਨੂੰ ਫਾਇਦਾ ਹੋਊਗਾ ਉਸ ਕੰਮ ਦਾ, ਕੀ ਸੁਝਾਅ ਹੈ ਤੁਹਾਡਾ?
1: ਸਰ ਪਹਿਲਾਂ ਤਾਂ ਸਾਨੂੰ ਪੌਦਿਆਂ ਨੂੰ ਅਤੇ ਪੇੜਾਂ ਨੂੰ ਕੱਟ ਨਹੀਂ ਕਰਨਾ ਚਾਹੀਦਾ, ਅਤੇ ਜਿਹੜੇ ਰਸਤੇ 'ਤੇ ਫੁੱਲ ਹੁੰਦੇ ਨੇ ਉਹਨਾਂ ਨੂੰ ਕਈ ਲੋਕ ਕੁਚਲ ਦਿੰਦੇ ਨੇ, ਉਹਨਾਂ ਨੂੰ ਵੀ ਨਹੀਂ ਕੁਚਲਣਾ ਚਾਹੀਦਾ, ਅਤੇ ਜਿਹੜੇ ਆਪਾਂ ਵਹੀਕਲ ਫਾਲਤੂ 'ਚ ਗੇੜੀਆਂ ਮਾਰਦੇ ਰਹਿੰਦੇ ਉਹ ਵੀ ਨਹੀਂ ਮਾਰਨਾ ਚਾਹੀਦਾ, ਕਿਉਂਕਿ ਆਪਣੇ ਇਨਵਾਇਰਮੈਂਟ ਲਈ ਉਹ ਵੀ ਬਹੁਤ ਜ਼ਿਆਦਾ ਹਾਨੀਕਾਰਕ ਨੇ, ਉਹ ਨਹੀਂ ਕਰਨੇ ਚਾਹੀਦੇ।
0: ਬਿਲਕੁਲ, ਤੁਸੀਂ ਬਹੁਤ ਅੱਛੀ ਗੱਲ ਆਖੀ। ਅਤੇ ਹੁਣ ਤੁਸੀਂ ਜੋ ਸਾਡੇ ਸੁਣਨ ਵਾਲੇ ਸਾਥੀ ਹੈ, ਠੀਕ ਹੈ, ਸਰੋਤੇ ਨੇ ਜਿਹੜੇ, ਉਹ ਤੁਸੀਂ ਮੰਨ ਲਓ ਕਿ ਤੁਸੀਂ ਉਹਨਾਂ ਦੇ ਟੀਚਰ ਹੋ, ਤਾਂ ਉਹਨਾਂ ਨੂੰ ਕੀ ਗੱਲ ਆਖੋਗੇ ਉਹਨਾਂ ਸਾਡੇ ਸਰੋਤਿਆਂ ਨੂੰ, ਕਿਉਂਕਿ ਤੁਸੀਂ ਟੀਚਰ ਬਣਨਾ ਚਾਹੁੰਦੇ ਹੋ, ਬਤੌਰ ਟੀਚਰ ਤੁਸੀਂ ਹੁਣ ਸਾਨੂੰ ਕੀ ਸੁਝਾਅ ਦਿਓਗੇ? ਸਾਡੀ ਛੁੱਟੀਆਂ ਵੀ ਹੋਣ ਵਾਲੀ ਹੈ, ਛੁੱਟੀਆਂ ਦੇ ਵਿੱਚ ਵੀ ਅਤੇ ਅੱਗੇ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਅਸੀਂ ਕਿਹੜਾ ਕੰਮ ਕਰੀਏ, ਕਿਵੇਂ ਅਸੀਂ ਆਪਣੀ ਜ਼ਿੰਦਗੀ ਬਿਤਾਈ?
1: ਇੱਕ ਤਾਂ ਫ੍ਰੀ ਟਾਈਮ ਨੂੰ ਯੂਟੀਲਾਈਜ਼ ਕਰਨਾ ਚਾਹੀਦਾ, ਜੇ ਬੱਚਿਆਂ ਦੇ ਘੱਟ ਮਾਰਕਸ ਆਉਂਦੇ ਤਾਂ ਉਹਨਾਂ ਨੇ ਨਿਰਾਸ਼ ਤਾਂ ਬਿਲਕੁਲ ਨਹੀਂ ਹੋਣਾ ਚਾਹੀਦਾ, ਅਤੇ ਉਹਨਾਂ ਨੂੰ ਸਕਿੱਲ ਸਿੱਖਣੀਆਂ ਚਾਹੀਦੀਆਂ ਨੇ ਛੁੱਟੀਆਂ ਦੇ ਵਿੱਚ, ਫ੍ਰੀ ਟਾਈਮ ਦੇ ਵਿੱਚ।
0: ਬਹੁਤ ਅੱਛੇ, ਜੈਸਮਿਨ ਹੈ ਸਾਡੇ ਨਾਲ। ਜੈਸਮਿਨ ਜਿਹੜਾ ਇਹ ਬੱਚਾ ਹੈ, ਇਹ ਕਿੱਥੋਂ ਆਉਂਦਾ ਹੈ, ਇਹ ਕਿਹੜਾ ਪਿੰਡ ਹੈ, ਇਸ ਦਾ ਸਾਨੂੰ ਦੱਸੋ।
2: ਸਰ ਮੈਂ ਬਠਿੰਡੇ ਦੀਆਂ ਲੋਕ, ਮੈਂ ਦਾ ਪ੍ਰਤਾਪ ਨਗਰ ਕਰਨੀ।
0: ਜੈਸਮਿਨ, ਤੁਸੀਂ ਅਜਿਹਾ ਕੋਈ ਫੈਮਿਲੀ ਫੰਕਸ਼ਨ ਜਿੱਥੇ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਵੇ, ਮਜ਼ਾ ਆਇਆ ਹੋਵੇ, ਜਾਂ ਅਜਿਹਾ ਕੋਈ ਫੈਮਿਲੀ ਟੂਰ ਉਸ ਨੂੰ ਯਾਦ ਕਰ ਸਕਦੇ ਹੋ, ਸਾਨੂੰ ਦੱਸ ਸਕਦੇ ਹੋ ਵੀ ਉੱਥੇ ਤੁਹਾਨੂੰ ਇਹ ਵਧੀਆ ਲੱਗਿਆ ਅਤੇ ਉੱਥੇ ਤੁਸੀਂ ਆਹ ਮਜ਼ਾ ਕੀਤਾ, ਕੋਈ ਫੈਮਿਲੀ ਮੈਰਿਜ ਜਾਂ ਕੋਈ ਫੈਮਿਲੀ ਟੂਰ ਦੱਸੋ ਸਾਨੂੰ।
2: ਸਰ ਮੇਰੀ ਮਾਸੀ ਦੀ ਕੁੜੀ ਦਾ ਵਿਆਹ ਸੀ, ਅਸੀਂ ਬਹੁਤ ਇੰਜੋਏ ਕੀਤਾ, ਲਾਈਕ ਅਸੀਂ ਸਾਰੇ ਜਿਵੇਂ ਸਾਡੇ ਸਾਰੇ ਫੈਮਿਲੀ ਮੈਂਬਰ ਸੀਗੇ, ਅਸੀਂ ਬਹੁਤ ਜ਼ਿਆਦਾ ਇੰਜੋਏ ਕੀਤਾ, ਲਾਈਕ ਇਕੱਠੇ ਹੋਣ ਦਾ ਮੌਕਾ ਹੀ ਹੁੰਦਾ ਜਦੋਂ ਸਾਰੇ ਇਕੱਠੇ ਹੁੰਦੇ ਆ, ਅਤੇ ਅਸੀਂ ਬਹੁਤ ਉਸ ਚੀਜ਼ ਨੂੰ ਬਹੁਤ ਇੰਜੋਏ ਕੀਤਾ, ਉਹ ਮੇਰਾ ਫਸਟ।
0: ਉਹ ਵਿਆਹ ਤੁਸੀਂ ਅਟੈਂਡ ਕਰਨ ਕਿੱਥੇ ਗਏ ਸੀ?
2: ਸਰ ਅਸੀਂ ਅੰਬਾਲੇ।
0: ਅੰਬਾਲੇ ਗਏ ਸੀ ਜੀ, ਬਹੁਤ ਅੱਛੀ ਗੱਲ ਹੈ। ਅਤੇ ਸਫ਼ਰ ਜਦੋਂ ਅਸੀਂ ਕਰਦੇ ਹਾਂ, ਹੈ ਨਾ, ਹੁਣ ਦੇਖੋ ਨਾ, ਤੁਸੀਂ ਆਪਣੀ ਪੜ੍ਹਾਈ ਦਾ ਸਫ਼ਰ ਤੈਅ ਕਰਦੇ ਕਰਦੇ ਹੁਣ ਤੁਸੀਂ ਪਲੱਸ ਟੂ ਪਾਸ ਕਰ ਲਈ ਹੈ, ਅਸੀਂ ਬਹੁਤ ਕੁਝ ਸਿੱਖਦੇ ਹਾਂ, ਤੁਸੀਂ ਕਿਹੜੇ ਸਾਲ, ਕਿਹੜੇ ਸਕੂਲ 'ਚ, ਕਿਹੜੀ ਕਲਾਸ ਦੇ ਵਿੱਚ ਤੁਹਾਨੂੰ ਲੱਗਦਾ ਵੀ ਉਹ ਮੈਂ ਬਹੁਤ ਅੱਛਾ ਮਜ਼ਾ ਕੀਤਾ, ਇੰਜੋਏ ਕੀਤਾ ਉਸ ਟੀਚਰ ਦੇ ਨਾਲ, ਅਜਿਹਾ ਕੁਛ? ਮੈਂ ਤੁਹਾਨੂੰ ਪਾਸਟ ਵਾਲੇ ਤੁਹਾਡੇ ਸਮੇਂ 'ਚ ਲਿਜਾਣਾ ਚਾਹ ਰਹੇ ਹਾਂ, ਅਤੇ ਉਹਨੂੰ ਯਾਦ ਕਰੋ।
2: ਸਰ ਮੈਂ ਪਹਿਲਾਂ ਜਿਵੇਂ ਕਿ ਤੁਹਾਨੂੰ ਦੱਸਿਆ ਮੈਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਸੀਗੀ, ਅਤੇ ਉੱਥੇ ਮੈਂ ਸਰ ਬਹੁਤ ਇੰਜੋਏ ਕੀਤਾ, ਲਾਈਕ ਮੈਂ ਫਸਟ ਤੋਂ ਹੀ ਉੱਧਰ ਸੀਗੀ, ਫਸਟ ਕਲਾਸ ਤੋਂ, ਅਤੇ 10th ਤੱਕ ਮੈਂ ਉੱਧਰ ਹੀ ਰਹੀ ਹਾਂ। ਉੱਥੇ ਲਾਈਕ ਮੇਰੇ ਰਾਜਵੰਤ ਮੈਮ ਸੀਗੇ, ਉਹ ਲਾਈਕ ਸਭ ਨੂੰ ਬਹੁਤ ਵਧੀਆ ਟ੍ਰੀਟ ਕਰਦੇ ਸੀ, ਹਰੇਕ ਚੀਜ਼ ਨੂੰ ਵਧੀਆ ਤਰ੍ਹਾਂ ਸਮਝਾਉਂਦੇ ਸੀ, ਅਤੇ ਸਾਨੂੰ ਬਹੁਤ ਵਧੀਆ ਲੱਗਦਾ ਸੀ ਜਿਵੇਂ ਲਾਈਕ ਸਾਨੂੰ ਟੀਚ ਕਰਦੇ ਸੀ ਉਹ ਹਰੇਕ, ਜਿਵੇਂ ਉਹਨਾਂ ਨੇ ਪੀ ਟੀ ਸਰ ਨੂੰ ਵੀ ਕਹਿਣਾ ਵੀ ਸਾਨੂੰ ਗੇਮਸ ਵਗੈਰਾ ਖਿਲਾਉਣ, ਲਾਈਕ ਅਨਦਰ ਸਪੋਰਟਸ ਵੀ ਹੁੰਦੀਆਂ। ਇਹ ਸਕੂਲ 'ਚ ਆ ਕੇ ਮੈਂ ਬਹੁਤ ਇੰਜੋਏ ਕੀਤਾ, ਅਤੇ ਲਾਈਕ ਸਾਰੇ ਕਹਿੰਦੇ ਹੁੰਦੇ ਵੀ ਗੌਰਮੈਂਟ ਸਕੂਲ ਵਧੀਆ ਨਹੀਂ ਹੁੰਦੇ, ਪਰ ਮੈਨੂੰ ਲੱਗਦਾ ਕਿ ਗੌਰਮੈਂਟ ਸਕੂਲ ਹੀ ਬੈਸਟ ਹੁੰਦੇ ਆ।
0: ਵਾਹ, ਬਹੁਤ ਅੱਛੇ, ਜ਼ੋਰਦਾਰ ਕਲੈਪਿੰਗ ਬਈ। ਗੌਰਮੈਂਟ ਸਕੂਲ ਵਧੀਆ ਹੁੰਦੇ ਆ, ਤੁਸੀਂ ਕਿਹਾ ਵੀ ਇੱਥੇ ਆ ਕੇ ਤੁਹਾਨੂੰ ਵਧੀਆ ਲੱਗਿਆ, ਗੌਰਮੈਂਟ ਸਕੂਲ ਦੀ ਕਿਹੜੀ ਚੀਜ਼ ਤੁਹਾਨੂੰ ਬਹੁਤ ਵਧੀਆ ਲੱਗੀ, ਅਤੇ ਉੱਥੇ ਤੁਸੀਂ ਰਾਜਵੰਤ ਮੈਮ ਨੂੰ ਯਾਦ ਕਰਦੇ ਸੀ, ਇੱਥੇ ਕਿਹੜੇ ਮੈਡਮ ਨੂੰ, ਕਿਹੜੇ ਟੀਚਰ ਨੂੰ ਯਾਦ ਕਰੋਗੇ ਹੁਣ?
2: ਸਰ ਮੈਨੂੰ ਸਪੈਸ਼ਲੀ ਮਿਸਿਸ ਨਿਮੀ ਜਨੇਜਾ ਮੈਮ ਨੇ, ਮੈਂ ਉਹਨਾਂ ਨੂੰ ਬਹੁਤ ਮਿਸ ਕਰੂੰ, ਕਿਉਂਕਿ ਲਾਈਕ ਉਹਨਾਂ ਨੇ ਹਰੇਕ ਵਾਰੀ ਮੈਨੂੰ ਕੋਨਫੀਡੈਂਟ ਦੇਣਾ, ਮੋਟੀਵੇਟ ਕਰਨਾ, ਹਰੇਕ ਚੀਜ਼ ਨੂੰ ਵਧੀਆ ਤਰ੍ਹਾਂ ਸਮਝਾਉਣਾ, ਲਾਈਕ ਜਦੋਂ ਵੀ ਉਹਨਾਂ ਨੇ ਟੀਚ ਕਰਨਾ, ਲਾਈਕ ਬਹੁਤ ਵਧੀਆ ਕਰਨਾ, ਅਤੇ ਫਸਟ ਜੇ ਮੈਂ ਤੁਹਾਨੂੰ ਦੱਸਿਆ ਵੀ ਗੌਰਮੈਂਟ ਸਕੂਲ ਬੈਸਟ ਨੇ ਮੇਰੇ ਲਈ, ਅਤੇ ਗੌਰਮੈਂਟ ਸਕੂਲ ਵਿੱਚ ਬਹੁਤ ਸਾਰੀਆਂ ਫੈਸਿਲਿਟੀਜ਼ ਮਿਲਦੀਆਂ ਨੇ, ਲਾਈਕ ਬੱਸ ਸਰਵਿਸਿਜ਼ ਵੀ ਮਿਲਦੀਆਂ ਨੇ, ਇਹ ਬੱਚਿਆਂ ਨੂੰ ਔਖਾ ਨਹੀਂ ਹੁੰਦਾ, ਲਾਈਕ ਆਉਣਾ ਘਰੋਂ ਚੱਕਣਾ, ਘਰੋਂ ਹੀ ਛੱਡ ਕੇ ਜਾਣਾ ਸਕੂਲੋਂ, ਹਲਕੀ ਗਰਮ ਗਰਮੀ ਸਰਦੀ ਦਾ ਵੀ ਸਾਨੂੰ ਪਤਾ ਨਾ ਦਾ, ਅਤੇ ਇਹ ਚੀਜ਼ ਬਹੁਤ ਵਧੀਆ, ਨਾਲੇ ਹੋਰ ਵੀ ਸਪੋਰਟਸ ਦੀਆਂ ਕੋਈ ਫੈਸਿਲਿਟੀਜ਼ ਵਗੈਰਾ ਦੇਣੀਆਂ ਇਹਨਾਂ ਨੇ, ਅਤੇ ਲਾਈਕ ਮੈਨੂੰ ਬਹੁਤ ਵਧੀਆ ਲੱਗੇ, ਸਾਰੇ ਕਹਿੰਦੇ ਵੀ ਗੌਰਮੈਂਟ ਸਕੂਲ ਵਧੀਆ ਨਹੀਂ ਹੁੰਦੇ, ਪਰ ਐਜ਼ ਕੰਪੈਰੇਟਿਵ ਟੂ ਪ੍ਰਾਈਵੇਟ ਸਕੂਲਸ ਮੈਨੂੰ ਲੱਗਦਾ ਹੈ ਗੌਰਮੈਂਟ ਸਕੂਲ ਹੀ ਬੈਸਟ ਹੈ
0: ਜੀ। ਅਤੇ ਤੁਸੀਂ ਕਿਹੜੇ ਸਟ੍ਰੀਮ 'ਚ ਕਿੰਨੇ ਨੰਬਰ ਹਾਸਲ ਕੀਤੇ?
2: ਸਰ ਮੈਂ ਐਮਓਪੀ ਵੋਕੇਸ਼ਨਲ ਸਟ੍ਰੀਮ ਕੀਤੀ ਹੈ, ਅਤੇ ਮੇਰੇ 95.6%।
0: ਬਈ ਵਾਹ, 95%, ਇੰਨੇ ਇੰਨੇ ਨੰਬਰ ਲੈ ਕੇ ਕਿੱਥੇ ਜਾਓਗੇ? ਅਸੀਂ ਅੱਜ ਤੁਹਾਨੂੰ ਘੇਰ ਲੈਣਾ ਇੱਥੇ ਸਟੂਡੀਓ 'ਚ, ਸਾਨੂੰ 5-5% ਸਾਰਿਆਂ ਨੂੰ ਦੇ ਕੇ ਜਾਣੇ ਪੈਣਗੇ, ਅਸੀਂ ਦੁਬਾਰੇ ਲੁਬੀਨਾ ਕੋਲ ਆ ਰਹੇ ਹਾਂ। ਰੁਬੀਨਾ, ਐਂ ਕਹਿੰਦੇ ਆ ਵੀ ਸਰਕਾਰੀ ਸਕੂਲ 'ਚ ਆਪਣੇ ਆਪਸ ਦੀ

0: ਸਰਕਾਰੀ ਸਕੂਲ 'ਚ ਪੜ੍ਹਾਈ ਵਧੀਆ ਨਹੀਂ ਹੁੰਦੀ, ਟੀਚਰ ਘੱਟ ਪੜ੍ਹਾਉਂਦੇ ਆ, ਇਸ ਤਰ੍ਹਾਂ ਕਿ ਆਹ ਗੱਲ ਹੈ?
1: ਨੋ ਸਰ, ਵੈਸੇ ਪ੍ਰਾਈਵੇਟ ਸਕੂਲ ਦੇ ਕੰਪੈਰੀਜ਼ਨ 'ਚ ਦੇਖੀ ਤਾਂ ਹੁਣ ਗਵਰਨਮੈਂਟ ਸਕੂਲ ਵੀ ਬਹੁਤ ਵੀ ਵਧੀਆ ਬਣ ਗਏ ਨੇ। ਹਾਂਜੀ, ਤੇ ਇੱਦਾਂ ਨਹੀਂ ਕਹਿਣਾ ਚਾਹੀਦਾ ਕਿ ਗਵਰਨਮੈਂਟ ਸਕੂਲ ਚੰਗੇ ਨਹੀਂ ਹੁੰਦੇ ਗੇ। ਅਸੀਂ ਵੀ 6th ਤੋਂ ਸਟਾਰਟਿੰਗ ਤੋਂ ਹੀ ਗਵਰਨਮੈਂਟ ਸਕੂਲ 'ਚ ਹੀ ਪੜ੍ਹੀ ਹਾਂ ਮੈਂ, ਅਤੇ ਮੈਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਟੀਚਰਸ ਜਿੱਦਾਂ ਦੇ ਹੈਗੇ ਨੇ, ਪ੍ਰਿੰਸੀਪਲ ਸਰ ਜਿੱਦਾਂ ਦੇ ਹੈਗੇ ਨੇ, ਸਾਡੇ ਬਹੁਤ ਵਧੀਆ ਸਕੂਲ ਬਣਿਆ ਹੈ, ਬਹੁਤ ਚੰਗਾ ਲੱਗਦਾ ਹੈ।
0: ਜੀ, ਬਹੁਤ ਅੱਛੀ ਗੱਲ ਹੈ। ਸ਼ਿਵਾਨੀ, ਇਹ ਕਹਿ ਦਿੰਦੇ ਆ ਸਰਕਾਰੀ ਸਕੂਲ ਦੇ ਜਿਹੜੇ ਟੀਚਰ ਹੁੰਦੇ ਆ ਉਹ ਆਪਣੇ ਕੰਮ ਕਰੀ ਜਾਂਦੇ ਰਹਿੰਦੇ, ਤੁਹਾਡੇ ਟੀਚਰ ਵੀ ਐਂ ਕਰਦੇ ਹੁੰਦੇ ਸੀ?
1: ਨੋ ਸਰ, ਸਾਡੇ ਟੀਚਰ ਸਾਡੇ ਨਹੀਂ ਜੀ, ਸਾਰੇ ਗਵਰਨਮੈਂਟ ਸਕੂਲ ਦੇ ਟੀਚਰ ਬਹੁਤ ਵਧੀਆ ਹੈ, ਉਹ ਬਹੁਤ ਵਧੀਆ ਪੜ੍ਹਾਉਂਦੇ ਆ ਜਵਾਕਾਂ ਨੂੰ। ਪ੍ਰਾਈਵੇਟ ਨਾਲੋਂ ਵੈਸੇ ਮੈਨੂੰ ਤਾਂ ਬਹੁਤ ਵਧੀਆ, ਮੈਂ ਵੀ ਸ਼ੁਰੂ ਤੋਂ ਗਵਰਨਮੈਂਟ ਸਕੂਲ 'ਚ ਹੀ ਪੜ੍ਹੀ ਹਾਂ। ਉਹਨਾਂ ਨੇ ਪਹਿਲਾਂ ਸਾਨੂੰ ਪੜ੍ਹਾਉਣ ਦਾ ਹੀ ਆਪਦਾ ਹੋ ਰੱਖਿਆ, ਅਤੇ ਸ਼ੁਰੂ ਤੋਂ ਹੀ ਮਤਲਬ ਮੈਂ ਦੇਖਦੀ ਆ ਰਹੀ ਹਾਂ ਬਹੁਤ ਵਧੀਆ ਟੀਚਰ ਪੜ੍ਹਾਉਂਦੇ ਆ ਗਵਰਨਮੈਂਟ ਸਕੂਲ ਦੇ।
0: ਜੀ, ਵੈਸੇ ਤਾਂ ਤੁਹਾਡੇ ਰਿਜ਼ਲਟ ਅਤੇ ਤੁਹਾਡੇ ਮਾਰਕਸ ਇਸ ਗੱਲ ਦੇ ਗਵਾਹ ਹੈ।

0: ਮਤਲਬ ਮੈਂ ਦੇਖਦੀ ਆ ਰਹੀ ਹਾਂ, ਬਹੁਤ ਵਧੀਆ ਟੀਚਰ ਪੜ੍ਹਾਉਂਦੇ ਆ ਗਵਰਨਮੈਂਟ ਸਕੂਲ ਦੇ
1: ਜੀ। ਵੈਸੇ ਤਾਂ ਤੁਹਾਡੇ ਰਿਜ਼ਲਟ ਤੇ ਤੁਹਾਡੇ ਮਾਰਕਸ ਇਸ ਗੱਲ ਦੇ ਗਵਾਹ ਹੈ, ਪਰ ਫਿਰ ਵੀ ਅਸੀਂ ਇਹ ਜਾਣਨਾ ਚਾਹੁੰਦੇ ਆ ਆਰੁਸ਼ੀ, ਤੁਸੀਂ ਸਾਨੂੰ ਦੱਸੋ ਕਿ ਜਦੋਂ ਟੀਚਰਾਂ ਦੀ ਕਿਤੇ ਡਿਊਟੀ ਲੱਗ ਜਾਂਦੀ ਸੀ ਤੁਹਾਡੇ ਟੀਚਰਸ ਦੀ, ਤਾਂ ਫਿਰ ਤੁਸੀਂ ਕਲਾਸ 'ਚ ਵਿਹਲੇ ਰਹਿੰਦੇ ਸੀ, ਸ਼ਰਾਰਤਾਂ ਕਰਦੇ ਰਹਿੰਦੇ ਸੀ? ਕਹਿੰਦੇ ਆ ਵੀ ਟੀਚਰਾਂ ਦੀ ਡਿਊਟੀਆਂ ਬਹੁਤ ਲੱਗਦੀਆਂ, ਸਰਕਾਰੀ ਸਕੂਲ 'ਚ ਪੜ੍ਹਾਈ ਨਹੀਂ ਹੁੰਦੀ।
0: ਨਹੀਂ ਸਰ, ਜੇ ਡਿਊਟੀ ਲੱਗਦੀ ਵੀ ਹੈ ਤਾਂ ਉਹ ਪਹਿਲਾਂ ਹੀ ਹੋਮਵਰਕ ਮਤਲਬ ਕਲਾਸ ਵਰਕ ਦੇ ਕੇ ਜਾਂਦੇ ਸੀ, ਤੇ ਟੀਚਰਸ ਦੀ ਵੀ ਐਡਜਸਟਮੈਂਟ ਲੱਗਦੀ ਸੀ, ਨਾਲੇ ਮੋਨੀਟਰਸ ਵੀ, ਤਾਂ ਸਾਰੇ ਆਪਦੇ ਡਿਸਿਪਲਿਨ ਬਣਾ ਕੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਸੀ।
1: ਤੇ ਤੁਹਾਨੂੰ ਇੱਥੇ ਸਰਕਾਰੀ ਸਕੂਲ ਦੇ ਵਿੱਚ ਕਿਹੜੀ ਚੀਜ਼ ਵਧੀਆ ਲੱਗੀ ਜੋ ਤੁਸੀਂ ਕਹੋਗੇ ਵੀ ਬੱਚਿਆਂ ਨੂੰ ਸਾਰਿਆਂ ਨੂੰ ਆਉਣਾ ਚਾਹੀਦਾ, ਇੱਕ ਵਾਰ ਦੇਖਣਾ ਚਾਹੀਦਾ?
2: ਸਰ, ਇੱਥੇ ਸਾਡੇ ਸਕੂਲ 'ਚ ਤਾਂ ਬੱਸ ਸਰਵਿਸਿਸ ਬਹੁਤ ਵਧੀਆ ਦਿੱਤੇ ਹੋਏ ਨੇ, ਅਤੇ ਸਾਡੀ ਜੇ ਇੱਥੇ ਅਸੈਂਬਲੀ ਹੁੰਦੀ ਹੈ ਨਾ, ਉੱਥੇ ਸਵੇਰੇ ਸਵੇਰੇ ਕੀ ਕਹਿੰਦੇ ਆ ਸਭ ਸੁਭ ਉਹ ਬੋਲਿਆ ਜਾਂਦਾ ਹੈ, ਥੋਟ ਬੋਲਿਆ ਜਾਂਦਾ ਹੈ, ਸਾਰੇ ਬੱਚੇ ਪੋਇਮ ਸੁਣਾਉਂਦੇ ਨੇ। ਠੀਕ ਹੈ, ਸਾਡੇ ਸਰਦਾਰ ਕੁਲਵਿੰਦਰ ਸਿੰਘ ਸਰ ਵੀ ਬਹੁਤ ਜ਼ਿਆਦਾ ਹੀ ਮੋਟੀਵੇਟ ਕਰਦੇ ਨੇ ਸਾਨੂੰ ਅਸੈਂਬਲੀ ਵਿੱਚ, ਅਤੇ ਬਾਕੀ ਸਾਰੇ ਟੀਚਰ ਵੀ ਬਹੁਤ ਅੱਛੇ ਨੇ, ਬਹੁਤ ਜ਼ਿਆਦਾ ਹੀ ਮੋਟੀਵੇਸ਼ਨ ਦਿੱਤੀ ਜਾਂਦੀ ਹੈ, ਅਤੇ ਬਹੁਤ ਜ਼ਿਆਦਾ ਬੱਚਿਆਂ 'ਤੇ ਧਿਆਨ ਦਿੱਤਾ ਜਾਂਦਾ, ਅਤੇ ਇੱਥੇ ਬਹੁਤ ਸਾਰੀ ਸਪੋਰਟਸ ਐਕਟੀਵਿਟੀ ਵੀ ਹੈ। ਸਾਡਾ ਪਿਛਲਾ ਜੋ ਸਕੂਲ ਸੀਗਾ ਉਹ 'ਚ ਇੰਨੀ ਮਤਲਬ ਧਿਆਨ ਨਹੀਂ ਦਿੱਤਾ ਜਾਂਦਾ ਸੀ, ਅਤੇ ਨਾ ਹੀ ਇੰਨੀ ਜ਼ਿਆਦਾ ਕੀ ਕਹਿੰਦੇ ਸਪੋਰਟਸ ਵਾਲੀ ਐਕਟੀਵਿਟੀ ਸੀ। ਮਤਲਬ ਇਹ ਸਕੂਲ ਬਹੁਤ ਹੀ ਜ਼ਿਆਦਾ ਵਧੀਆ ਪਿਛਲੇ ਸਕੂਲ ਦੇ ਕੰਪੈਰੀਜ਼ਨ ਤੋਂ ਤਾਂ।
1: ਅਤੇ ਕਮਲਦੀਪ, ਕੁੜੀਆਂ ਇਸ ਸਕੂਲ ਦੇ ਵਿੱਚ ਕਿਉਂ ਆਉਣ, ਤੁਹਾਨੂੰ ਕੀ ਲੱਗਦਾ ਵੀ ਅਜਿਹਾ ਇੱਥੇ ਉਹਨਾਂ ਨੂੰ ਕੀ ਖਾਸ ਮਿਲੇਗਾ?
3: ਸਰ, ਸਾਰੀਆਂ ਐਕਟੀਵਿਟੀਜ਼, ਇੱਕ ਤਾਂ ਪੜ੍ਹਾਈ ਦਾ ਲੈਵਲ ਬਹੁਤ ਜ਼ਿਆਦਾ ਵਧੀਆ ਸਾਡੇ ਸਕੂਲ 'ਚ, ਜਦੋਂ ਦੇ ਸਾਡੇ ਪ੍ਰਿੰਸੀਪਲ ਸਰ ਆਏ ਨੇ ਸਰਦਾਰ ਕੁਲਵਿੰਦਰ ਸਿੰਘ ਸਰ, ਉਹਦਾ ਤਾਂ ਬਹੁਤ ਜ਼ਿਆਦਾ ਹੀ ਵਧੀਆ ਹੋ ਚੁੱਕਿਆ, ਅਤੇ ਸਾਨੂੰ ਸਪੋਰਟਸ ਲਈ ਵੀ ਬਹੁਤ ਜ਼ਿਆਦਾ ਮੋਟੀਵੇਟ ਕਰਦੇ ਨੇ ਸਰ, ਅਤੇ ਸਟੇਜ 'ਚ ਸਾਨੂੰ ਬੁਲਾਉਂਦੇ ਨੇ ਵੀ ਤੁਸੀਂ ਕੋਈ ਸਪੀਚ ਦਿਓ, ਅਤੇ ਖੁਦ ਵੀ ਸਾਨੂੰ ਮੋਟੀਵੇਸ਼ਨਲ ਸਪੀਚਸ ਦਿੱਤੇ ਜਾਂਦੇ ਨੇ ਕਿ ਸਾਡਾ ਕੌਨਫੀਡੈਂਸ ਲੈਵਲ ਡਿਵੈਲਪਮੈਂਟ।
1: ਲੈਕਚਰਰ ਸਰਦਾਰ ਅਮਨਦੀਪ ਸਿੰਘ ਜੀ ਸਾਡੇ ਨਾਲ ਨੇ, ਜਿਨ੍ਹਾਂ ਨੂੰ ਤੁਸੀਂ ਆਕਾਸ਼ਵਾਣੀ ਦੇ ਪ੍ਰੋਗਰਾਮ ਯੁਵਾਣੀ ਦੇ ਵਿੱਚ ਵੋਕੇਸ਼ਨਲ ਸਟਰੀਮ ਦੀ ਜਾਣਕਾਰੀ ਦਿੰਦਿਆਂ ਪਹਿਲਾਂ ਵੀ ਸੁਣਿਆ ਹੈ। ਸੋ ਅੱਜ ਆਪਣੇ ਬੱਚੇ ਜਿਹੜੇ ਹੈ ਸਕੂਲ ਦੇ, ਉਹ ਮੈਰਿਟ ਦੇ ਵਿੱਚ ਜਿਹੜੇ ਆਏ, ਉਹਨਾਂ ਨੂੰ ਲੈ ਕੇ ਤੁਸੀਂ ਇੱਥੇ ਪਹੁੰਚੇ ਹੋ। ਸਰ, ਬੱਚੇ ਬੜਾ ਜ਼ਿਕਰ ਕਰ ਰਹੇ ਹੈ ਤੁਹਾਡਾ ਅਤੇ ਬਾਕੀ ਟੀਚਰਸ ਦਾ ਵੀ, ਸਕੂਲ ਨੂੰ ਕਿਸ ਤਰ੍ਹਾਂ ਦਾ ਮਾਣ ਮਹਿਸੂਸ ਹੋਇਆ ਇਹਨਾਂ ਬੱਚਿਆਂ ਦੇ ਲਈ? ਸਕੂਲ, ਜੋ ਬੱਚੇ ਪੜ੍ਹ ਰਹੇ ਹੈ ਉਹਨਾਂ ਲਈ ਹੋਰ ਕੀ ਕੁਝ ਸਕੂਲ ਕਰਨਾ ਚਾਹੇਗਾ, ਕੀ ਪਲੈਨਿੰਗ ਰਹੇਗੀ ਹੁਣ ਆਉਣ ਵਾਲੇ ਭਵਿੱਖ ਦੇ ਵਿੱਚ ਇਹਨਾਂ ਬੱਚਿਆਂ ਦੇ ਭਵਿੱਖ ਨੂੰ ਲੈ ਕੇ?
4: ਸਭ ਤੋਂ ਪਹਿਲਾਂ ਤਾਂ ਜੀ ਮੈਂ ਤੁਹਾਡਾ ਸ਼ੁਕਰੀਆ ਕਰਦਾ ਜਿਨ੍ਹਾਂ ਨੇ ਤੁਸੀਂ ਸਾਨੂੰ ਇੰਨਾ ਮਾਣ ਬਖਸ਼ਿਆ। ਦੂਜਾ ਪੁਆਇੰਟ ਹੈਗਾ ਜੀ, ਇਹਨਾਂ ਬੱਚੀਆਂ ਨੇ ਸਕੂਲ ਦਾ ਨਾਮ ਬਹੁਤ ਉੱਚਾ ਕੀਤਾ, ਇਹਨਾਂ ਦੀ ਮਿਹਨਤ ਹੈ, ਸਬਜੈਕਟਿਵ ਟੀਚਰ ਜਿਹਨਾਂ ਟੀਚਰ ਇਹਨਾਂ ਨੂੰ ਪੜ੍ਹਾਈ ਕਰਾਈ ਉਹਨਾਂ ਦੀ ਮਿਹਨਤ ਹੈ
1: ਜੀ,
4: ਰਾਈਟ? ਸਾਡੇ ਲਈ ਤਾਂ ਇੱਕ ਬਹੁਤ ਵੱਡਾ ਮਾਣ ਹੈ ਸਾਡੀਆਂ ਬੱਚੀਆਂ ਇਹ,
1: ਬਿਲਕੁਲ।
4: ਅਤੇ ਦੂਸਰਾ ਹੈਗਾ, ਇਹਦੇ ਪਿੱਛੇ ਇੱਕ ਟੀਮ ਵਰਕ ਹੁੰਦਾ ਸਰ
1: ਜੀ,
4: ਠੀਕ ਹੈ? ਤਾਂ ਜਿਹੜੇ ਕਹਿੰਦੇ ਨੇ ਜਦੋਂ ਕਮਾਂਡ ਕਰਨ ਵਾਲਾ ਅੱਛਾ ਹੋਵੇ ਤਾਂ ਨੈਚੁਰਲੀ ਹੈ ਪਿੱਛੇ ਟੀਮ ਵੀ, ਤਾਂ ਇਹਦੇ ਵਿੱਚ ਸਾਡੇ ਮਾਣਯੋਗ ਪ੍ਰਿੰਸੀਪਲ ਸਰਦਾਰ ਕੁਲਵਿੰਦਰ ਸਿੰਘ ਢਿੱਲੋਂ ਜੀ, ਉਹਨਾਂ ਦੀ ਰਹਿਨਮਾਈ ਦੇ ਹੇਠ ਅੱਛਾ ਇਨਵਾਇਰਮੈਂਟ ਦਿੱਤਾ ਗਿਆ ਬੱਚਿਆਂ ਨੂੰ, ਅੱਛੀਆਂ ਫੈਸਿਲਿਟੀ ਦਿੱਤੀਆਂ ਗਈਆਂ ਪੜ੍ਹਾਈ ਪੱਖੋਂ, ਹਰ ਤਰ੍ਹਾਂ ਦੀ ਫੈਸਿਲਿਟੀ, ਪ੍ਰੈਕਟੀਕਲ ਪੁਆਇੰਟ ਆਫ ਵਿਊ ਤੋਂ, ਥਰੈਟੀਕਲੀ ਤੋਂ, ਤਾਂ ਉਸ ਦਾ ਨਤੀਜਾ ਅਤੇ ਬੱਚੀਆਂ ਅੱਜ ਪੰਜਾਬ ਦੇ ਵਿੱਚ ਚੰਗੀਆਂ ਪੋਜੀਸ਼ਨਸ ਲੈ ਰਹੀਆਂ।
1: ਲੈਕਚਰਰ ਸਾਹਿਬ, ਜੇਕਰ ਸਾਰੇ ਹੀ ਬੱਚੇ ਅਸੀਂ ਇਸੇ ਤਰ੍ਹਾਂ ਗਾਹਾਂ ਲੈ ਕੇ ਜਾਣੇ ਹੋਣ, ਤਾਂ ਤੁਸੀਂ ਕੀ ਉਮੀਦ ਕਰੋਗੇ ਬੱਚਿਆਂ ਤੋਂ ਅਤੇ ਉਹਨਾਂ ਦੇ ਪੇਰੈਂਟਸ ਤੋਂ, ਅਤੇ ਨਾਲ ਦੇ ਜੋ ਤੁਹਾਡੇ ਸਾਥੀ ਅਧਿਆਪਕ ਨੇ ਉਹਨਾਂ ਸਾਰਿਆਂ ਤੋਂ ਕੀ ਉਮੀਦ ਕਰਦੇ ਹੋ ਵੀ ਕਿਵੇਂ ਸਾਰੇ ਰਲ ਕੇ ਹਰ ਇੱਕ ਬੱਚੇ ਨੂੰ ਇਸ ਅਸੀਂ ਰਾਹ ਦੇ ਉੱਤੇ ਅੱਗੇ ਤੋਰੀਏ?
4: ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਇਹ ਹੁੰਦਾ ਨਾ, ਜਦੋਂ ਆਪਣਾ ਇਨਵਾਇਰਮੈਂਟ ਉਹ ਜਿਹਾ ਹੋ ਜਾਂਦਾ ਨਾ
1: ਜੀ,
4: ਤਾਂ ਬੱਚੇ ਆਪਾਂ ਜਿਵੇਂ ਘਰੇ ਐਗਜ਼ਾਮਪਲ ਦੇ ਦਿੰਦੇ ਹਾਂ, ਜੇ ਵੱਡਾ ਭੈਣ ਭਰਾ ਅੱਛਾ ਹੈਗਾ ਤਾਂ ਮਗਰ ਦੂਜੇ ਵੀ ਉਵੇਂ ਤੁਰੇ ਜਾਂਦੇ,
1: ਤੁਸੀਂ ਸਹੀ ਆਖਿਆ,
4: ਬਿਲਕੁਲ। ਤਾਂ ਉਸੇ ਤਰ੍ਹਾਂ ਇਹ ਹੈਗਾ ਜੀ, ਜਦੋਂ ਇਹਨਾਂ ਬੱਚੀਆਂ ਨੇ ਜਿਵੇਂ ਕੀਤਾ ਤਾਂ ਜਿਹੜੇ ਪਿੱਛੇ ਬੱਚੇ ਆ ਰਹੇ ਉਹਨੂੰ ਮੋਟੀਵੇਸ਼ਨ ਮਿਲਦੀ, ਉਹਨਾਂ ਨੂੂੰ ਵੀ ਲੱਗਦਾ ਵੀ ਅਸੀਂ ਵੀ ਕਰੀਏ
1: ਜੀ,
4: ਰਾਈਟ? ਜਦੋਂ ਤੁਹਾਨੂੰ ਹਰ ਫੈਸਿਲਿਟੀ ਮਿਲਦੀ ਹੈ, ਇਨਵਾਇਰਮੈਂਟ ਮਿਲਦਾ, ਤਾਂ ਨੈਚੁਰਲੀ ਹੈਗਾ ਵੀ ਆਪਾਂ ਉਹਦੇ ਅਕੋਰਡਿੰਗਲੀ ਢਲ ਜਾਂਦੇ ਹਾਂ। ਅਤੇ ਬੱਚਿਆਂ ਦਾ ਤਾਂ ਬੱਚੇ ਤਾਂ ਵੈਸੇ ਕਹਿੰਦੇ ਆ ਵੀ ਕੋਰੀ ਸਲੇਟ ਹੁੰਦੀ ਹੈ,
1: ਬਿਲਕੁਲ,
4: ਜਿਵੇਂ ਲਿਖ ਲਓ ਉਵੇਂ ਉਹ ਹੋ ਜਾਂਦੇ ਆ
1: ਜੀ।
4: ਤਾਂ ਸਾਡੇ ਤਾਂ ਹਮੇਸ਼ਾ ਹੀ ਅੱਗੇ ਨੂੰ ਇਹੀ ਐਫਰਟ ਰਹਿਣਗੇ ਵੀ ਉਹਨਾਂ ਨੂੰ ਵੀ ਅਸੀਂ ਇਦੋਂ ਵੀ ਵੱਧ ਵਧੀਆ ਮਿਹਨਤ ਕਰਾਈਏ, ਉਹਨਾਂ ਨੂੰ ਇੱਕ ਚੰਗੇ ਇਨਸਾਨ ਬਣਾਈਏ, ਅਤੇ ਨਾਲ ਨਾਲ ਪੜ੍ਹਾਈ ਪੱਖੋਂ ਵੀ ਉਹਨਾਂ ਨੂੰ ਇੰਨੇ ਕੁ ਕਾਮਯਾਬ ਪ੍ਰੈਕਟੀਕਲੀ ਕਰੀਏ ਕਿ ਉਹ ਆਪਦਾ ਨਾਂ ਅਤੇ ਸਾਡਾ ਨਾਂ ਦੁਨੀਆਂ ਦੇ ਵਿੱਚ ਉੱਚਾ ਕਰਨ।
1: ਅਤੇ ਮਾਂ ਬਾਪ ਤੋਂ ਕੀ ਉਮੀਦ ਕਰਦੇ ਹੋ?
4: ਮਾਂ ਬਾਪ ਦਾ ਵੀ ਬਹੁਤ ਵੱਡਾ ਰੋਲ ਹੁੰਦਾ। ਦੇਖੋ ਜਿੱਥੇ ਟੀਚਰ ਦਾ ਰੋਲ ਹੈਗਾ, ਦੇਖੋ ਸਕੂਲ ਦੇ ਵਿੱਚ ਟੀਚਰ ਦਾ ਰੋਲ ਹੈ, ਤਾਂ ਘਰੇ ਮਾਂ ਬਾਪ ਨੇ ਬਹੁਤ ਵੱਡਾ ਇਨਵਾਇਰਮੈਂਟ ਦੇਣਾ ਹੁੰਦਾ। ਜਿਹੜੇ ਮਾਂ ਬਾਪ ਆਪਣੇ ਬੱਚਿਆਂ ਨੂੰ ਅੱਛਾ ਇਨਵਾਇਰਮੈਂਟ ਦਿੰਦੇ ਆ, ਤਾਂ ਉਹ ਨੈਚੁਰਲੀ ਹੈਗਾ, ਉਹਦਾ ਰਿਜ਼ਲਟ ਤਾਂ ਆਉਂਦਾ ਹੀ ਆਉਂਦਾ। ਮਾਂ ਬਾਪ ਦਾ ਤਾਂ ਬਹੁਤ ਵੱਡਾ ਰੋਲ ਹੈ, ਟੀਚਰ ਦੇ ਨਾਲ ਨਾਲ ਜਦੋਂ ਦੋਨੇ ਇਕੱਠੇ ਹੋ ਕੇ, ਠੀਕ ਹੈ ਨਾ, ਦੋਨੇ ਇਕੱਠੇ ਹੋ ਕੇ ਬੱਚਿਆਂ ਨੂੰ ਇੱਕ ਅੱਛਾ ਸਿਖਾਵਾਂ ਮਾਹੌਲ ਦਿੰਦੇ ਆ, ਤਾਂ ਨੈਚੁਰਲੀ ਆ ਬੱਚਾ ਆਪਦੀ ਮੰਜ਼ਿਲਾਂ ਸਰ ਕਰ ਲੈਂਦਾ
1: ਜੀ। ਸਰਕਾਰ ਕਿਸ ਤਰ੍ਹਾਂ ਦੀ ਮਦਦ, ਕਿਸ ਤਰ੍ਹਾਂ ਦੀ ਸਕੀਮਸ ਇਹਨਾਂ ਬੱਚਿਆਂ ਦੇ ਲਈ ਸਕੂਲਾਂ 'ਚ ਦੇ ਰਹੀ ਹੈ ਜੀ?
4: ਦੇਖੋ ਜੀ, ਇਸ ਤਰ੍ਹਾਂ ਹੈਗਾ, ਸਰਕਾਰ ਜਿਵੇਂ ਜਿਹੜੇ ਬੱਚੇ ਮੈਰਿਟ 'ਚ ਆਏ ਉਹ ਹਰੇਕ ਵਾਰੀ ਸਰਕਾਰ ਵੱਲੋਂ ਉਪਰਾਲੇ ਕੀਤੇ ਜਾਂਦੇ, ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ,

0: ਕਈ ਕਨਸੈਪਟ ਇਹੋ ਜਿਹੇ ਲਿਆ ਰਹੀ ਹੈ ਜਿਹੜੇ ਸਕਿੱਲਡ ਬੇਸ ਹੋਣ
1: ਜੀ,
0: ਪ੍ਰੈਕਟੀਕਲੀ ਹੋਣ, ਕਿਉਂਕਿ ਤੁਹਾਨੂੰ ਵੀ ਪਤਾ ਅੱਜ ਕੱਲ੍ਹ ਅਨਇੰਪਲੋਇਮੈਂਟ ਬਹੁਤ ਜ਼ਿਆਦਾ ਹੋ ਰਹੀ ਹੈ, ਉਹਦਾ ਰੀਜ਼ਨ ਇਹੀ ਹੈ ਬੱਚਿਆਂ ਸਕਿੱਲ ਨਹੀਂ ਹੈਗੀ, ਜਿੰਨਾ ਚਿਕਰ ਬੱਚਿਆਂ ਦੇ ਹੁਨਰ ਨਹੀਂ ਆਉਂਦਾ, ਸਕਿੱਲ ਨਹੀਂ ਆਉਂਦੀ, ਉਹਨਾਂ ਚਿਕਰ ਕੰਪੀਟੀਸ਼ਨ ਦਾ ਯੁੱਗ ਹੈ ਜੀ,
1: ਜੀ
0: ਤਾਂ ਬੱਚੇ ਉਹਦੀ ਕਾਮਯਾਬ ਹੋਣਗੇ ਜਦੋਂ ਸਕਿੱਲ ਆਊਗਾ, ਤਾਂ ਸਰਕਾਰ ਨੇ ਉਪਰਾਲੇ ਕੀਤੇ ਆ ਹੁਣ, ਮੀਨ ਨਵੇਂ ਨਵੇਂ ਸਕਿੱਲਡ ਜਿਹੜੀ ਬੇਸ ਟੀਮਸ ਹੈਗੀਆਂ ਉਹ ਵੀ ਸਕੂਲਾਂ 'ਚ ਲੈ ਕੇ ਆ ਰਹੀ ਹੈ, ਤਾਂ ਕਿ ਬੱਚੇ ਅੱਗੇ ਪੜ੍ਹਾਈ ਦੇ ਨਾਲ ਨਾਲ ਆਪਦੇ ਪੈਰਾਂ 'ਤੇ ਵੀ ਖੜ੍ਹੇ ਹੋ ਸਕਣ
1: ਜੀ,
0: ਕਿਸੇ ਵਿੱਚ ਕਾਮਯਾਬੀ ਦੇ ਪਿੱਛੇ ਘੱਟੋ ਘੱਟ ਆਪਣੇ ਇਸ ਇਨਵਾਇਰਮੈਂਟ ਦੇ ਵਿੱਚ, ਆਪਣੇ ਜਿਵੇਂ ਆਪਾਂ ਇੰਡੀਆ ਦੇ ਵਿੱਚ ਰਹਿੰਦੇ ਹਾਂ ਤਾਂ ਇੱਥੇ ਕੰਪੀਟੀਸ਼ਨ ਦਾ ਜ਼ਮਾਨਾ ਜੀ, ਤਾਂ ਜਿੰਨਾ ਚਿਕਰ ਬੱਚੇ ਦੇ ਵਿੱਚ ਉਹਦੀ ਇੰਟਰਨਲ ਪਰਸਨੈਲਿਟੀ, ਉਹਦੇ ਕੋਲ ਪ੍ਰੈਕਟੀਕਲੀ ਸਕਿੱਲ ਨਹੀਂ ਹੈਗੀ, ਉਹਨਾਂ ਚਿਕਰ ਬੱਚਾ ਚਾਹੇ ਥਰੈਟੀਕਲੀ ਕਿੰਨੇ ਕੁਛ ਕਰੀ ਚੱਲੇ, ਉਹਨਾਂ ਚਿਕਰ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੁੰਦਾ, ਤਾਂ ਸਰਕਾਰਾਂ ਵੀ ਕੋਸ਼ਿਸ਼ ਕਰ ਰਹੀਆਂ, ਸਾਨੂੰ ਵੀ ਟੀਚਰਸ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਬੱਚਿਆਂ ਨੂੰ ਥਰੈਟੀਕਲੀ ਦੇ ਨਾਲ ਨਾਲ ਉਹਨਾਂ ਨੂੰ ਪ੍ਰੈਕਟੀਕਲੀ ਪਰਫੈਕਟ ਕੀਤਾ ਜਾਵੇ
1: ਜੀ। ਅਮਨਦੀਪ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਨੂੰ ਜਾਣਕਾਰੀ ਦੇਣ ਲਈ
0: ਜੀ।
1: ਵੋਕੇਸ਼ਨਲ ਲੈਕਚਰਰ ਮੈਡਮ ਰਿਮਿਊ ਜਨੇਜਾ ਜੀ ਸਾਡੇ ਨਾਲ ਨੇ, ਬੱਚੀਆਂ ਜਿਨ੍ਹਾਂ ਦਾ ਨਾਂ ਵਾਰ ਵਾਰ ਲੈ ਰਹੀਆਂ ਸੀ, ਰਿਮਿਊ ਮੈਡਮ ਤੁਹਾਡਾ ਵੀ ਸਵਾਗਤ ਹੈ ਜੀ।
2: ਹਾਂਜੀ ਬਹੁਤ ਬਹੁਤ ਧੰਨਵਾਦ।
1: ਮੈਡਮ ਬੱਚਿਆਂ ਦੇ ਨਾਲ ਇਹ ਜੋ ਅਧਿਆਪਕ ਨੇ ਇੱਕ ਰਿਲੇਸ਼ਨ ਬਣਾਉਣਾ ਹੁੰਦਾ ਹੈ ਕਿ ਉਹ ਅਧਿਆਪਕ ਤੋਂ ਮੋਟੀਵੇਟ ਹੁੰਦੇ ਰਹਿਣ, ਹਮੇਸ਼ਾ ਹੁੰਦੇ ਰਹਿਣ, ਹਰ ਇੱਕ ਦਿਨ ਹੁੰਦੇ ਰਹਿਣ, ਉਹ ਤੁਸੀਂ ਕਿਵੇਂ ਬਣਾਇਆ ਬੱਚਿਆਂ ਦੇ ਨਾਲ ਪਹਿਲਾਂ ਉਹ ਰਿਲੇਸ਼ਨ, ਅਤੇ ਫਿਰ ਉਸ ਤੋਂ ਬਾਅਦ ਪੜ੍ਹਾਈ ਆਉਂਦੀ ਹੈ, ਉਹ ਕਿਸ ਤਰ੍ਹਾਂ ਦੀਆਂ ਤੁਹਾਡੀਆਂ ਕੋਸ਼ਿਸ਼ਾਂ ਰਹੀਆਂ?
2: ਹਾਂਜੀ ਮੈਂ ਇਹਨਾਂ ਦੀ ਇੰਚਾਰਜ ਸੀ, ਤਾਂ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਪੜ੍ਹਾਈ ਦੇ ਨਾਲ ਨਾਲ ਇਹਨਾਂ ਨੂੰ ਹੋਰ ਚੀਜ਼ਾਂ ਬਾਰੇ ਵੀ, ਹੋਰ ਐਕਟੀਵਿਟੀਜ਼ ਬਾਰੇ ਵੀ ਦੱਸਿਆ ਜਾਵੇ, ਤਾਂ ਇਹਨਾਂ ਨਾਲ ਰਿਲੇਸ਼ਨ ਬਣਾਉਣਾ ਬਹੁਤ ਹੀ ਜ਼ਰੂਰੀ ਹੁੰਦਾ, ਇਹ ਤਾਂ ਹੀ ਬੱਚੇ ਸਾਡਾ ਰਿਗਾਰਡ ਕਰਦੇ ਹਨ। ਤਾਂ ਹਮੇਸ਼ਾ ਸਾਰੇ ਅਧਿਆਪਕਾਂ ਦੀ ਹੀ ਇਹ ਕੋਸ਼ਿਸ਼ ਰਹਿੰਦੀ ਸੀ ਕਿ ਅਸੀਂ ਬੱਚਿਆਂ ਨਾਲ ਇੰਟਰੈਕਟ ਕਰੀਏ, ਤਾਂ ਉਸ ਲਈ ਅਸੀਂ ਬੱਚਿਆਂ ਨਾਲ ਬੱਚਿਆਂ ਦੀਆਂ ਸਮੱਸਿਆਵਾਂ, ਬੱਚਿਆਂ ਦੇ ਕੀ ਇੰਟਰਸਟ ਹਨ, ਉਹਨਾਂ ਚੀਜ਼ਾਂ ਬਾਰੇ ਹਮੇਸ਼ਾ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਸੀ, ਤਾਂ ਜੋ ਸਾਨੂੰ ਬੱਚਿਆਂ ਦੇ ਅੰਦਰ ਕੀ ਚੀਜ਼ਾਂ ਛੁਪੀਆਂ ਹੋਈਆਂ ਹਨ ਉਹ ਚੀਜ਼ਾਂ ਬਾਰੇ ਅਸੀਂ ਜਾਣੂ ਹੋ ਸਕੀਏ। ਤਾਂ ਇਹਨਾਂ ਨਾਲ ਅਸੀਂ ਮੈਕਸੀਮਮ ਕੋਸ਼ਿਸ਼ ਕਰਦੇ ਸੀ ਕਿ ਪੜ੍ਹਾਈ ਦੇ ਨਾਲ ਨਾਲ ਇਹਨਾਂ ਨੂੰ ਹੋਰ ਚੀਜ਼ਾਂ ਬਾਰੇ ਵੀ ਦੱਸਿਆ ਜਾਵੇ, ਔਰ ਇਹਨਾਂ ਤੋਂ ਵੀ ਉਹ ਚੀਜ਼ਾਂ ਬਾਰੇ ਜਾਣਿਆ ਜਾ ਸਕੇ ਜੋ ਇਹਨਾਂ ਦੇ ਅੰਦਰ ਛੁਪੀਆਂ ਹਨ, ਤਾਂ ਜੋ ਇਹਨਾਂ ਦੇ ਜੋ ਹੁਨਰ ਹਨ, ਜੋ ਇਹਨਾਂ ਦੇ ਅੰਦਰ ਕਲਾ ਹੈ, ਜੋ ਟੈਲੈਂਟ ਹੈ, ਉਹ ਬਾਹਰ ਆ ਸਕੇ
1: ਜੀ। ਮੈਡਮ ਸਕੂਲ ਪੱਧਰ ਦੇ ਉੱਤੇ ਤੁਸੀਂ ਕਿਹੜੀਆਂ ਗਤੀਵਿਧੀਆਂ ਛੋਟੀਆਂ ਮੋਟੀਆਂ ਕਰਦੇ ਰਹੇ ਕਿ ਬੱਚੇ ਉਤਸ਼ਾਹਿਤ ਰਹਿਣ?
2: ਹਾਂਜੀ ਮੈਕਸੀਮਮ ਅਸੀਂ ਪ੍ਰੇਅਰ ਦੇ ਵਿੱਚ ਬੱਚਿਆਂ ਨੂੰ ਸਟੇਜ ਦੇ ਉੱਪਰ ਬੁਲਾ ਕੇ ਇਹਨਾਂ ਨੂੰ ਬੁਲਵਾਉਂਦੇ ਸੀ, ਤਾਂ ਜੋ ਇਹਨਾਂ ਦੇ ਵਿੱਚ ਕੌਨਫੀਡੈਂਸ ਬਣੇ, ਔਰ ਅਸੀਂ ਇਸ ਦੇ ਨਾਲ ਨਾਲ ਐਕਸਟਰਾ ਕਰੀਕੁਲਰ ਐਕਟੀਵਿਟੀਜ਼ ਜਿਵੇਂ ਕੰਪੀਟੀਸ਼ਨਸ ਲਈ ਵੀ ਬੱਚਿਆਂ ਨੂੰ ਰੈਡੀ ਕਰਦੇ ਸੀ, ਤਾਂ ਇਹ ਚੀਜ਼ਾਂ ਸੀ ਜਿਨ੍ਹਾਂ ਨਾਲ ਖੇਡਾਂ ਲਈ ਵੀ ਬੱਚਿਆਂ ਨੂੰ ਬਹੁਤ ਉਤਸ਼ਾਹਿਤ ਕੀਤਾ ਜਾਂਦਾ ਸੀ, ਇਹ ਚੀਜ਼ਾਂ ਸੀ ਜਿਨ੍ਹਾਂ ਲਈ ਅਸੀਂ ਬੱਚਿਆਂ ਨੂੰ ਮਤਲਬ ਹਰ ਰੋਜ਼ ਹੀ ਪ੍ਰੇਅਰ ਦੇ ਵਿੱਚ ਤਾਂ ਸਾਡੀ ਕੋਸ਼ਿਸ਼ ਹੁੰਦੀ ਸੀ ਕਿ ਬੱਚਿਆਂ ਨੂੰ ਸਟੇਜ 'ਤੇ ਬੁਲਵਾਇਆ ਜਾਵੇ, ਇਹਨਾਂ ਦੇ ਵਿਚਾਰ ਸੁਣੇ ਜਾਣ, ਤਾਂ ਜੋ ਬੱਚੇ ਆਪਣਾ ਕੌਨਫੀਡੈਂਸ ਜਿਹੜਾ ਲੈਵਲ ਹੈ ਉਸ ਨੂੰ ਬਿਲਡ ਕਰ ਸਕਣ।
1: ਹਾਜ਼ਰੀ ਬੱਚਿਆਂ ਦੀ ਮੇਨਟੇਨ ਰੱਖਣਾ ਵੀ ਟੀਚਰ ਦੀ ਜ਼ਿੰਮੇਵਾਰੀ ਹੋ ਜਾਂਦੀ ਹੈ, ਕਿਉਂਕਿ ਟੀਚਰ ਦੀ ਸਰਕਾਰੀ ਤੌਰ 'ਤੇ ਜਿਹੜੀ ਜਵਾਬਦੇਹੀ ਹੈ ਉਹ ਤਾਂ ਹੈ ਹੀ, ਪਰ ਇੱਕ ਸਾਡਾ ਅਖਲਾਕੀ ਫਰਜ਼ ਵੀ ਹੋ ਜਾਂਦਾ ਬੱਚੇ ਨੂੰ ਮੋਟੀਵੇਟ ਕਰਨਾ ਕਿ ਉਹ ਰੋਜ਼ ਕਲਾਸ ਦੇ ਵਿੱਚ ਆਵੇ, ਅਤੇ ਜਿਹੜੇ ਬੱਚੇ ਨਹੀਂ ਆਉਂਦੇ ਸੀ, ਜਿਨ੍ਹਾਂ ਦੀ ਹਾਜ਼ਰੀ ਕਿਤੇ ਘੱਟ ਰਹੀ, ਤਾਂ ਉਹਨਾਂ ਨੂੰ ਕਿਵੇਂ ਮੈਨੇਜ ਕਰਦੇ ਹੋ? ਦੱਸੋ ਕਿ ਅਸੀਂ ਉਹਨਾਂ ਨੂੰ ਕਿਵੇਂ ਪ੍ਰੇਰਿਤ ਕਰ ਸਕਦੇ ਹਾਂ, ਬਤੌਰ ਅਧਿਆਪਕ ਵੀ ਬਤੌਰ ਮਾਂ ਬਾਪ ਵੀ?
2: ਹਾਂਜੀ ਅਸੀਂ ਅਟੈਂਡੈਂਸ ਲਈ ਬੱਚਿਆਂ ਨੂੰ ਬਹੁਤ ਜ਼ਿਆਦਾ ਹਮੇਸ਼ਾ ਕਹਿੰਦੇ ਸੀ ਕਿ ਬੇਟਾ ਸਕੂਲ ਆਉਂਗੇ, ਦੇਖੋ ਨੈਚੁਰਲ ਹੈ, ਜਦੋਂ ਬੱਚਾ ਸਕੂਲ ਰੋਜ਼ ਆਊਗਾ ਤਾਂ ਹੀ ਉਹ ਸਕੂਲ ਨਾਲ ਇੰਟਚ ਰਹੂਗਾ, ਤਾਂ ਹੀ ਉਹਨੂੰ ਪਤਾ ਚੱਲੂਗਾ ਕਿ ਕੀ ਟੌਪਿਕਸ ਚੱਲ ਰਹੇ ਹਨ, ਔਰ ਇਸ ਦੇ ਲਈ ਅਸੀਂ ਮਹੀਨੇ ਦੇ ਮਹੀਨੇ ਬੱਚਿਆਂ ਨੂੰ ਕੋਈ ਨਾ ਕੋਈ ਪ੍ਰਾਈਜ਼ ਜ਼ਰੂਰ ਦਿੰਦੇ ਸੀ, ਜਿਨ੍ਹਾਂ ਦੀ 100% ਅਟੈਂਡੈਂਸ ਹੁੰਦੀ ਸੀ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਦੇ ਸੀ ਕੋਈ ਪੈੱਨ ਦੇਤਾ, ਕੋਈ ਕਾਪੀ ਲਿਆ ਕੇ ਦੇਤੀ, ਮਤਲਬ ਬੱਚਾ ਉਸ ਨਾਲ ਮੋਟੀਵੇਟ ਹੁੰਦਾ ਸੀ, ਔਰ ਜਿਹੜੇ ਬੱਚੇ ਨਹੀਂ ਆਉਂਦੇ ਸੀ ਇਸ ਨਾਲ ਉਹਨਾਂ ਨੂੰ ਵੀ ਲੱਗਦਾ ਹੁੰਦਾ ਸੀ ਕਿ ਨਹੀਂ ਅਸੀਂ ਆਈਏ ਤਾਂ ਸਾਨੂੰ ਮਤਲਬ ਸਕੂਲ ਵੱਲੋਂ ਕੋਈ ਨਾ ਕੋਈ ਅਵਾਰਡ ਜ਼ਰੂਰ ਮਿਲਦਾ ਹੈ, ਨਾਲ ਅਸੀਂ ਉਹਨਾਂ ਨੂੰ ਇਹ ਵੀ ਕਹਿੰਦੇ ਸੀ ਕਿ ਬੇਟਾ ਮਤਲਬ ਮਾਰਕਸ ਵੀ ਤਾਂ ਹੀ ਬਣਨਗੇ, ਤਾਂ ਹੀ ਤੁਹਾਡੀ ਇੰਟਰਨਲ ਲੱਗੂਗੀ ਜੇ ਤੁਸੀਂ ਮਤਲਬ 100% ਅਟੈਂਡੈਂਸ ਦੋਗੇ, ਕਿਉਂਕਿ ਅਟੈਂਡੈਂਸ ਦੇ ਵੀ ਮਾਰਕਸ ਹੁੰਦੇ ਆ। ਤਾਂ ਅਸੀਂ ਇਸ ਤਰ੍ਹਾਂ ਬੱਚਿਆਂ ਨੂੰ ਮੋਟੀਵੇਟ ਮਤਲਬ ਕੋਈ ਨਾ ਕੋਈ ਅਵਾਰਡ, ਕੋਈ ਨਾ ਕੋਈ ਪ੍ਰਾਈਜ਼ ਦੇ ਕੇ ਬੱਚਿਆਂ ਨੂੰ ਮੋਟੀਵੇਟ ਕਰਦੇ ਸੀ, ਔਰ ਜਿਸ ਨਾਲ ਜਿਹੜੇ ਬੱਚੇ ਨਹੀਂ ਆਉਂਦੇ ਸੀ ਥੋੜ੍ਹਾ ਜਿਹਾ ਉਹਨਾਂ ਦੇ ਮਨ ਵਿੱਚ ਵੀ ਆਉਂਦਾ ਸੀ ਕਿ ਨਹੀਂ ਇਹਨਾਂ ਨੂੰ ਤਾਂ ਅੱਜ ਰਿਗਾਰਡ ਮਿਲਿਆ ਔਰ ਉਹ ਚੀਜ਼ ਤੋਂ ਅਸੀਂ ਵਾਂਝੇ ਹਾਂ। ਤਾਂ ਇਸ ਤਰ੍ਹਾਂ ਅਸੀਂ ਬੱਚਿਆਂ ਨੂੰ ਮੋਟੀਵੇਟ ਕਰਦੇ
1: ਹਾਂ। ਅੱਜ ਤੁਸੀਂ ਬੱਚਿਆਂ ਨੂੰ ਆਕਾਸ਼ਵਾਣੀ ਸਟੂਡੀਓ ਲੈ ਕੇ ਆਏ ਹੋ, ਹੁਣ ਪਲੱਸ ਟੂ ਤੋਂ ਬਾਅਦ ਇਹ ਬੱਚੇ ਤੁਹਾਡੇ ਤੋਂ ਭਾਵੇਂ ਤੁਹਾਡੇ ਸੰਪਰਕ 'ਚ ਰਹਿ ਕੇ ਤੁਹਾਡੇ ਤੋਂ ਬਹੁਤ ਕੁਝ ਸਿੱਖਦੇ ਰਹਿਣ, ਗਾਈਡੈਂਸ ਲੈਂਦੇ ਰਹਿਣ, ਪਰ ਰੈਗੂਲਰ ਤੌਰ 'ਤੇ ਇਹ ਸਕੂਲ 'ਚੋਂ ਚਲੇ ਜਾਣਗੇ ਪਲੱਸ ਟੂ ਤੋਂ ਬਾਅਦ, ਅਤੇ ਤੁਹਾਡੇ ਨਾਲ ਇਹਨਾਂ ਦਾ ਜੋ ਡੇਲੀ ਰਾਬਤਾ ਹੁੰਦਾ ਸੀ ਉਹ ਘੱਟ ਜਾਏਗਾ, ਅਤੇ ਕੀ ਦੁਆਵਾਂ ਦੇ ਕੇ ਇਹਨਾਂ ਬੱਚਿਆਂ ਨੂੰ ਤੁਸੀਂ ਤੋਰ ਰਹੇ ਹੋ, ਕੀ ਆਖੋਗੇ ਇਹਨਾਂ ਦੇ ਭਵਿੱਖ ਲਈ, ਕੀ ਕਹੋਗੇ ਬੱਚਿਆਂ?
2: ਹਾਂਜੀ ਪਹਿਲਾਂ ਤਾਂ ਅਸੀਂ ਇਹਨਾਂ ਨੂੰ ਹਮੇਸ਼ਾ ਹੀ ਕਹਿੰਦੇ ਹਾਂ ਕਿ ਬੇਟਾ ਤੁਸੀਂ ਜਦੋਂ ਵੀ ਤੁਹਾਨੂੰ ਲੋੜ

0: ਹੋਵੇ। ਤੁਸੀਂ ਇਹ ਨਹੀਂ ਸੋਚਣਾ ਕਿ ਤੁਸੀਂ ਹੁਣ ਸਕੂਲ ਦੇ ਪਾਰਟ ਨਹੀਂ ਹੋ, ਤੁਸੀਂ ਸਾਡੇ ਸਕੂਲ ਦੇ ਹਮੇਸ਼ਾ ਲਈ ਮਤਲਬ ਪਾਰਟਿਸਪੈਂਟ ਰਹੋਗੇ, ਹਮੇਸ਼ਾ ਸਾਡੇ ਸਕੂਲ ਦੇ ਬੱਚੇ ਹੀ ਰਹੋਗੇ ਔਰ ਹਮੇਸ਼ਾ ਸਾਡੇ ਬੱਚੇ ਹੀ ਰਹੋਗੇ। ਤਾਂ ਤੁਹਾਨੂੰ ਜਦੋਂ ਵੀ ਲੋੜ ਲੱਗੇ ਤੁਸੀਂ ਕਿਸੇ ਟਾਈਮ ਵੀ ਬੇਝਿਜਕ ਸਾਨੂੰ ਫੋਨ ਕਰ ਸਕਦੇ ਹੋ, ਸਾਨੂੰ ਸਕੂਲ ਵਿੱਚ ਆ ਕੇ ਮਿਲ ਸਕਦੇ ਹੋ। ਤਾਂ ਇਹਨਾਂ ਲਈ ਮੇਰਾ ਇਹੀ ਮੈਸੇਜ ਰਹੂਗਾ ਕਿ ਬੇਟਾ ਜਿਵੇਂ ਇੱਥੇ ਤੁਸੀਂ ਦਿਲ ਲਗਾ ਕੇ ਜੀ ਜਾਨ ਨਾਲ ਮਿਹਨਤ ਕੀਤੀ ਹੈ, ਅੱਗੇ ਵੀ ਤੁਸੀਂ ਇਸੇ ਤਰ੍ਹਾਂ ਹੀ ਮਿਹਨਤ ਕਰਦੇ ਰਹਿਣਾ ਹੈ, ਚੰਗੀਆਂ ਚੰਗੀਆਂ ਚੀਜ਼ਾਂ ਸਿੱਖਣੀਆਂ ਹਨ ਔਰ ਸਾਡੇ ਸਕੂਲ ਦਾ ਔਰ ਆਪਦੇ ਮਾਂ ਪਿਓ ਦਾ ਨਾਮ ਹਮੇਸ਼ਾ ਇਸੇ ਤਰ੍ਹਾਂ ਹੀ ਚਮਕਾਈ ਰੱਖੋਗੇ ਜਿਵੇਂ ਅੱਜ ਤੁਸੀਂ ਸਾਡਾ ਨਾਮ ਸਭ ਨੇ ਚਮਕਾਇਆ ਹੈ।
1: ਸ਼ੁਕਰੀਆ ਮੈਡਮ ਰਮੀ ਜੀ,
0: ਥੈਂਕ ਯੂ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ। ਮੇਜ਼ਬਾਨ ਸਨ ਮਨਦੀਪ ਰਜੌਰਾ, ਜਿਨ੍ਹਾਂ ਨੇ ਤੁਹਾਡੀ ਮੁਲਾਕਾਤ ਕਰਵਾਈ 10ਵੀਂ ਅਤੇ 12ਵੀਂ ਦੇ ਪੇਪਰਾਂ ਵਿੱਚ ਮੈਰਿਟ ਵਿੱਚ ਆਉਣ ਵਾਲੀਆਂ ਵਿਦਿਆਰਥਣਾਂ ਨਾਲ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 10:31 ਦਾ। ਹੁਣ ਪੇਸ਼ ਹੈ ਪ੍ਰੋਗਰਾਮ ਸਾਂਝਾ ਸੰਗੀਤ ਸਾਡੇ ਲੋਕ ਗੀਤ। ਪ੍ਰੋਗਰਾਮ ਦੀ ਸ਼ੁਰੂਆਤ ਇੱਕ ਹਰਿਆਣਵੀ ਗੀਤ ਦੇ ਨਾਲ। ਆਵਾਜ਼ ਹੈ ਵਿਸ਼ਵਜੀਤ ਚੌਧਰੀ ਦੀ।

ਸਰੋਤਿਓ, ਹਰ ਸਾਲ 31 ਮਈ ਨੂੰ ਮਨਾਇਆ ਜਾਂਦਾ ਹੈ ਵਿਸ਼ਵ ਤੰਬਾਕੂ ਨਿਸ਼ੇਧ ਦਿਵਸ। ਇਸ ਮੌਕੇ ਨੌਜਵਾਨਾਂ ਨੂੰ ਇਸ ਅਲਾਮਤ ਤੋਂ ਆਗਾਹ ਕਰਨ ਦੇ ਲਈ ਆਕਾਸ਼ਵਾਣੀ ਬਠਿੰਡਾ ਵੱਲੋਂ ਮਿਤੀ 31 ਮਈ ਸ਼ਾਮ 6:30 ਵਜੇ ਪ੍ਰੋਗਰਾਮ ਯੁਵ ਬਾਣੀ ਦੇ ਤਹਿਤ ਪ੍ਰਸਾਰਿਤ ਕੀਤਾ ਜਾਵੇਗਾ ਇੱਕ ਵਿਸ਼ੇਸ਼ ਪ੍ਰੋਗਰਾਮ, ਜਿਸ ਦੇ ਵਿੱਚ ਤੰਬਾਕੂ ਦੀ ਗ੍ਰਿਫਤ ਤੋਂ ਆਜ਼ਾਦ ਹੋਏ ਨੌਜਵਾਨਾਂ ਦੇ ਨਾਲ ਮੁਲਾਕਾਤਾਂ, ਏਮਜ਼ ਬਠਿੰਡਾ ਦੇ ਕੈਂਸਰ ਅਤੇ ਮਨੋਰੋਗ ਵਿਭਾਗਾਂ ਦੇ ਡਾਕਟਰਾਂ ਦੇ ਨਾਲ ਮੁਲਾਕਾਤ ਅਤੇ ਸਰਕਾਰੀ ਹਸਪਤਾਲ ਬਠਿੰਡਾ ਦੇ ਨਸ਼ਾ ਛੁਡਾਊ ਕੇਂਦਰ ਦੇ ਨੋਡਲ ਅਫਸਰ ਇੰਚਾਰਜ ਡਾਕਟਰ ਅਰੁਣ ਬੰਸਲ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ। ਸੁਣਨਾ ਨਾ ਭੁੱਲਣਾ, 31 ਮਈ ਵਿਸ਼ਵ ਤੰਬਾਕੂ ਨਿਸ਼ੇਧ ਦਿਵਸ ਤੇ ਇਹ ਵਿਸ਼ੇਸ਼ ਪ੍ਰਸਾਰਣ ਆਕਾਸ਼ਵਾਣੀ FM ਬਠਿੰਡਾ ਤੋਂ ਸ਼ਾਮ 6:30 ਵਜੇ।

0: ਪ੍ਰੋਗਰਾਮਾਂ ਸੰਬੰਧੀ ਸੂਚਨਾ ਅੱਜ ਯਾਨੀ ਕਿ 31 ਮਈ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
1: ਆਕਾਸ਼ਵਾਣੀ ਦੇ ਵਿਸ਼ੇਸ਼ ਪ੍ਰਸਾਰਣ ਸੰਬੰਧੀ ਸੂਚਨਾ। ਆਕਾਸ਼ਵਾਣੀ ਦਾ ਸਮਾਚਾਰ ਸੇਵਾ ਪ੍ਰਭਾਗ ਭਾਰਤ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਮਿਤੀ 1 ਜੂਨ 2026 ਤੋਂ ਮਿਤੀ 21 ਜੂਨ 2026 ਤੱਕ ਪ੍ਰਸਾਰਿਤ ਕਰੇਗਾ ਵਿਸ਼ੇਸ਼ ਪ੍ਰੋਗਰਾਮ। ਇਹ ਪ੍ਰੋਗਰਾਮ ਤੁਸੀਂ ਸ਼ਾਮ 7:10 ਤੋਂ 7:45 ਵਜੇ ਤੱਕ ਸੁਣ ਸਕੋਗੇ। ਇਸ ਵਿਸ਼ੇਸ਼ ਪ੍ਰਸਾਰਣ ਦੇ ਚਲਦਿਆਂ ਸ਼ਾਮ 7:30 ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤੇ ਜਾਣ ਵਾਲਾ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਹੁਣ ਤੁਸੀਂ ਸੁਣਿਆ ਕਰੋਗੇ ਸ਼ਾਮ 7:00 ਤੋਂ ਲੈ ਕੇ 7:10 ਤੱਕ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਸਮਾਂ ਮਿਤੀ 1 ਜੂਨ ਤੋਂ 21 ਜੂਨ ਤੱਕ ਬਦਲ ਕੇ ਰਾਤ 7:45 ਤੋਂ 8:15 ਤੱਕ ਕਰ ਦਿੱਤਾ ਗਿਆ ਅਤੇ NCERT ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਉਮੰਗ ਹੁਣ ਪ੍ਰਸਾਰਿਤ ਹੋਇਆ ਕਰੇਗਾ ਰਾਤ 8:15 ਤੋਂ ਲੈ ਕੇ 9:45 ਤੱਕ। ਪ੍ਰੋਗਰਾਮਾਂ ਦੇ ਸਮੇਂ ਵਿੱਚ ਇਹ ਸਾਰੇ ਬਦਲਾਅ ਮਿਤੀ 1 ਜੂਨ 2026 ਤੋਂ ਲੈ ਕੇ ਮਿਤੀ 21 ਜੂਨ 2026 ਤੱਕ ਲਾਗੂ ਹੋਣਗੇ। ਸੂਚਨਾ ਸਮਾਪਤ ਹੋਈ।
2: ਜੀ ਦੋਸਤੋ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸਾਂਝਾ ਸੰਗੀਤ। ਸਾਡੇ ਲੋਕ ਗੀਤ ਦਾ ਸਮਾਂ ਹੋ ਰਿਹਾ 10:44 ਤੇ 27 ਸਕਿੰਟ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਇੱਕ ਹਿਮਾਚਲੀ ਗੀਤ, ਆਵਾਜ਼ ਕਰਨੈਲ ਰਾਣਾ ਦੀ।

0: ਪ੍ਰੋਗਰਾਮ ਚੱਲ ਰਿਹਾ ਸਾਂਝਾ ਸੰਗੀਤ ਸਾਡੇ ਲੋਕ ਗੀਤ ਸਮਾਂ ਹੋ ਰਿਹਾ 10:50 ਅਤੇ 32 ਸਕਿੰਟ ਦਾ ਆ ਦੋਸਤੋ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਇੱਕ ਰਾਜਸਥਾਨੀ ਗੀਤ ਆਵਾਜ਼ ਸ਼ਮੀਮ ਖਾਨ ਦੀ
1: डांडी डांडी चाल तेरे काटो चुभ गयो दर्द बैरी डोकर गयो

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਂਝਾ ਸੰਗੀਤ ਸਾਡੇ ਲੋਕ ਗੀਤ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 10:54 ਤੇ 45 ਸਕਿੰਟ ਦਾ।

0: नौकरी कीती है उसका पता लग गए।
1: नमस्ते सर, मेरा नाम अनिमेश कजूर, मैं 200 मीटर अते 400 मीटर दा नेशनल रिकॉर्ड होल्डर हाँ अते मैं छत्तीसगढ़ दा रहन वाला हाँ। हुण मैं उड़ीसा तो खेडदा हाँ। मैं पिछले साल एशियाई मैडल अते वर्ल्ड यूनिवर्सिटी गेम्स मैडल लैके आया अते मैं एथलैटिक्स 2021 तो शुरू किया। जदों मैं स्कूल तो पास आउट होया मैं सैनिक स्कूल अंबिकापुर तो पास आउट हाँ अते मैं पहला फुटबॉल खेडिया करदा सी। मेरे पेरेंट्स कोविड के समय मैनू थोड़ी बहुत छोड़ देंदे सन कि तू जा बाहर दौड़ लै जा खेड लै। अते जो तो कोविड खत्म होन लगा तो मेरे फुटबॉल दे जो फ्रेंड सन उन्होंने मैनु कहा कि स्टेट मीट होन वाला है तू जा ते तू जाके पार्टिसिपेट कर। अते मैं पार्टिसिपेट किया ते मैनु पता नहीं सी कि उत्थे नैशनल लैवल का सिलैक्शन है। मैं उत्थे नैशनल च सिलैक्ट होया अते अज मैं इंडिया नू रीप्रजेंट कर रहा इंटरनेशनली।
0: ते गुरिंदर वीर जी की ने?
2: नमस्ते सर, मेरा नाम गुरिंदर वीर है ते मैं इंडियन नेवी विच पैटी अफसर हाँ अते मैं इंडिया दा सब तो तेज स्प्रिंटर हाँ। हुणे मैं 100 मीटर विच 10.09 दा नैशनल रिकॉर्ड बनाया है अते मैं पहला इंडियन हाँ जो 10.1 दे बैरियर तो हेठा दौड़िया हाँ अते मैं कोशिश कर रहा हाँ कि मैं ट्रैक अते वर्दी विच भी अपनी देश दी सेवा करा। मेरे पिता अते दादा दोवें खेडां विच भाग लेंदे सन अते साडे इंडिया दा कल्चर है जदों भी कोई त्यौहार हुंदा है जिवें दिवाली जिवें नवा साल तां असीं अपने घर दी सफाई करदे तां मैं अपने पिता दीआं ट्राफियां अते मैडलां दी सफाई करदा सी। मैनूं ओह बहुत चंगा लगदा सी, मैं बहुत खुश हुंदा सी। जदों भी मैं कोई ट्राफी साफ करदा सी तां मैं पुछदा सी कि बई इह ट्राफी कित्थों आई, इह मैडल कित्थों जित्तिआ, ਇਹ ਫੋਟੋ ਕਦੋਂ ਦੀ ਹੈ। ਤਾਂ ਫਿਰ ਉਹ ਮੈਨੂੰ ਆਪਣੀ ਕਹਾਣੀ ਸੁਣਾਉਂਦੇ ਸਨ ਕਿ ਮੈਂ ਉੱਥੇ ਖੇਡਣ ਗਿਆ, ਮੈਂ ਇਹ ਨੈਸ਼ਨਲ ਮੈਡਲ ਹਾਸਲ ਕੀਤਾ, ਮੈਂ ਆਪਣੀ ਟੀਮ ਨੂੰ ਇਸ ਵਿੱਚ ਜਿਤਾਇਆ। ਮੈਂ ਵੀ ਉਹਨਾਂ ਨੂੰ ਕਹਿੰਦਾ ਸੀ ਕਿ ਮੈਂ ਵੀ ਸਪੋਰਟਸ ਵਿੱਚ ਭਾਗ ਲਵਾਂਗਾ। ਉਹ ਰਨਿੰਗ ਕਰਨ ਜਾਂਦੇ ਸਨ ਸਵੇਰ ਵੇਲੇ, ਮੈਂ ਉਹਨਾਂ ਨੂੰ ਕਹਿਣ ਲੱਗਾ ਵੀ ਮੈਨੂੰ ਵੀ ਲੈ ਕੇ ਜਾਇਆ ਕਰੋ ਆਪਣੇ ਨਾਲ। ਮੈਨੂੰ ਉਹ ਲੈ ਕੇ ਜਾਣ ਲੱਗੇ ਅਤੇ ਉਹਨਾਂ ਨੇ ਆਪਣੀ ਗੇਮ ਸਪੋਰਟਸ ਵਿੱਚ ਜੋ ਸਿੱਖਿਆ ਸੀ ਮੈਨੂੰ ਵੀ ਸਿਖਾਉਣ ਲੱਗੇ। ਮੇਰਾ ਇੰਟਰਸਟ ਬਣਨ ਲੱਗਾ। ਮੈਂ ਯੂਸੇਨ ਬੋਲਟ ਦਾ ਵਰਲਡ ਰਿਕਾਰਡ ਟੁੱਟਦਾ ਹੋਇਆ ਵੇਖਿਆ ਤਾਂ ਇੱਕ ਸਟੋਰੀ ਹੈ ਅਜਿਹੀ ਫਨੀ। ਮੈਂ ਹੁਣੇ ਟੀਵੀ ਦੇਖ ਰਿਹਾ ਸੀ ਤਾਂ ਮੰਮੀ ਨੇ ਮੇਰਾ ਟੀਵੀ ਬੰਦ ਕਰ ਦਿੱਤਾ ਕਿ ਹੁਣ ਬੇਟੇ ਪੜ੍ਹਨ ਦਾ ਟਾਈਮ ਹੋ ਗਿਆ, ਤੁਸੀਂ ਪੜ੍ਹੋ। ਮੈਂ ਕਿਹਾ ਕਿ ਠੀਕ ਹੈ, ਤੁਸੀਂ ਮੈਨੂੰ ਟੀਵੀ ਨਹੀਂ ਵੇਖਣ ਦਿੰਦੇ, ਇੱਕ ਦਿਨ ਅਜਿਹਾ ਆਵੇਗਾ ਜਦੋਂ ਤੁਸੀਂ ਮੈਨੂੰ ਟੀਵੀ ਵਿੱਚ ਲੱਭੋਗੇ ਕਿ ਵੇਖੋ ਉਹ ਗੁਰਿੰਦਰ ਦੌੜ ਰਿਹਾ ਹੈ। ਮੈਨੂੰ ਵੀ ਖੁਸ਼ੀ ਹੁੰਦੀ ਹੈ ਜਦੋਂ ਮੇਰੀ ਮਾਂ ਮੈਨੂੰ ਟੀਵੀ ਤੇ ਦੌੜਦਾ ਹੋਇਆ ਵੇਖਦੀ ਹੈ।
0: ਵਾਹ ਵਾਹ ਵਾਹ, ਬੜੀ ਸ਼ਾਨਦਾਰ ਗੱਲ ਹੈ ਤੁਹਾਡੀ ਤਾਂ।
2: ਹਾਂਜੀ, ਮਿਡਲ ਕਲਾਸ ਫੈਮਿਲੀ ਹੈ ਸਰ। ਫਿਰ ਮੇਰੇ ਪਿਤਾ ਉਹ ਵੀ ਵਾਲੀਬਾਲ ਖੇਡਦੇ ਸਨ, ਘਰ ਦੀਆਂ ਪ੍ਰੋਬਲਮ ਦੀ ਵਜ੍ਹਾ ਨਾਲ ਉਹਨਾਂ ਨੇ ਆਪਣੀ ਸਪੋਰਟਸ ਛੱਡ ਦਿੱਤੀ। ਉਹਨਾਂ ਦਾ ਉਹ ਸੁਪਨਾ ਪੂਰਾ ਕਰਨ ਵਾਲਾ ਰਹਿ ਗਿਆ। ਉਹਨਾਂ ਨੇ ਮੇਰੇ ਅੰਦਰ ਉਹ ਸੁਪਨਾ ਵੇਖਿਆ ਬਈ ਮੇਰਾ ਬੇਟਾ ਉਹ ਸੁਪਨਾ ਪੂਰਾ ਕਰੇਗਾ। ਤਾਂ ਮੈਂ ਉਹਨਾਂ ਨਾਲ ਗੱਲਾਂ ਕਰਦਾ ਸੀ, ਫਿਰ ਸੁਣਦਾ ਸੀ ਮਿਲਖਾ ਸਿੰਘ ਇੰਨੀ ਮਿਹਨਤ ਕਰਦੇ ਆ। ਮੈਂ ਉਹਨਾਂ ਨੂੰ ਕਹਿੰਦਾ ਸੀ ਕਿ ਮੈਂ ਵੀ ਇੱਕ ਦਿਨ ਤੁਹਾਡਾ ਸੁਪਨਾ ਪੂਰਾ ਕਰਾਂਗਾ। ਤਾਂ ਉਹ ਕਹਿੰਦੇ ਸੁਪਨਾ ਪੂਰਾ ਇੰਜ ਨਹੀਂ ਹੁੰਦਾ, ਉਸ ਦੇ ਲਈ ਬਹੁਤ ਹਾਰਡ ਵਰਕ ਕਰਨਾ ਪੈਂਦਾ ਹੈ, ਮਿਹਨਤ ਕਰਨੀ ਪੈਂਦੀ ਹੈ। ਮਿਲਖਾ ਸਿੰਘ ਜੀ ਖੂਨ ਦੀਆਂ ਉਲਟੀਆਂ ਕਰਦੇ ਸਨ, ਧੁੱਪ ਵਿੱਚ ਦੌੜਦੇ ਸਨ, ਸਾਰਾ ਸਾਰਾ ਦਿਨ ਟ੍ਰੇਨਿੰਗ ਕਰਦੇ ਸਨ। ਤਾਂ ਉਹ ਚੀਜ਼ਾਂ ਮੈਨੂੰ ਵੀ ਪ੍ਰੇਰਣਾ ਦਿੰਦੀਆਂ ਸਨ। ਮੇਰੇ ਪਿਤਾ ਮੈਨੂੰ ਇੰਸਪਾਇਰ ਕਰਦੇ ਸਨ ਕਿ ਮੈਂ ਦੌੜਾਂਗਾ ਤਾਂ ਆਪਣੇ ਦੇਸ਼ ਦੇ ਲਈ ਮੈਡਲ ਲਿਆਵਾਂ। ਅਤੇ ਇਹ ਵੀ ਸੀ ਕਿ ਜਦੋਂ ਮੈਂ ਈਵੈਂਟ ਚੂਜ਼ ਕੀਤਾ 100 ਮੀਟਰ ਦਾ ਤਾਂ ਸਾਰੇ ਮੈਨੂੰ ਕਹਿੰਦੇ ਸਨ ਕਿ 100 ਮੀਟਰ ਨਾ ਕਰੋ, 100 ਮੀਟਰ ਇੰਡੀਅਨਸ ਦਾ ਈਵੈਂਟ ਨਹੀਂ ਹੈ, ਇੰਡੀਅਨਸ ਦੀ ਬਾਡੀ 100 ਮੀਟਰ ਦੇ ਲਈ ਨਹੀਂ ਬਣੀ ਹੈ। ਤਾਂ ਮੈਂ ਅਤੇ ਮੇਰੇ ਪਿਤਾ ਹਮੇਸ਼ਾ ਬੋਲਦੇ ਸੀ ਕਿ ਹੁਣ ਗੁਰਿੰਦਰ ਅਸੀਂ ਇਹ ਚੂਜ਼ ਕੀਤਾ ਹੈ, ਅਸੀਂ ਇਸ ਤੋਂ ਪਿੱਛੇ ਨਹੀਂ ਹਟਾਂਗੇ। ਜੋ ਸਾਨੂੰ ਆਖਦੇ ਹਨ ਕਿ ਅਸੀਂ ਇਹ ਨਹੀਂ ਕਰ ਸਕਦੇ, ਅਸੀਂ ਉਹਨਾਂ ਨੂੰ ਕਰਕੇ ਵਿਖਾਵਾਂਗੇ ਅਤੇ ਤੂੰ ਕਰਕੇ ਦਿਖਾਏਗਾ, ਮੈਨੂੰ ਤੇਰੇ 'ਤੇ ਭਰੋਸਾ ਹੈ। ਤਾਂ ਉਹ ਭਰੋਸਾ ਜਦੋਂ ਮੇਰੇ 'ਤੇ ਮੇਰੇ ਪਿਤਾ ਨੇ ਮੇਰੇ 'ਤੇ ਕੀਤਾ ਤਾਂ ਮੈਂ ਉਸ ਭਰੋਸੇ ਨੂੰ ਆਪਣੀ ਹਿੰਮਤ ਬਣਾ ਕੇ ਤੁਰਿਆ ਕਿ ਅੱਜ ਮੈਂ ਹਰ ਇੰਡੀਅਨ ਨੂੰ ਕਹਿੰਦਾ ਹਾਂ ਕਿ ਭਾਈ ਇੰਡੀਅਨ ਸਪ੍ਰਿੰਟ ਕਰ।
0: ਵੇਖੋ, ਤੁਸੀਂ ਦੋਵਾਂ ਨੇ ਬਹੁਤ ਵੱਡਾ ਕਮਾਲ ਕੀਤਾ ਅਤੇ ਸਿਰਫ 2 ਦਿਨਾਂ ਦੇ ਅੰਦਰ ਤੁਸੀਂ ਦੋਵਾਂ ਨੇ 3 ਵਾਰ ਨੈਸ਼ਨਲ ਰਿਕਾਰਡ ਤੋੜਿਆ। 100 ਮੀਟਰ ਰੇਸ ਵਿੱਚ ਦੌੜਨਾ, ਜਿਵੇਂ ਗੁਰਿੰਦਰ ਵੀਰ ਨੇ ਕਿਹਾ ਕਿ ਲੋਕ ਕਹਿੰਦੇ ਨੇ ਕਿ ਭਾਰਤ ਦੇ ਲੋਕਾਂ ਦਾ ਤਾਂ ਸਰੀਰ ਇਸ ਕੰਮ

0: ਲਈ ਹੈ ਹੀ ਨਹੀਂ। ਇੰਨਾ ਮੁਸ਼ਕਿਲ ਹੁੰਦੇ ਹੋਏ ਵੀ ਤੁਸੀਂ ਕੰਮ ਕੀਤਾ ਤਾਂ ਇਹ ਦੋਵਾਂ ਤੋਂ ਮੈਂ ਜਾਣਨਾ ਚਾਹਾਂਗਾ ਤੇ ਮਨ ਕੀ ਬਾਤ ਦੇ ਸ਼ਰੋਤਾ ਵੀ ਸੁਣਨਾ ਚਾਹੁੰਗੇ ਕਿ ਕਿਹੜਾ ਜਜ਼ਬਾ ਸੀ, ਕਿਹੜੀ ਜ਼ਿੱਦ ਸੀ, ਕੀ ਸੋਚਿਆ ਸੀ ਤੇ ਕਿਵੇਂ ਕਰ ਰਹੇ ਸੀ। ਇਹ ਕਿੰਨਾ ਮੁਸ਼ਕਿਲ ਹੁੰਦਾ ਹੈ
1: ਜੀ। ਸਰ ਮੈਂ ਗੁਰਿੰਦਰ, ਮੈਂ ਜਦੋਂ ਸ਼ੁਰੂਆਤ ਵਿੱਚ ਸਰ ਬਹੁਤ ਸਟਰਗਲ ਕੀਤਾ ਸੀ, ਬਹੁਤ ਵਾਰ ਸ਼ੱਕ ਵੀ ਹੋਇਆ ਕਿ ਮੈਂ ਸਹੀ ਕਰ ਰਿਹਾ, ਮੈਂ ਸਹੀ ਚੂਜ਼ ਕੀਤਾ, ਕਿਉਂਕਿ ਹਰ ਵਾਰ ਤੁਸੀਂ ਜਿੱਤਦੇ ਨਹੀਂ, ਕਦੇ ਕਦੇ ਤੁਸੀਂ ਸਿੱਖਦੇ ਵੀ ਹੋ। ਜਦੋਂ ਮੈਂ ਹਾਰਦਾ ਸੀ, ਜਦੋਂ ਵੀ ਸਹੀ ਪਰਫੋਰਮੈਂਸ ਨਹੀਂ ਹੁੰਦੀ ਸੀ, ਕੋਈ ਸੱਟ ਲੱਗ ਜਾਂਦੀ ਸੀ ਤਾਂ ਮੇਰੇ ਘਰ ਵਾਲੇ ਮੈਨੂੰ ਸਪੋਰਟ ਕਰਦੇ ਸਨ ਕਿ ਚਲੋ ਕੋਈ ਗੱਲ ਨਹੀਂ। ਇੱਕ ਦਿਨ ਬੁਰਾ ਚਲਾ ਗਿਆ, ਇੱਕ ਸਾਲ ਬੁਰਾ ਚਲਾ ਗਿਆ, ਤਾਂ ਇਸ ਨਾਲ ਜ਼ਿੰਦਗੀ ਖਰਾਬ ਨਹੀਂ ਹੁੰਦੀ, ਸੁਪਨੇ ਵੇਖਣਾ ਨਹੀਂ ਛੱਡਦੇ। ਮੇਰੇ ਕੋਚ ਨੇ ਵੀ ਮੈਨੂੰ ਇਹੀ ਸਿਖਾਇਆ ਕਿ ਜੇਕਰ ਤੂੰ ਨਹੀਂ ਕਰੇਗਾ ਤਾਂ ਕੋਈ ਹੋਰ ਨਹੀਂ ਕਰ ਸਕੇਗਾ। ਇਸ ਤਰ੍ਹਾਂ ਜਦੋਂ ਸਾਡੀ ਕਮਿਊਨਿਟੀ, ਸਾਡੇ ਆਲੇ ਦੁਆਲੇ ਦੇ ਲੋਕ ਸਾਨੂੰ ਉਤਸ਼ਾਹਿਤ ਕਰਦੇ ਨੇ ਤਾਂ ਸਾਡਾ ਕਦੇ ਉਹ ਮੋਟੀਵੇਸ਼ਨ ਨਹੀਂ ਟੁੱਟਦਾ।
2: ਅਨਿਮੇਸ਼ ਜੀ, ਸਰ ਮੈਨੂੰ ਤਾਂ ਸਾਰੇ ਲੋਕ ਕਹਿੰਦੇ ਸਨ ਜਦੋਂ ਮੈਂ 2021 ਵਿੱਚ ਸ਼ੁਰੂ ਕੀਤੀ ਐਥਲੈਟਿਕਸ, ਤਾਂ ਮੈਨੂੰ ਕਹਿੰਦੇ ਸਨ ਕਿ ਵੇਖ ਇਹ ਨਵਾਂ ਫੀਲਡ ਹੈ, ਤੂੰ ਕਰ ਸਕੇਗਾ ਕਿ ਨਹੀਂ। ਮੈਂ ਕਹਿੰਦਾ ਸੀ ਹੁਣ ਮੈਂ ਜਦ ਇਸ ਫੀਲਡ ਵਿੱਚ ਵੜਿਆ ਹੀ ਹਾਂ ਤਾਂ ਕਰਾਂਗਾ ਹੀ। ਮੇਰੇ ਪਾਪਾ ਵੀ ਮੈਨੂੰ ਹਮੇਸ਼ਾ ਆਖਦੇ ਸਨ ਕਿ ਤੂੰ ਇਸ ਫੀਲਡ ਵਿੱਚ ਵੜਿਆ ਹੈ ਤਾਂ ਕਦੀ ਪਿੱਛੇ ਮੁੜ ਕੇ ਵੇਖਣਾ ਨਹੀਂ, ਕਿਉਂਕਿ ਸੋਚਦੇ ਤਾਂ ਸਾਰੇ ਹਨ ਕਿ ਇਹ ਕਰਨਾ ਹੈ ਉਹ ਕਰਨਾ ਹੈ, ਪਰ ਕਰਕੇ ਬਹੁਤ ਘੱਟ ਹੀ ਵਿਖਾਉਂਦੇ ਹਨ। ਤੂੰ ਬਸ ਇਸ ਫੀਲਡ ਵਿੱਚ ਆਇਆ ਹੈ ਤਾਂ ਇਸ 'ਤੇ ਅਮਲ ਕਰਨਾ ਹੈ, ਇਸ 'ਤੇ ਅੱਗੇ ਵਧਣਾ ਹੈ। ਤੈਨੂੰ ਅਸੀਂ ਸਾਰੀਆਂ ਸਹੂਲਤਾਂ, ਸਾਰੀਆਂ ਚੀਜ਼ਾਂ ਅਸੀਂ ਸਪੋਰਟ ਕਰਾਂਗੇ, ਫੈਮਿਲੀ ਸਪੋਰਟ, ਫਾਈਨੈਂਸ਼ੀਅਲ ਸਪੋਰਟ, ਸਭ ਚੀਜ਼ਾਂ ਅਸੀਂ ਸਪੋਰਟ ਕਰਾਂਗੇ। ਬਸ ਤੂੰ ਮਿਹਨਤ ਕਰ ਅਤੇ ਇੰਡੀਆ ਨੂੰ ਵਿਖਾ ਕਿ ਇੰਡੀਅਨ ਵੀ ਦੌੜ ਸਕਦੇ ਹਨ, ਕਿਉਂਕਿ ਮੈਨੂੰ ਵੀ ਲੋਕ ਆਖਦੇ ਸਨ ਕਿ ਇੰਡੀਅਨ ਦੇ ਜੀਨਸ ਅਜਿਹੇ ਨਹੀਂ ਹਨ ਕਿ ਉਹ ਸਭ 10 ਜਾਂ 10.1 ਦੇ ਅੰਦਰ ਦੌੜ ਸਕਦੇ ਹਾਂ ਜਾਂ ਕੋਈ ਵੀ ਸਪ੍ਰਿੰਟ ਕਰ ਸਕਦੇ ਹਾਂ, ਪਰ ਅਸੀਂ ਦੋਵਾਂ ਨੇ ਅਜਿਹਾ ਵਿਖਾਇਆ ਹੈ ਕਿ ਇੰਡੀਅਨ ਵੀ ਕਰ ਸਕਦੇ ਹਨ। ਅਜਿਹੀ ਕੋਈ ਮੁਸ਼ਕਿਲ ਨਹੀਂ ਹੈ ਸਾਡੇ ਲਈ, ਅਸੀਂ ਵੀ ਸਭ ਕੁਝ ਕਰ ਸਕਦੇ ਹਾਂ। ਤਾਂ ਸਰ ਇਹ ਸਾਰੀਆਂ ਚੀਜ਼ਾਂ ਮੈਨੂੰ ਬਹੁਤ ਮੋਟੀਵੇਟ ਕਰਦੀਆਂ ਹਨ ਅਤੇ ਜਿਉਂ ਜਿਉਂ ਅਸੀਂ ਟ੍ਰੇਨਿੰਗ ਕਰ ਰਹੇ ਹਾਂ ਅਸੀਂ ਹੋਰ ਟਾਈਮਿੰਗ ਤੋੜ ਰਹੇ ਹਾਂ, ਆਪਣਾ ਅਤੇ ਬਾਕੀ ਇੰਡੀਅਨਸ ਨੂੰ ਵੀ ਇਹ ਚੀਜ਼ ਦਿਖਾਈ ਦੇ ਰਹੀ ਹੈ ਕਿ ਇੰਡੀਅਨਸ ਵੀ ਕਰ ਸਕਦੇ ਹਨ। ਅਸੀਂ ਹੋਰ ਕਰਾਂਗੇ ਸਰ, ਸਾਡੇ ਦੋਵਾਂ ਦਾ ਸਿਲੈਕਸ਼ਨ ਕਾਮਨਵੈਲਥ ਗੇਮਸ ਲਈ ਵੀ ਹੋਇਆ ਹੈ ਅਤੇ ਆਉਣ ਵਾਲੇ ਮੁਕਾਬਲੇ ਵਿੱਚ ਅਸੀਂ ਹੋਰ ਚੰਗਾ ਪਰਫਾਰਮ ਕਰਾਂਗੇ।
0: ਅੱਛਾ ਵੇਖੋ, ਮੇਰੇ ਮਨ ਵਿੱਚ ਇੱਕ ਜਿਗਿਆਸਾ ਹੈ ਅਤੇ ਲੋਕਾਂ ਨੂੰ ਹੋਏਗਾ ਕਿ ਮੈਂ ਸੁਣਿਆ ਕਿ ਤੁਸੀਂ ਦੋਵੇਂ ਚੰਗੇ ਦੋਸਤ ਵੀ ਹੋ। ਤੁਸੀਂ ਦੋਵਾਂ ਨੇ ਕੁਝ ਠਾਣ ਰੱਖਿਆ ਸੀ ਕਿ ਤੂੰ ਮੇਰਾ ਰਿਕਾਰਡ ਤੋੜੇਗਾ ਤੇ ਮੈਂ ਤੇਰਾ ਰਿਕਾਰਡ ਤੋੜ ਦਿਆਂਗਾ। ਕੀ ਅਨਿਮੇਸ਼, ਤੁਸੀਂ ਦੱਸੋ।
2: ਸਰ ਜੀ, ਪਹਿਲਾ ਰਿਕਾਰਡ 10.18 ਦਾ ਸੀ ਜੋ ਕਿ ਮੇਰਾ ਹੀ ਸੀ ਅਤੇ ਉਸ ਨੂੰ ਗੁਰਿੰਦਰ ਵੀਰ ਭਾਈ ਨੇ ਸੈਮੀਫਾਈਨਲ ਵਿੱਚ ਤੋੜ ਦਿੱਤਾ 10.17 ਕਰਕੇ, ਅਤੇ ਮੈਂ ਫਿਰ ਉਸ ਨੂੰ ਸੈਮੀਫਾਈਨਲ 2 ਵਿੱਚ 10.15 ਕਰਕੇ ਤੋੜ ਦਿੱਤਾ। ਤਾਂ ਉਸ ਵੇਲੇ ਜਦੋਂ ਮੇਰਾ ਸੈਮੀਫਾਈਨਲ ਹੋਇਆ ਤਾਂ ਅਸੀਂ ਦੋਵੇਂ ਹੀ ਖੁਸ਼ ਸੀ ਕਿ ਹਾਂ ਚਲੋ ਠੀਕ ਹੈ ਕਿ ਅੱਜ ਰਿਕਾਰਡ ਟੁੱਟਿਆ ਹੈ ਅਤੇ ਚਲੋ ਅਸੀਂ ਦੋਵਾਂ ਨੇ ਤੋੜਿਆ ਇੰਜ, ਕਿਉਂਕਿ ਉਸ ਵੇਲੇ ਕੰਪੀਟੀਸ਼ਨ ਵਿੱਚ ਰਾਈਵੈਲਰੀ ਰਹਿੰਦੀ ਹੈ। ਪਰ ਅਸੀਂ ਦੋਵਾਂ ਨੇ ਠਾਣ ਕੇ ਰੱਖਿਆ ਸੀ ਪਹਿਲਾਂ ਤੋਂ ਹੀ, ਉਸ ਕਰਕੇ ਪਹਿਲਾਂ ਅਸੀਂ ਲੋਕ ਸਾਊਦੀ ਅਰੇਬੀਆ ਵੀ ਗਏ ਸੀ ਕੰਪੀਟੀਸ਼ਨ ਦੇ ਲਈ, ਉੱਥੇ ਵੀ ਅਸੀਂ ਦੋਵੇਂ ਰੂਮਮੇਟ ਸੀ, ਅਸੀਂ ਦੋਵੇਂ ਉੱਥੇ ਵੀ ਗੱਲ ਕਰਦੇ ਸੀ ਕਿ ਇੰਡੀਆ ਦੇ ਸਪ੍ਰਿੰਟਿੰਗ ਨੂੰ ਅੱਗੇ ਲੈ ਕੇ ਜਾਣਾ ਹੈ ਅਤੇ ਸਾਡੇ ਹੀ ਹੱਥਾਂ ਵਿੱਚ ਹੈ ਉਹ ਚੀਜ਼, ਅਸੀਂ ਜੋ ਕਰਾਂਗੇ ਉਹੀ ਬਾਕੀਆਂ ਨੂੰ ਮੋਟੀਵੇਟ ਕਰੇਗਾ।
0: ਗੁਰਿੰਦਰ ਵੀਰ, ਕੀ ਕਹਿਣਾ ਚਾਹੋਗੇ?
1: ਅਸੀਂ ਦੋਵਾਂ ਨੇ ਫੈਸਲਾ ਕੀਤਾ ਸੀ ਕਿ ਅਸੀਂ ਦੋਵੇਂ ਚੰਗਾ ਦੌੜਾਂਗੇ, ਕਦੇ ਵੀ ਸਰ ਇੱਕ ਦੂਸਰੇ ਨੂੰ ਜ਼ਰੂਰਤ ਹੁੰਦੀ ਹੈ ਤਾਂ ਇੱਕ ਦੂਸਰੇ ਨਾਲ ਖੜੇ ਹੁੰਦੇ ਹਾਂ। ਜਿਵੇਂ ਹੁਣੇ ਰਿਕਾਰਡ ਕਰਨ ਤੋਂ ਪਹਿਲਾਂ ਜਦੋਂ ਮੈਂ ਰਿਕਾਰਡ ਕੀਤਾ, ਫਿਰ ਅਨਿਮੇਸ਼ ਨੇ ਕੀਤਾ, ਜਦੋਂ ਅਸੀਂ ਵਾਰਮ ਅਪ ਕਰ ਰਹੇ ਸੀ ਤਾਂ ਮੈਂ ਅਨਿਮੇਸ਼ ਨੂੰ ਦੱਸ ਰਿਹਾ ਸੀ ਕਿ ਅਨਿਮੇਸ਼ ਉਹ ਬਲਾਕ ਸਹੀ ਹੈ, ਉਸ 'ਤੇ ਜਾ ਕੇ ਬੈਠ, ਉੱਥੇ ਸਟ੍ਰਾਈਡ ਕਰ ਲੈ, ਅਸੀਂ ਵਾਰਮ ਅਪ ਇੱਥੇ ਕਰਾਂਗੇ, ਇੱਥੇ ਵਾਰਮ ਅਪ ਸਹੀ ਹੋਏਗਾ। ਇੱਕ ਦੂਸਰੇ ਦੀ ਹੈਲਪ ਕਰਦੇ ਹਾਂ ਤਾਂ ਦੂਸਰਾ ਵੀ ਇੰਪਰੂਵ ਕਰਦਾ ਹੈ, ਅਸੀਂ ਵੀ ਇੰਪਰੂਵ ਕਰਦੇ ਹਾਂ ਤਾਂ ਦੋਸਤੀ ਵੀ ਚਾਹੀਦੀ ਹੈ। ਸਰ ਸਰ ਅਸੀਂ ਗਰਾਊਂਡ ਤੋਂ ਬਾਹਰ ਹਾਂ, ਕੰਪੀਟੀਸ਼ਨ ਤੋਂ ਬਾਹਰ ਹਾਂ ਤਾਂ ਅਸੀਂ ਦੋਸਤ ਹਾਂ, ਜਦੋਂ ਅਸੀਂ ਗਰਾਊਂਡ ਵੀ ਚਲੇ ਜਾਂਦੇ ਹਾਂ ਤਾਂ ਇੱਕ ਦੂਸਰੇ ਦੇ ਕੰਪੀਟੀਟਰ ਹੋ ਜਾਂਦੇ ਹਾਂ। ਇਹ ਹੁੰਦਾ ਹੈ ਕਿ ਮੈਂ ਇਸ ਵਿੱਚ ਤੇਜ਼ ਦੌੜਾਂਗਾ, ਮੈਂ ਇਸ ਵਿੱਚ ਤੇਜ਼ ਦੌੜਾਂਗਾ।
0: ਦੇਖੋ, ਤੁਸੀਂ ਲੋਕਾਂ ਨੇ ਜੋ ਮੁਕਾਬਲਾ ਕੀਤਾ ਹੈ ਨਾ, ਉਹ ਦੇਸ਼ ਦਾ ਮਾਣ ਵਧਾਉਣ ਲਈ ਕੀਤਾ ਹੈ, ਦੇਸ਼ ਨੂੰ ਭਵਿੱਖ ਵਿੱਚ ਇਸ ਜਗ੍ਹਾ 'ਤੇ ਪਹੁੰਚਾਉਣ ਲਈ ਕੀਤਾ ਹੈ, ਅਤੇ ਇੱਕ ਪੋਜ਼ਿਟਿਵ ਸਪਿਰਿਟ ਨਾਲ ਕੀਤਾ ਹੈ। ਮੈਂ ਮੰਨਦਾ ਕਿ ਤੁਹਾਡੀ ਇਹ ਜੋ ਸਪੋਰਟਸਮੈਨ ਸਪਿਰਿਟ ਹੈ, ਖੇਡਣਾ ਵੀ ਹੈ, ਇੱਕ ਦੂਸਰੇ ਨੂੰ ਚੁਣੌਤੀ ਵੀ ਦੇਣੀ ਹੈ ਅਤੇ ਫਿਰ ਅੱਗੇ ਨਿਕਲਣ ਲਈ ਯਤਨ ਕਰਨਾ ਅਤੇ ਫਿਰ ਅੱਗੇ ਜਾਣ ਦੇ ਲਈ ਇੱਕ ਦੂਜੇ ਦੀ ਮਦਦ ਕਰਨੀ ਹੈ। ਇਹ ਅਨੋਖਾ ਕੰਮ ਕੀਤਾ ਹੈ ਤੁਸੀਂ ਲੋਕਾਂ ਨੇ, ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈ, ਮੇਰੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ, ਅਤੇ ਤੁਸੀਂ ਦੇਸ਼ ਦਾ ਨਾਮ ਵੀ

0: ਪਸੰਦ ਕਰੋਗੇ ਮੈਨੂੰ ਪੂਰਾ ਵਿਸ਼ਵਾਸ ਹੈ ਤੁਸੀਂ ਇੰਝ ਹੀ ਮਿਹਨਤ ਕਰਦੇ ਰਹੋ ਬਹੁਤ ਤਰੱਕੀ ਹੋਏਗੀ ਬਹੁਤ ਬਹੁਤ ਸ਼ੁਭਕਾਮਨਾਵਾਂ ਮੇਰੀਆਂ
1: ਸ਼ੁਕਰੀਆ ਸਰ
2: ਸ਼ੁਕਰੀਆ ਤੁਹਾਡਾ
0: ਬਹੁਤ ਬਹੁਤ ਧੰਨਵਾਦ ਮੇਰੇ ਪਿਆਰੇ ਦੇਸ਼ ਵਾਸੀਓ ਇਸ ਸਮੇਂ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਹੁਤ ਗਰਮੀ ਪੈ ਰਹੀ ਹੈ ਤੇਜ਼ ਧੁੱਪ ਗਰਮ ਹਵਾਵਾਂ ਅਜਿਹੇ ਮੌਸਮ ਵਿੱਚ ਆਪਣਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਪਾਣੀ ਪੀਂਦੇ ਰਹੋ ਧੁੱਪ ਵਿੱਚ ਜੇਕਰ ਨਿਕਲਣਾ ਵੀ ਪਵੇ ਤਾਂ ਥੋੜ੍ਹਾ ਸੰਭਲ ਕੇ ਨਿਕਲੋ ਇਸ ਦਿਸ਼ਾ ਵਿੱਚ ਸਰਕਾਰ ਦੇ ਵੱਖ ਵੱਖ ਵਿਭਾਗਾਂ ਨੇ ਜੋ ਗਾਈਡਲਾਈਨਸ ਜਾਰੀ ਕੀਤੀਆਂ ਨੇ ਉਹ ਵੀ ਭੁੱਲਣੀਆਂ ਨਹੀਂ ਸਾਥੀਓ ਸਾਡੇ ਇੱਥੇ ਗਰਮੀ ਨਾਲ ਲੜਨ ਦਾ ਤਰੀਕਾ ਕਈ ਵਾਰ ਰਸੋਈ ਵਿੱਚੋਂ ਵੀ ਮਿਲਦਾ ਹੈ ਤੁਸੀਂ ਵੇਖਿਆ ਹੋਏਗਾ ਕਿ ਜਿਉਂ ਜਿਉਂ ਗਰਮੀ ਵੱਧਦੀ ਹੈ ਤਿਉਂ ਤਿਉਂ ਘਰ ਵਿੱਚ ਰਸੋਈ ਦਾ ਸਵਾਦ ਬਦਲ ਜਾਂਦਾ ਹੈ ਰਸੋਈ ਦਾ ਪ੍ਰਕਾਰ ਬਦਲ ਜਾਂਦਾ ਹੈ ਕਿਤੇ ਘੜੇ ਦਾ ਪਾਣੀ ਨਿਕਲ ਆਉਂਦਾ ਹੈ ਕਿਤੇ ਦਹੀਂ ਜੰਮਣ ਲੱਗਦਾ ਹੈ ਕਿਤੇ ਕੱਚੇ ਅੰਬ ਉੱਬਣ ਲੱਗਦੇ ਨੇ ਤੇ ਫਿਰ ਸ਼ੁਰੂ ਹੁੰਦਾ ਪੀਣ ਵਾਲੀਆਂ ਦੇਸੀ ਚੀਜ਼ਾਂ ਦਾ ਦੌਰ ਪੀਣ ਵਾਲੀਆਂ ਦੇਸੀ ਚੀਜ਼ਾਂ ਤੋਂ ਤੁਸੀਂ ਵੀ ਜਾਣੋ ਜੇਕਰ ਤੁਸੀਂ ਉੱਤਰ ਭਾਰਤ ਵਿੱਚ ਜਾਓਗੇ ਤੇ ਕਾਫੀ ਥਾਵਾਂ ਤੇ ਤੁਹਾਨੂੰ ਮਿਲੇਗਾ ਅੰਬ ਪੰਨਾ ਕੱਚੇ ਅੰਬ ਦਾ ਸਵਾਦ ਤੇ ਗਰਮੀ ਤੋਂ ਰਾਹਤ ਵੀ ਪੰਜਾਬ ਹਰਿਆਣਾ ਜਾਓ ਤੇ ਲੱਸੀ ਮਿਲ ਜਾਏਗੀ ਵੱਡੇ ਗਲਾਸ ਵਾਲੀ ਲੱਸੀ ਰਾਜਸਥਾਨ ਗੁਜਰਾਤ ਵਿੱਚ ਲੱਸੀ ਜਿਵੇਂ ਹਰ ਖਾਣੇ ਦੀ ਸਾਥੀ ਬਣ ਜਾਂਦੀ ਹੈ ਤੇ ਬਿਹਾਰ ਝਾਰਖੰਡ ਪੂਰਬੀ ਉੱਤਰ ਪ੍ਰਦੇਸ਼ ਵਿੱਚ ਸੱਤੂ ਦਾ ਸ਼ਰਬਤ ਉਸ ਦੀ ਤਾਂ ਗੱਲ ਹੀ ਕੀ ਹੈ ਪੇਟ ਵੀ ਭਰੇ ਤਾਕਤ ਵੀ ਦਏ ਕੋਂਕਣ ਤੇ ਗੋਆ ਵਿੱਚ ਕੋਕਮ ਸ਼ਰਬਤ ਸੌਲ ਕੜੀ ਦੱਖਣੀ ਭਾਰਤ ਵਿੱਚ ਪਾਨਕਮ ਨੀਰ ਮੋਰ ਸੰਭਾਰਮ ਤੇ ਉੜੀਸਾ ਵਿੱਚ ਬੇਲ ਪੰਨਾ ਉਹ ਸਿਰਫ ਪੀਣ ਵਾਲੀ ਚੀਜ਼ ਨਹੀਂ ਭਾਰਤ ਦੇ ਵੱਖ ਵੱਖ ਖੇਤਰਾਂ ਦੀ ਪਰੰਪਰਾ ਦਾ ਹਿੱਸਾ ਹੈ ਤੇ ਇਸ ਵਿੱਚ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਦੀ ਝਲਕ ਵੀ ਮਿਲਦੀ ਹੈ ਇੱਕ ਗੱਲ ਜ਼ਰੂਰ ਧਿਆਨ ਵਿੱਚ ਰੱਖਣਾ ਇਹਨਾਂ ਵਿੱਚੋਂ ਜ਼ਿਆਦਾਤਰ ਚੀਜ਼ਾਂ ਸਾਡੀ ਆਪਣੀ ਰਸੋਈ ਵਿੱਚੋਂ ਨਿਕਲੀਆਂ ਨੇ ਸਾਡੇ ਖੇਤਾਂ ਵਿੱਚੋਂ ਨਿਕਲੀਆਂ ਨੇ ਕੋਈ ਵੱਡੀ ਬ੍ਰੈਂਡਿੰਗ ਨਹੀਂ ਪਰ ਪੀੜ੍ਹੀਆਂ ਦਾ ਤਜਰਬਾ ਉਹਨਾਂ ਵਿੱਚ ਸਮਾਇਆ ਹੋਇਆ ਤੁਸੀਂ ਵੀ ਗਰਮੀ ਦੇ ਦੌਰਾਨ ਅਜਿਹੀਆਂ ਦੇਸੀ ਚੀਜ਼ਾਂ ਦਾ ਖੂਬ ਆਨੰਦ ਲਓ ਸਾਥੀਓ ਗਰਮੀ ਆਉਂਦਿਆਂ ਹੀ ਇੱਕ ਹੋਰ ਚਰਚਾ ਹਰ ਘਰ ਵਿੱਚ ਸ਼ੁਰੂ ਹੋ ਜਾਂਦੀ ਹੈ ਤੇ ਉਹ ਹੈ ਅੰਬ ਅੰਬ ਚਰਚਾ ਦਾ ਵਿਸ਼ਾ ਹੁੰਦਾ ਹੈ ਭਾਰਤ ਵਿੱਚ ਸ਼ਾਇਦ ਹੀ ਕੋਈ ਘਰ ਹੋਏਗਾ ਜਿੱਥੇ ਗਰਮੀਆਂ 'ਚ ਅੰਬ ਦੀ ਗੱਲ ਨਾ ਹੁੰਦੀ ਹੋਵੇ ਹਰ ਇਲਾਕੇ ਦਾ ਆਪਣਾ ਅੰਬ ਆਪਣਾ ਸਵਾਦ ਆਪਣੀ ਖੁਸ਼ਬੂ ਮਹਾਰਾਸ਼ਟਰ ਤੇ ਕੋਂਕਣ ਦਾ ਹਾਪੁਸ ਅਲਫਾਂਸੋ ਗੁਜਰਾਤ ਦਾ ਕੇਸਰ ਇਹ ਤਾਂ ਆਮਰਸ ਦੀ ਜਾਨ ਹੈ ਉੱਤਰ ਪ੍ਰਦੇਸ਼ ਦਾ ਦੁਸ਼ਹਿਰੀ ਤੇ ਮੇਰੀ ਕਾਸ਼ੀ ਦਾ ਲੰਗੜਾ ਉਂਝ ਲੰਗੜੇ ਅੰਬ ਦੀ ਇੱਕ ਖਾਸ ਗੱਲ ਹੁੰਦੀ ਹੈ ਪੱਕਣ ਤੋਂ ਬਾਅਦ ਵੀ ਉਸ ਦਾ ਰੰਗ ਹਰਾ ਹੀ ਰਹਿੰਦਾ ਹੈ ਬਿਹਾਰ ਦਾ ਜਰਦਾਲੂ ਜਿਸ ਦੀ ਖੁਸ਼ਬੂ ਦੂਰੋਂ ਹੀ ਪਛਾਣੀ ਜਾਵੇ ਚੌਸਾ ਮਾਲਦਾ ਹਰ ਨਾਮ ਦੇ ਨਾਲ ਲੋਕਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ ਦੱਖਣੀ ਭਾਰਤ ਜਾਓ ਤਾਂ ਬੰਗਨਪੱਲੀ ਤੋਤਾਪੁਰੀ ਨੀਲਮ ਮਲਗੋਵਾ ਬੰਗਾਲ ਦਾ ਹਿਮਸਾਗਰ ਉੜੀਸਾ ਤੇ ਆਂਧਰਾ ਪ੍ਰਦੇਸ਼ ਦਾ ਸੁਵਰਣ ਰੇਖਾ ਯਾਨੀ ਬਦਲਦਾ ਹੈ ਅੰਬ ਦਾ ਰੰਗ ਰੂਪ ਤੇ ਉਸਦਾ ਸਵਾਦ ਵੀ ਬਦਲ ਜਾਂਦਾ ਹੈ ਸਾਥੀਓ ਅੰਬ ਦੀ ਇਹ ਯਾਤਰਾ ਹੁਣ ਪਿੰਡ ਤੋਂ ਗਲੋਬਲ ਮਾਰਕੀਟ ਤੱਕ ਵੀ ਪਹੁੰਚ ਰਹੀ ਹੈ ਅੱਜ ਮਨ ਕੀ ਬਾਤ ਦੇ ਮਾਧਿਅਮ ਨਾਲ ਮੈਂ ਅੰਬ ਦੀ ਪੈਦਾਵਾਰ ਨਾਲ ਜੁੜੇ ਆਪਣੇ ਕਿਸਾਨ ਭੈਣ ਭਰਾਵਾਂ ਦੀ ਸ਼ਲਾਘਾ ਕਰਾਂਗਾ ਤੁਸੀਂ ਦੇਸ਼ ਦੀ ਖੇਤੀ ਅਰਥ ਵਿਵਸਥਾ ਦੇ ਲਈ ਆਮ ਕਿਸਾਨ ਨਹੀਂ ਬਹੁਤ ਖਾਸ ਹੋ ਇੰਝ ਹੀ ਛਾਏ ਰਹੋ ਸਾਥੀਓ ਗਰਮੀ ਦੇ ਦਿਨਾਂ ਵਿੱਚ ਵੈਸੇ ਤਾਂ ਸਕੂਲਾਂ ਦੀਆਂ ਛੁੱਟੀਆਂ ਹੁੰਦੀਆਂ ਨੇ ਲੇਕਿਨ ਮੈਂ ਇੱਕ ਅਜਿਹੀ ਕਲਾਸ ਦੀ ਗੱਲ ਕਰਾਂਗਾ ਜਿਸ ਵਿੱਚ ਤੁਹਾਡਾ ਦਾਖਲ ਹੋਣ ਨੂੰ ਮਨ ਕਰਾਏਗਾ ਸਾਥੀਓ ਇੱਕ ਸਥਿਤੀ ਦੀ ਕਲਪਨਾ ਕਰੋ ਇੱਕ ਅਜਿਹਾ ਸਕੂਲ ਜਿੱਥੇ ਬੱਚੇ ਵੀ ਆਉਂਦੇ ਹੋਣ ਨੌਜਵਾਨ ਵੀ ਤੇ ਬਜ਼ੁਰਗ ਵੀ ਜਿੱਥੇ ਕੋਈ ਫੀਸ ਨਾ ਹੋਵੇ ਕੋਈ ਵੱਡੀ ਬਿਲਡਿੰਗ ਨਾ ਹੋਵੇ ਕੋਈ ਕਲਾਸਰੂਮ ਵੀ ਨਾ ਹੋਵੇ ਤੇ ਸਭ ਤੋਂ ਰੋਚਕ ਗੱਲ ਉੱਥੇ ਕਲਾਸ ਨਦੀ ਵਿੱਚ ਲੱਗਦੀ ਹੋਵੇ ਸਾਥੀਓ ਇਹ ਕੋਈ ਕਹਾਣੀ ਨਹੀਂ ਇਹ ਇੱਕ ਸੱਚਾ ਯਤਨ ਹੈ ਕੇਰਲਮ ਦੇ ਅਲੂਵਾ ਵਿੱਚ ਸਾਜੀ ਵਲਾ ਸ਼ੇਰਿਲ ਜੀ ਅਜਿਹਾ ਇੱਕ ਸਵਿਮਿੰਗ ਕਲੱਬ ਚਲਾ ਰਹੇ ਨੇ ਹੁਣ ਤੱਕ 15,000 ਤੋਂ ਜ਼ਿਆਦਾ ਲੋਕ ਉੱਥੇ ਤੈਰਨਾ ਸਿੱਖ ਚੁੱਕੇ ਨੇ ਸਾਜੀ ਜੀ ਨੇ ਦਿਵਿਆਂਗ ਬੱਚਿਆਂ ਨੂੰ ਵੀ ਸਵਿਮਿੰਗ ਸਿਖਾਈ ਹੈ ਇਸ ਯਤਨ ਦੇ ਪਿੱਛੇ ਇੱਕ ਪੀੜਾ ਵੀ ਲੁਕੀ ਹੈ ਕੁਝ ਸਾਲ ਪਹਿਲਾਂ ਇੱਕ ਕਿਸ਼ਤੀ ਹਾਦਸੇ ਵਿੱਚ ਕਈ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ ਉਸ ਘਟਨਾ ਨੇ ਸਾਜੀ ਜੀ ਨੂੰ ਅੰਦਰ ਤੱਕ ਝੰਜੋੜ ਦਿੱਤਾ ਉਹਨਾਂ ਨੇ ਸੋਚਿਆ ਜੇਕਰ ਬੱਚਿਆਂ ਨੂੰ ਤੈਰਨਾ

ਦਾ ਹੁੰਦਾ ਤਾਂ ਸ਼ਾਇਦ ਕਈ ਜਾਨਾਂ ਬਚ ਜਾਂਦੀਆਂ। ਬਸ ਇੱਥੋਂ ਸ਼ੁਰੂ ਹੋਈ ਉਹਨਾਂ ਦੀ ਇਹ ਮੁਹਿੰਮ। ਸਾਥੀਓ, ਸਾਜੀ ਵਾਲਾ ਸ਼ੇਰਿਲ ਜੀ ਦਾ ਜੀਵਨ ਸਾਨੂੰ ਇੱਕ ਬਹੁਤ ਵੱਡੀ ਸਿੱਖਿਆ ਦਿੰਦਾ ਹੈ। ਸੇਵਾ ਕਰਨ ਲਈ ਬਹੁਤ ਵੱਡੇ ਸਾਧਨ ਜ਼ਰੂਰੀ ਨਹੀਂ ਹੁੰਦੇ, ਜ਼ਰੂਰੀ ਹੁੰਦਾ ਹੈ ਇੱਕ ਚੰਗਾ ਇਰਾਦਾ ਅਤੇ ਲਗਾਤਾਰ ਕੀਤਾ ਗਿਆ ਯਤਨ। ਇਹਨਾਂ ਦੇ ਹੀ ਦਮ 'ਤੇ ਹਜ਼ਾਰਾਂ ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆਂਦਾ ਜਾ ਸਕਦਾ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਬੀਤੇ ਦਿਨੀ ਮੈਨੂੰ ਯੂਰਪ ਦੇ ਨੀਦਰਲੈਂਡ ਜਾਣ ਦਾ ਮੌਕਾ ਮਿਲਿਆ। ਉੱਥੇ ਮੈਂ ਕਈ ਮੀਟਿੰਗਾਂ ਵਿੱਚ ਸ਼ਾਮਿਲ ਹੋਇਆ। ਇਸੇ ਦੌਰਾਨ ਇੱਕ ਅਜਿਹਾ ਪਲ ਆਇਆ ਜਿਸ ਨੇ ਹਰ ਭਾਰਤੀ ਨੂੰ ਮਾਣ ਨਾਲ ਭਰ ਦਿੱਤਾ। ਨੀਦਰਲੈਂਡ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ 'ਚ ਚੋਲਾ ਕਾਲ ਦੀਆਂ ਪ੍ਰਾਚੀਨ ਤਾਂਬੇ ਦੀਆਂ ਪੱਟੀਆਂ ਭਾਰਤ ਨੂੰ ਵਾਪਸ ਸੌਂਪੀਆਂ ਗਈਆਂ। ਉਸ ਪ੍ਰੋਗਰਾਮ 'ਚ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਵੀ ਮੌਜੂਦ ਸਨ। ਤਾਂਬੇ ਦੀਆਂ ਇਹਨਾਂ ਪੱਟੀਆਂ ਨੂੰ ਲੈ ਕੇ ਮੈਨੂੰ ਦੇਸ਼ ਵਿਦੇਸ਼ ਤੋਂ ਲਗਾਤਾਰ ਸੁਨੇਹੇ ਮਿਲ ਰਹੇ ਨੇ। ਲੋਕ ਖੁਸ਼ੀ ਜਤਾ ਰਹੇ ਨੇ, ਮਾਣ ਪ੍ਰਗਟ ਕਰ ਰਹੇ ਨੇ। ਦੁਨੀਆ ਭਰ ਦੇ ਤਮਿਲ ਸਮੁਦਾਇ ਵਿੱਚ ਵੀ ਇਸ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਹੈ। ਸਾਥੀਓ, ਤਾਂਬੇ ਦੀਆਂ ਇਹਨਾਂ ਪੱਟੀਆਂ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਜਿਗਿਆਸਾ ਵੀ ਹੈ। ਇਸ ਲਈ ਅੱਜ ਮੈਂ ਇਸ ਨਾਲ ਜੁੜੀਆਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ। ਇਹਨਾਂ ਵਿੱਚ 21 ਵੱਡੀਆਂ ਅਤੇ 3 ਛੋਟੀਆਂ ਤਾਂਬੇ ਦੀਆਂ ਪੱਟੀਆਂ ਨੇ। ਇਹ ਮੁੱਖ ਰੂਪ ਵਿੱਚ ਰਾਜਾ ਰਜਿੰਦਰ ਚੋਲਾ ਪ੍ਰਥਮ ਵੱਲੋਂ ਆਪਣੇ ਪਿਤਾ ਰਾਜਾ ਰਾਜ ਰਾਜਾ ਚੋਲਾ ਦੇ ਇੱਕ ਵਚਨ ਨੂੰ ਪੂਰਾ ਕਰਨ ਨਾਲ ਜੁੜੀਆਂ ਨੇ। ਇਹਨਾਂ ਵਿੱਚ ਆਨਈ ਮੰਗਲਮ ਪਿੰਡ ਨੂੰ, ਇੱਕ ਬੌਧ ਵਿਹਾਰ ਨੂੰ ਦਾਨ ਦੇਣ ਦਾ ਵਰਣਨ ਹੈ। ਇਹਨਾਂ ਤਾਂਬੇ ਦੀਆਂ ਪੱਟੀਆਂ ਵਿੱਚ ਚੋਲਾ ਵੰਸ਼ ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਮਿਲਦਾ ਹੈ। ਇਹਨਾਂ ਤੋਂ ਪਤਾ ਲੱਗਦਾ ਹੈ ਕਿ ਚੋਲਾ ਸਾਮਰਾਜ ਦੀ ਸਮੁੰਦਰੀ ਸ਼ਕਤੀ ਕਿੰਨੀ ਮਜ਼ਬੂਤ ਸੀ। ਦੱਖਣ ਪੂਰਬ ਏਸ਼ੀਆ ਦੇ ਦੇਸ਼ਾਂ ਨਾਲ ਉਹਨਾਂ ਦੇ ਸੰਬੰਧਾਂ ਦੀ ਜਾਣਕਾਰੀ ਵੀ ਇਸ ਵਿੱਚ ਮਿਲਦੀ ਹੈ। ਚੋਲਾ ਸਾਮਰਾਜ ਦੇ ਸਮ੍ਰਿੱਧ ਇਤਿਹਾਸ ਅਤੇ ਸੰਸਕ੍ਰਿਤੀ 'ਤੇ ਸਾਨੂੰ ਸਾਰਿਆਂ ਨੂੰ ਬਹੁਤ ਮਾਣ ਹੈ। ਸਾਥੀਓ, ਸਾਡੀ ਭਾਰਤ ਸਰਕਾਰ ਵੀ ਅਜਿਹੀਆਂ ਵਡਮੁੱਲੀਆਂ ਧਰੋਹਰਾਂ ਦੀ ਸੰਭਾਲ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸੇ ਕ੍ਰਮ ਵਿੱਚ ਗਿਆਨ ਭਾਰਤਮ ਅਭਿਆਨ ਦੇ ਤਹਿਤ ਛੱਤੀਸਗੜ੍ਹ ਦੇ ਮਲਹਾਰ ਵਿੱਚ ਵੀ ਇੱਕ ਮਹੱਤਵਪੂਰਨ ਖੋਜ ਹੋਈ ਹੈ। ਉੱਥੇ 3 ਦੁਰਲੱਭ ਤਾਂਬੇ ਦੀਆਂ ਪੱਟੀਆਂ ਮਿਲੀਆਂ ਨੇ। ਇਹ ਪਾਂਡੂਵੰਸ਼ੀ ਰਾਜਵੰਸ਼ ਦੇ ਮਹਾਰਿਸ਼ੀ ਬਾਲਾ ਅਰਜੁਨ ਦੇ ਸ਼ਾਸਨਕਾਲ ਨਾਲ ਜੁੜੀਆਂ ਮੰਨੀਆਂ ਜਾ ਰਹੀਆਂ ਨੇ। ਮਾਹਿਰ ਮੰਨਦੇ ਨੇ ਕਿ ਇਹ ਸ਼ਿਲਾਲੇਖ 6ਵੀਂ-7ਵੀਂ ਸਦੀ ਦੇ ਨੇ, ਯਾਨੀ 1400-1500 ਸਾਲ ਪੁਰਾਣੀਆਂ ਤਾਂਬੇ ਦੀਆਂ ਇਹ ਪੱਟੀਆਂ ਪ੍ਰਾਚੀਨ ਬ੍ਰਾਹਮੀ ਲਿਪੀ ਅਤੇ ਪਾਲੀ ਭਾਸ਼ਾ ਵਿੱਚ ਲਿਖੀਆਂ ਗਈਆਂ ਨੇ। ਇਹਨਾਂ ਨਾਲ ਉਸ ਸਮੇਂ ਦੀ ਸ਼ਾਸਨ ਵਿਵਸਥਾ, ਧਰਮ ਸੰਸਕ੍ਰਿਤੀ ਦੇ ਬਾਰੇ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ। ਸਾਥੀਓ, ਸਾਡੇ ਭਾਰਤੀਆਂ ਵਿੱਚ ਖਗੋਲ ਵਿਗਿਆਨ ਯਾਨੀ ਐਸਟ੍ਰੋਨੋਮੀ ਨੂੰ ਲੈ ਕੇ ਵਿਸ਼ੇਸ਼ ਆਕਰਸ਼ਣ ਰਿਹਾ ਹੈ। ਸਾਡੇ ਦੇਸ਼ ਵਿੱਚ ਅੱਜ ਵੀ ਸਦੀਆਂ ਪੁਰਾਣੀਆਂ ਆਬਜ਼ਰਵੇਟਰੀਜ਼ ਮੌਜੂਦ ਨੇ। ਇੱਥੇ ਅਨੋਖੀਆਂ ਮੈਥਮੈਟੀਕਲ ਡਿਸਕਵਰੀਜ਼ ਹੋਈਆਂ ਨੇ। ਨੇਵੀਗੇਸ਼ਨ ਹੋਵੇ, ਪਚਾਂਗ ਹੋਵੇ ਜਾਂ ਸਾਡੇ ਪੁਰਬ ਤਿਉਹਾਰ, ਇਹਨਾਂ ਸਾਰਿਆਂ ਦਾ ਸੰਬੰਧ ਆਕਾਸ਼ ਦੇ ਤਾਰਿਆਂ ਦੇ ਨਾਲ ਰਿਹਾ ਹੈ। ਸਾਡੇ ਇੱਥੇ ਐਸਟ੍ਰੋਨੋਮੀ ਨੇ ਹਰ ਪੀੜ੍ਹੀ ਵਿੱਚ ਜਿਗਿਆਸਾ ਪੈਦਾ ਕੀਤੀ ਹੈ, ਉਸ ਨੂੰ ਖੋਜਬੀਨ ਦੇ ਲਈ ਪ੍ਰੇਰਿਤ ਕੀਤਾ ਹੈ ਅਤੇ ਅੱਜ ਦੇ ਨੌਜਵਾਨਾਂ ਵਿੱਚ ਵੀ ਇਸ ਨੂੰ ਲੈ ਕੇ ਕਾਫੀ ਉਤਸ਼ਾਹ ਦਿਖਾਈ ਦਿੰਦਾ ਹੈ। ਅੱਜ ਕੱਲ੍ਹ ਤੁਸੀਂ ਵੀ ਵੇਖਦੇ ਹੋਵੋਗੇ, ਦੇਸ਼ ਭਰ ਵਿੱਚ ਐਸਟ੍ਰੋਨੋਮੀ ਕਲੱਬ ਹਰਮਨ ਪਿਆਰੇ ਹੋ ਰਹੇ ਨੇ। ਵੱਡੇ ਸ਼ਹਿਰਾਂ ਤੋਂ ਲੈ ਕੇ ਛੋਟੇ ਕਸਬਿਆਂ ਤੱਕ, ਸਕੂਲਾਂ ਤੋਂ ਲੈ ਕੇ ਪਾਰਕਾਂ ਤੱਕ ਇਹਨਾਂ ਦੀਆਂ ਗਤੀਵਿਧੀਆਂ ਦਿਖਾਈ ਦਿੰਦੀਆਂ ਨੇ। ਮੈਨੂੰ ਬੈਂਗਲੋਰ ਐਸਟ੍ਰੋਨੋਮੀਕਲ ਸੁਸਾਇਟੀ ਦੇ ਬਾਰੇ ਜਾਣਕਾਰੀ ਮਿਲੀ। ਉੱਥੇ ਆਬਜ਼ਰਵੇਸ਼ਨਲ ਸੈਸ਼ਨਸ ਆਯੋਜਿਤ ਕੀਤੇ ਜਾਂਦੇ ਨੇ। ਇਸ ਸੰਸਥਾ ਨੇ ਦਿਹਾਤੀ ਖੇਤਰਾਂ ਵਿੱਚ ਐਸਟ੍ਰੋਨੋਮੀ ਨੂੰ ਹਰਮਨ ਪਿਆਰਾ ਬਣਾਉਣ ਦਾ ਮਿਸ਼ਨ ਵੀ ਸ਼ੁਰੂ ਕੀਤਾ ਹੈ। ਖਗੋਲ ਮੰਡਲ ਨਾਮ ਦੀ ਇੱਕ ਟੀਮ ਨੇ 30 ਘੰਟਿਆਂ ਦਾ ਇੱਕ ਬਹੁਤ ਇਨੋਵੇਟਿਵ ਕੋਰਸ ਸ਼ੁਰੂ ਕੀਤਾ ਹੈ। ਸਾਥੀਓ, ਰਾਤ ਸਮੇਂ ਤਾਰਿਆਂ ਨੂੰ ਵੇਖਣਾ ਆਪਣੇ ਆਪ ਵਿੱਚ ਅਨੋਖਾ ਅਨੁਭਵ ਹੁੰਦਾ ਹੈ। ਐਸਟ੍ਰੋ ਕੇਰਲਾ ਨਾਮ ਦੀ ਇੱਕ ਸੰਸਥਾ ਨਾਈਟ ਆਬਜ਼ਰਵੇਸ਼ਨ ਕੈਂਪਾਂ ਅਤੇ ਵਰਕਸ਼ਾਪਾਂ ਦਾ ਆਯੋਜਨ ਕਰਦੀ ਹੈ। ਇੱਥੇ ਨੌਜਵਾਨ ਸਾਥੀ ਟੈਲੀਸਕੋਪ ਬਣਾਉਣਾ ਅਤੇ ਸਟਾਰ ਮੈਪਸ ਦਾ ਇਸਤੇਮਾਲ ਕਰਨਾ ਸਿੱਖਦੇ ਨੇ। ਰਾਜਕੋਟ ਦੇ ਬਿਗ ਬੈਂਗ ਐਸਟ੍ਰੋਨੋਮੀ ਕਲੱਬ ਨੇ ਗੀਰ ਦੇ ਜੰਗਲਾਂ ਤੋਂ ਲੈ ਕੇ ਕੱਛ ਦੇ ਰਣ ਤੱਕ ਅਨੇਕਾਂ ਐਸਟ੍ਰੋਨੋਮੀ ਇਵੈਂਟਸ ਆਯੋਜਿਤ ਕੀਤੇ ਨੇ। ਜਯੋਤਿਰਵਿਦਿਆ ਪਰਿਸੰਸਥਾ ਵੀ ਐਸਟ੍ਰੋਨੋਮੀ ਦੀਆਂ ਸਭ ਤੋਂ ਪੁਰਾਣੀਆਂ ਸੰਸਥਾਵਾਂ ਵਿੱਚੋਂ ਇੱਕ ਹੈ। ਇੱਥੇ ਆਬਜ਼ਰਵੇਸ਼ਨਲ ਫੈਸਿਲਿਟੀਜ਼ ਦੇ ਨਾਲ

ਪੁਸਤਕਾਂ, ਲਾਇਬ੍ਰੇਰੀ ਤੇ ਟੈਲੀਸਕੋਪ ਲਾਇਬ੍ਰੇਰੀ ਦੀ ਸਹੂਲਤ ਵੀ ਹੈ। ਮੈਂ ਆਈਸੈਕ ਦਾ ਵੀ ਜ਼ਿਕਰ ਕਰਨਾ ਚਾਹਾਂਗਾ। ਇਹ ਇੱਕ ਸਟੂਡੈਂਟ ਲੈਡ ਨੇਸ਼ਨ ਵਾਈਡ ਨੈੱਟਵਰਕ ਹੈ ਜੋ ਐਸਟ੍ਰੋਨੋਮੀ ਤੇ ਐਸਟ੍ਰੋਫਿਜ਼ਿਕਸ ਕਲੱਬਸ ਨੂੰ ਆਪਸ ਵਿੱਚ ਜੋੜਦਾ ਹੈ। ਸਾਥੀਓ, ਆਪਣੀ ਹੌਬੀ ਦੇ ਲਈ ਸਮਾਂ ਕੱਢਣਾ ਤੇ ਲਗਾਤਾਰ ਕੁਝ ਨਵਾਂ ਸਿੱਖਦੇ ਰਹਿਣਾ ਬਹੁਤ ਜ਼ਰੂਰੀ ਹੈ। ਮੈਂ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਕਿਸੇ ਐਸਟ੍ਰੋਨੋਮੀ ਕਲੱਬ ਦੇ ਨਾਲ ਜ਼ਰੂਰ ਜੁੜਨ ਤੇ ਇਹਨਾਂ ਛੁੱਟੀਆਂ ਵਿੱਚ ਕਿਸੇ ਪਲੈਨੀਟੇਰੀਅਮ ਨੂੰ ਵੀ ਜ਼ਰੂਰ ਦੇਖਣ ਜਾਣ। ਸਾਥੀਓ, ਮਨ ਕੀ ਬਾਤ ਪ੍ਰੋਗਰਾਮ ਨੂੰ ਜੋ ਲੋਕ ਟੀਵੀ ਤੇ ਵੇਖ ਰਹੇ ਨੇ, ਮੈਂ ਉਹਨਾਂ ਨੂੰ ਕਹਾਂਗਾ ਕਿ ਇੱਕ ਵੀਡੀਓ ਜ਼ਰੂਰ ਵੇਖਣ। ਇਹ ਵੀਡੀਓ ਪਿਛਲੇ ਦਿਨੀ ਬਹੁਤ ਚਰਚਾ ਵਿੱਚ ਰਿਹਾ। ਇਸ ਵਿੱਚ ਕੁਝ ਲੋਕ ਬੜੇ ਧੀਰਜ ਨਾਲ, ਬੜੀ ਸਾਵਧਾਨੀ ਨਾਲ ਇੱਕ ਗੰਗਾ ਡੋਲਫਿਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਇਸ ਪੂਰੇ ਯਤਨ ਵਿੱਚ ਲਗਭਗ 13 ਘੰਟੇ ਲੱਗੇ ਤੇ ਅਖੀਰ ਉਹ ਡੋਲਫਿਨ ਬਚ ਗਈ। ਸਾਥੀਓ, ਇਸ ਵਿੱਚ ਬਹੁਤ ਵੱਡੀ ਭੂਮਿਕਾ ਰਹੀ ਭਾਰਤ ਦੀ ਪਹਿਲੀ ਗੰਗਾ ਡੋਲਫਿਨ ਰੈਸਕਿਊ ਐਂਬੂਲੈਂਸ ਦੀ। ਇਹ ਘਟਨਾ ਉੱਤਰ ਪ੍ਰਦੇਸ਼ ਦੀ ਹੈ। ਉੱਥੇ ਇੱਕ ਗੰਗਾ ਡੋਲਫਿਨ ਨਹਿਰ 'ਚ ਫਸ ਗਈ ਸੀ। ਅਜਿਹੇ ਸਮੇਂ ਵਿੱਚ ਨਮਾਮੀ ਗੰਗੇ ਅਭਿਆਨ ਦੇ ਤਹਿਤ ਬਣੀ ਇਹ ਐਂਬੂਲੈਂਸ ਉਸ ਦੇ ਲਈ ਉਮੀਦ ਬਣ ਕੇ ਪਹੁੰਚੀ। ਫਿਰ ਬਹੁਤ ਸਾਵਧਾਨੀ ਨਾਲ ਉਸ ਨੂੰ ਬਾਹਰ ਕੱਢਿਆ ਗਿਆ, ਉਸ ਦੀ ਜਾਂਚ ਕੀਤੀ ਗਈ, ਉਸ ਦਾ ਇਲਾਜ ਕੀਤਾ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਸੁਰੱਖਿਅਤ ਰਾਪਤੀ ਨਦੀ ਵਿੱਚ ਛੱਡ ਦਿੱਤਾ ਗਿਆ। ਇੱਕ ਤਰ੍ਹਾਂ ਨਾਲ ਕਹੀਏ ਤਾਂ ਇੱਕ ਜੀਵਨ ਫਿਰ ਆਪਣੇ ਘਰ ਪਰਤ ਆਇਆ। ਸਾਥੀਓ, ਇਹ ਡੋਲਫਿਨ ਰੈਸਕਿਊ ਐਂਬੂਲੈਂਸ ਬਹੁਤ ਖਾਸ ਹੈ। ਇਸ ਨੂੰ ਤੁਰਦੇ ਫਿਰਦੇ ਹਸਪਤਾਲ ਦੀ ਤਰ੍ਹਾਂ ਤਿਆਰ ਕੀਤਾ ਗਿਆ। ਇਸ ਵਿੱਚ ਡੋਲਫਿਨ ਨੂੰ ਸੁਰੱਖਿਅਤ ਰੱਖਣ ਦੀ ਵਿਵਸਥਾ ਹੈ, ਆਕਸੀਜਨ ਦੀ ਸਹੂਲਤ ਹੈ, ਵਿਸ਼ੇਸ਼ ਸਟ੍ਰੈਚਰ ਹੈ, ਬਚਾਅ ਦੇ ਉਪਕਰਣ ਨੇ। ਯਾਨੀ ਜੇ ਕੋਈ ਡੋਲਫਿਨ ਜ਼ਖਮੀ ਹੋ ਜਾਏ, ਨਹਿਰ 'ਚ ਫਸ ਜਾਏ ਜਾਂ ਨਦੀ ਤੋਂ ਦੂਰ ਹੋ ਜਾਏ ਤਾਂ ਤੁਰੰਤ ਉਸ ਦੀ ਮਦਦ ਕੀਤੀ ਜਾ ਸਕਦੀ ਹੈ। ਸਾਥੀਓ, ਜਦੋਂ ਅਸੀਂ ਗੰਗਾ ਡੋਲਫਿਨ ਨੂੰ ਬਚਾਉਂਦੇ ਹਾਂ ਤਾਂ ਅਸੀਂ ਸਿਰਫ ਇੱਕ ਪ੍ਰਜਾਤੀ ਨੂੰ ਹੀ ਨਹੀਂ ਬਚਾਉਂਦੇ, ਅਸੀਂ ਗੰਗਾ ਦੀ ਜੀਵ ਵਿਭਿੰਨਤਾ ਨੂੰ ਬਚਾਉਂਦੇ ਹਾਂ, ਨਦੀ ਦੇ ਪੂਰੇ ਜੀਵਨ ਤੰਤਰ ਨੂੰ ਬਚਾਉਂਦੇ ਹਾਂ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਕੁਦਰਤ ਦੀ ਇੱਕ ਵੱਡਮੁੱਲੀ ਧਰੋਹਰ ਵੀ ਬਚਾਉਂਦੇ ਹਾਂ। ਮੇਰੇ ਪਿਆਰੇ ਦੇਸ਼ਵਾਸੀਓ, ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦੀਆਂ ਨਦੀ, ਤਲਾਬ ਜਾਂ ਖੂਹ ਦੇ ਪਾਣੀ ਨਾਲ ਜੁੜੀਆਂ ਯਾਦਾਂ ਜ਼ਰੂਰ ਹੋਣਗੀਆਂ। ਕਿਸੇ ਨੂੰ ਤਲਾਬ ਵਿੱਚ ਤੈਰਨਾ ਯਾਦ ਹੋਏਗਾ, ਕਿਸੇ ਨੂੰ ਦੋਸਤਾਂ ਨਾਲ ਤਲਾਬ ਕਿਨਾਰੇ ਖੇਡਣਾ, ਕਿਸੇ ਨੂੰ ਉਸ ਮਿੱਟੀ ਦੀ ਖੁਸ਼ਬੂ ਯਾਦ ਹੋਏਗੀ। ਬਚਪਨ ਦੀਆਂ ਅਜਿਹੀਆਂ ਯਾਦਾਂ ਜੀਵਨ ਭਰ ਮਨ ਵਿੱਚ ਵਸੀਆਂ ਰਹਿੰਦੀਆਂ ਨੇ। ਸਾਥੀਓ, ਅਜਿਹੀਆਂ ਹੀ ਯਾਦਾਂ ਨੂੰ ਬਚਾਉਣ ਲਈ ਇੱਕ ਪ੍ਰੇਰਕ ਗਾਥਾ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ। ਬਸਤੀ ਦੇ ਆਕਾਸ਼ ਗੁਪਤਾ ਆਪਣੇ ਪਿੰਡ ਦੀ ਮਨੋਰਮਾ ਨਦੀ ਨੂੰ ਵੇਖ ਕੇ ਬਹੁਤ ਦੁਖੀ ਹੁੰਦੇ ਸਨ, ਕਿਉਂਕਿ ਜਿਸ ਨਦੀ ਨੂੰ ਉਹਨਾਂ ਨੇ ਬਚਪਨ ਵਿੱਚ ਸਾਫ਼ ਤੇ ਜੀਵੰਤ ਵੇਖਿਆ ਸੀ, ਸਮੇਂ ਦੇ ਨਾਲ ਉਸ ਨਦੀ ਵਿੱਚ ਪਲਾਸਟਿਕ ਜਮ੍ਹਾਂ ਹੋਣ ਲੱਗਾ ਸੀ, ਗੰਦਗੀ ਵੱਧਦੀ ਜਾ ਰਹੀ ਸੀ। ਸ਼੍ਰੀਮਾਨ ਆਕਾਸ਼ ਨੇ ਤੈਅ ਕੀਤਾ ਕਿ ਉਹ ਸ਼ਿਕਾਇਤ ਨਹੀਂ ਕਰਨਗੇ, ਇੱਕ ਨਵੀਂ ਸ਼ੁਰੂਆਤ ਕਰਨਗੇ। ਸ਼ਿਕਾਇਤ ਨਹੀਂ, ਸ਼ੁਰੂਆਤ ਮੰਤਰ ਬਣ ਗਿਆ। ਉਹਨਾਂ ਨੇ ਆਪਣੇ ਦੋਸਤਾਂ ਨੂੰ ਨਾਲ ਲਿਆ। ਸਿਰਫ ਜਾਲ ਸੀ, ਬੇਲਚਾ ਸੀ, ਟੋਕਰੀ ਤੇ ਸਭ ਤੋਂ ਵੱਡੀ ਤਾਕਤ ਸੀ ਕੁਝ ਬਦਲਣ ਦਾ ਸੰਕਲਪ। ਇਹ ਨੌਜਵਾਨ ਨਦੀ ਵਿੱਚ ਉਤਰਦੇ ਸਨ, ਜਲ ਕੁੰਭੀ ਕੱਢਦੇ ਸਨ, ਪਲਾਸਟਿਕ ਤੇ ਕੂੜਾ ਬਾਹਰ ਕੱਢਦੇ ਸਨ। ਕਈ ਵਾਰ ਇੱਕ ਦਿਨ 50-60 ਕਿਲੋ ਤੱਕ ਕੂੜਾ ਨਦੀ ਚੋਂ ਕੱਢਿਆ ਗਿਆ। ਹੌਲੀ ਹੌਲੀ ਮਨੋਰਮਾ ਨਦੀ ਦਾ ਉਹ ਹਿੱਸਾ ਫਿਰ ਤੋਂ ਸਾਫ਼ ਦਿਸਣ ਲੱਗਾ। ਆਲੇ ਦੁਆਲੇ ਦੇ ਲੋਕਾਂ ਦਾ ਧਿਆਨ ਵੀ ਇਸ ਕੰਮ ਵੱਲ ਗਿਆ, ਲੋਕਾਂ ਵਿੱਚ ਸਵੱਛਤਾ ਨੂੰ ਲੈ ਕੇ ਜਾਗਰੂਕਤਾ ਵਧੀ। ਸਾਥੀਓ, ਅਜਿਹੀ ਹੀ ਇੱਕ ਪ੍ਰੇਰਕ ਕਹਾਣੀ ਗੋਆ ਤੋਂ ਵੀ ਸਾਹਮਣੇ ਆਈ ਹੈ। ਗੋਆ ਦੇ ਬਾਲ ਕ੍ਰਿਸ਼ਨ ਅਈਆ ਜੀ ਰਿਟਾਇਰ ਟੀਚਰ ਨੇ, ਲੇਕਿਨ ਸਮਾਜ ਦੇ ਲਈ ਕੰਮ ਕਰਨ ਦਾ ਉਹਨਾਂ ਦਾ ਉਤਸ਼ਾਹ ਅੱਜ ਵੀ ਉਂਝੀ ਹੈ। ਉਹਨਾਂ ਨੂੰ ਮੱਡੀ ਤੋਲਾਪ ਇਲਾਕੇ ਵਿੱਚ ਪਾਣੀ ਦੀ ਸਮੱਸਿਆ ਬਹੁਤ ਪਰੇਸ਼ਾਨ ਕਰਦੀ ਸੀ। ਉਹਨਾਂ ਨੇ ਵੀ ਇਸ ਨੂੰ ਹੱਲ ਕਰਨ ਦੇ ਲਈ ਕੰਮ ਕਰਨਾ ਸ਼ੁਰੂ ਕੀਤਾ। ਬਾਲ ਕ੍ਰਿਸ਼ਨ ਜੀ ਨੇ ਪਾਈਪਲਾਈਨ ਵਿਛਾਉਣ ਦੇ ਕੰਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਨਾਲ ਕਈ ਘਰਾਂ ਤੱਕ ਪਾਣੀ ਪਹੁੰਚਿਆ, ਜਿਨ੍ਹਾਂ ਪਰਿਵਾਰਾਂ ਨੂੰ ਪਾਣੀ ਦੇ ਲਈ ਰੋਜ਼ ਸੰਘਰਸ਼ ਕਰਨਾ ਪੈਂਦਾ ਸੀ, ਉਹਨਾਂ ਦੇ ਲਈ ਇਹ ਇੱਕ ਬਹੁਤ ਵੱਡੀ ਰਾਹਤ ਬਣੀ। ਸਾਥੀਓ, ਪਿਛਲੇ ਮਹੀਨੇ ਮੈਨੂੰ ਇੱਕ ਬਹੁਤ ਚੰਗਾ ਤਜਰਬਾ ਹੋਇਆ। ਇਸ ਦਾ ਸੰਬੰਧ ਮਨ ਕੀ ਬਾਤ ਨਾਲ ਵੀ ਜੁੜਿਆ।

0: ਇਸ ਲਈ ਅੱਜ ਮੈਂ ਇਸ ਦੀ ਚਰਚਾ ਤੁਹਾਡੇ ਨਾਲ ਕਰਨਾ ਚਾਹਾਂਗਾ। ਤਾਮਿਲਨਾਡੂ ਦੇ ਨਾਗਰਕੋਇਲ ਵਿੱਚ ਮੇਰੀ ਮੁਲਾਕਾਤ ਇੱਕ ਟੀਚਰ ਨਾਲ ਹੋਈ। ਲਗਭਗ 3 ਦਹਾਕੇ ਪਹਿਲਾਂ ਵੀ ਮੈਂ ਉਹਨਾਂ ਨੂੰ ਮਿਲਿਆ ਸੀ। ਮੈਂ ਗੱਲ ਕਰ ਰਿਹਾ ਗਿਰਿਜਾ ਅੰਮਾ ਜੀ ਦੀ। ਇਸ ਮੁਲਾਕਾਤ ਦੇ ਦੌਰਾਨ ਕੁਝ ਨੌਜਵਾਨ ਸਟੂਡੈਂਟਸ ਵੀ ਉਹਨਾਂ ਦੇ ਨਾਲ ਸਨ। ਸਾਥੀਓ, ਗਿਰਿਜਾ ਅੰਮਾ ਜੀ ਲਗਭਗ 15 ਸਕੂਲ ਚਲਾਉਂਦੇ ਨੇ। ਇਹਨਾਂ ਵਿੱਚੋਂ ਚੇਨਈ ਦਾ ਜੈਗੋਪਾਲ ਗਰੋਡੀਆ ਹਿੰਦੂ ਵਿਦਿਆਲਾ ਬਹੁਤ ਪ੍ਰਮੁੱਖ ਹੈ। ਉਹਨਾਂ ਦੀ ਦੇਸ਼ ਭਗਤੀ ਦੀ ਭਾਵਨਾ ਹਰ ਭਾਰਤ ਵਾਸੀ ਨੂੰ ਪ੍ਰੇਰਿਤ ਕਰਨ ਵਾਲੀ ਹੈ। ਉਹਨਾਂ ਨੇ ਮਨ ਕੀ ਬਾਤ ਤੋਂ ਪ੍ਰੇਰਣਾ ਲੈ ਕੇ ਦੇਸ਼ ਦੇ ਅਨੇਕਾਂ ਸੈਨਿਕਾਂ ਲਈ ਯੋਗਦਾਨ ਦਾ ਸੰਕਲਪ ਲਿਆ। ਇਸ ਲਈ ਉਹਨਾਂ ਨੇ ਆਪਣੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਉਹਨਾਂ ਨੇ ਬੱਚਿਆਂ ਨੂੰ ਕਿਹਾ ਕਿ ਉਹ ਵੀਰ ਜਵਾਨਾਂ ਦੇ ਲਈ ਹਰ ਦਿਨ 1 ਰੁਪਈਆ ਯੋਗਦਾਨ ਦੇਣ, ਯਾਨੀ ਹਰ ਸਾਲ ਵਿੱਚ ਹਰ ਵਿਦਿਆਰਥੀ ਵੱਲੋਂ 365 ਰੁਪਏ ਜਮ੍ਹਾਂ ਹੋਏ। ਇਸ ਛੋਟੇ ਛੋਟੇ ਯੋਗਦਾਨ ਨਾਲ ਲਗਭਗ 40 ਲੱਖ ਰੁਪਏ ਇਕੱਠੇ ਹੋਏ। ਗਿਰਿਜਾ ਅੰਮਾ ਜੀ ਨੇ ਇਸ ਪੂਰੀ ਰਕਮ ਦਾ ਚੈੱਕ ਮੈਨੂੰ ਸੌਂਪਿਆ। ਉਹਨਾਂ ਨਾਲ ਗੱਲਬਾਤ ਦੇ ਦੌਰਾਨ ਮੈਂ ਮਹਿਸੂਸ ਕੀਤਾ ਕਿ ਮਾਂ ਭਾਰਤੀ ਦੇ ਪ੍ਰਤੀ ਉਹਨਾਂ ਦਾ ਸਮਰਪਣ ਕਿੰਨਾ ਡੂੰਘਾ ਹੈ। ਪਿਛਲੇ ਸਾਲ ਹੀ ਚੇਨਈ ਦੇ ਪਹਿਲੇ ਹਿੰਦੂ ਵਿਦਿਆਲਾ ਨੇ ਆਪਣੇ 50 ਸਾਲ ਪੂਰੇ ਕੀਤੇ ਨੇ। ਦੇਸ਼ ਦੀ ਸਿੱਖਿਆ ਅਤੇ ਸੰਸਕ੍ਰਿਤਿਕ ਮਾਣ ਨੂੰ ਅੱਗੇ ਵਧਾਉਣ ਵਿੱਚ ਇਸ ਸਕੂਲ ਨੈੱਟਵਰਕ ਦੀ ਭੂਮਿਕਾ ਬਹੁਤ ਸ਼ਲਾਘਾਯੋਗ ਹੈ। ਮੈਂ ਇਸ ਨਾਲ ਜੁੜੇ ਸਾਰੇ ਲੋਕਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਅਤੇ ਉਹਨਾਂ ਵਿਦਿਆਰਥੀਆਂ ਦੀ ਵੀ ਵਿਸ਼ੇਸ਼ ਸ਼ਲਾਘਾ ਕਰਦਾ ਜਿਨ੍ਹਾਂ ਨੇ ਆਪਣੇ ਵੀਰ ਸੈਨਿਕਾਂ ਦੇ ਲਈ ਯੋਗਦਾਨ ਦਿੱਤਾ। ਸਾਥੀਓ, ਭਾਰਤ ਦੇ ਹਰ ਪਿੰਡ ਵਿੱਚ, ਹਰ ਸ਼ਹਿਰ ਵਿੱਚ ਕੁਝ ਅਜਿਹਾ ਹੋ ਰਿਹਾ ਹੈ ਜੋ ਸਾਨੂੰ ਪ੍ਰੇਰਣਾ ਦਿੰਦਾ ਹੈ। ਕਈ ਵਾਰ ਇਹਨਾਂ ਯਤਨਾਂ ਦੀ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਜਦੋਂ ਅਸੀਂ ਇਹਨਾਂ ਨੂੰ ਜਾਣਦੇ ਹਾਂ ਤਾਂ ਇਹ ਵਿਸ਼ਵਾਸ ਹੋਰ ਮਜ਼ਬੂਤ ਹੁੰਦਾ ਹੈ ਕਿ ਦੇਸ਼ ਆਪਣੇ ਲੋਕਾਂ ਦੀ ਸ਼ਕਤੀ ਨਾਲ ਅੱਗੇ ਵੱਧ ਰਿਹਾ ਹੈ। ਮੇਰੀ ਤੁਹਾਨੂੰ ਬੇਨਤੀ ਹੈ, ਆਪਣੇ ਆਲੇ ਦੁਆਲੇ ਅਜਿਹੇ ਯਤਨਾਂ ਨੂੰ ਜ਼ਰੂਰ ਵੇਖੋ। ਜੋ ਲੋਕ ਸਮਾਜ ਦੇ ਲਈ ਚੰਗਾ ਕੰਮ ਕਰ ਰਹੇ ਨੇ ਉਹਨਾਂ ਨੂੰ ਪਛਾਣੋ, ਉਹਨਾਂ ਦੀ ਸ਼ਲਾਘਾ ਕਰੋ, ਉਹਨਾਂ ਤੋਂ ਸਿੱਖੋ ਅਤੇ ਹੋ ਸਕੇ ਤਾਂ ਖੁਦ ਵੀ ਕਿਸੇ ਚੰਗੇ ਕੰਮ ਨਾਲ ਜੁੜੋ। ਅਗਲੇ ਮਹੀਨੇ ਮਨ ਕੀ ਬਾਤ ਵਿੱਚ ਕੁਝ ਹੋਰ ਪ੍ਰੇਰਕ ਗਾਥਾਵਾਂ ਦੇ ਨਾਲ ਮੈਂ ਫੇਰ ਤੁਹਾਡੇ ਨਾਲ ਜੁੜਾਂਗਾ। ਬਹੁਤ ਬਹੁਤ ਧੰਨਵਾਦ, ਨਮਸਕਾਰ।
1: ਹੁਣੇ ਤੁਸੀਂ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਸੁਣ ਰਹੇ ਸੀ
2: ਜੀ। ਹੁਣੇ ਤੁਸੀਂ ਸੁਣ ਰਹੇ ਸੀ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਦੇਸ਼ ਵਾਸੀਆਂ ਦੇ ਨਾਲ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ। ਆਓ ਹੁਣ ਸੁਣਦੇ ਹਾਂ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 12:05 'ਤੇ ਸੁਣਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦਾ। ਸਟੂਡੀਓ ਦੀ ਘੜੀ ਤੇ ਸਮਾਂ ਇਸ ਵੇਲੇ 12:04 ਦਾ ਹੋ ਰਿਹਾ ਏ। ਠੀਕ 12:05 ਤੇ ਸੁਣਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਜੋ ਕਿ ਰਿਲੇਅ ਕੀਤੀਆਂ ਜਾਣਗੀਆਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਕੁਝ ਪਲ ਲਈ ਕਰਦੇ ਹਾਂ ਇੰਤਜ਼ਾਰ।

ਸ਼ਕਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਦੀ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦਾ। ਸਟੂਡੀਓ ਦੀ ਘੜੀ ਤੇ ਸਮਾਂ 12:10 ਤੇ 20 ਸਕਿੰਟ ਦਾ ਹੋ ਰਿਹਾ ਹੈ। ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ। ਆਓ ਸੁਣਦੇ ਹਾਂ ਇਸ ਪ੍ਰੋਗਰਾਮ ਦੇ ਤਹਿਤ ਪਹਿਲਾ ਗੀਤ, ਆਵਾਜ਼ ਰਾਜਵੀਰ ਜਵੰਦਾ ਦੀ।

ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਹਸਪਤਾਲ ਵਿੱਚ ਦਿੱਤੀਆਂ ਜਾਣ ਵਾਲੀਆਂ ਆਧੁਨਿਕ ਸਹੂਲਤਾਂ ਦਾ ਇਲਾਕੇ ਦੇ ਲੋਕ ਫਾਇਦਾ ਲੈ ਸਕਣ? ਤਾਂ ਫਿਰ ਦੇਰ ਕਿਸ ਗੱਲ ਦੀ? ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਾਯੋਜਿਤ ਪ੍ਰੋਗਰਾਮ ਹੈਲੋ ਡਾਕਟਰ ਵਿੱਚ ਇਲਾਕੇ ਦੇ ਡਾਕਟਰ ਲੈ ਸਕਦੇ ਨੇ ਭਾਗ ਅਤੇ ਦੇ ਸਕਦੇ ਨੇ ਜਾਣਕਾਰੀ ਉਹਨਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਬਾਰੇ। ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦਾ ਨੰਬਰ ਹੈ 78-379-63-306 ਤੇ ਈਮੇਲ ਆਈਡੀ ਹੈ AIRFM.BTI@gmail.com। ਮੋਬਾਈਲ ਨੰਬਰ ਇੱਕ ਵਾਰ ਫਿਰ ਨੋਟ ਕਰ ਲੋ 78-379-63-306।

FM ਬਠਿੰਡਾ ਦੇ ਪਿਆਰੇ ਸਰੋਤਿਓ, 1 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਵਿੱਚ ਸਾਡਾ ਵਿਸ਼ਾ ਹੋਵੇਗਾ ਪੰਜਾਬੀ ਲੋਕ ਗਾਇਕੀ ਦੀ ਮਹਾਨ ਦੋ ਗਾਣਾ ਜੋੜੀ ਜਗਮੋਹਨ ਕੌਰ ਤੇ ਕੇ ਦੀਪ।

0: ਦੱਸੋ ਕੀ ਕੀ ਲੈਣਾ ਬਾਦਸ਼ਾਹ?
1: ਸਾੜੀ, ਜੈਂਪਰ, ਸੁਰਖੀ ਪਾਊਡਰ, ਪਤੀਆ ਕੱਜਲ, ਸੱਤ ਜਾਲੀਆਂ, ਨੌ ਪਰਾਂਦੇ, ਅੱਠ ਜੁਰਾਬਾਂ, ਨਕਲੀ ਜ਼ੁਲਫਾਂ, ਅਸਲੀ ਸੂਈਆਂ, ਇੱਕ

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸੂਝਵਾਨ ਸਰੋਤਿਓ, ਮਿਤੀ 31 ਮਈ ਦਿਨ ਐਤਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਕਿੱਸਾ ਸੈਫੁਲ ਮਲੂਕ ਭਾਗ 3।

0: ਜੀ ਸਰੋਤਿਓ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ। ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੇ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦਾ। ਸਟੂਡੀਓ ਦੀ ਘੜੀ ਤੇ ਸਮਾਂ 12:30 ਦਾ ਹੋ ਰਿਹਾ ਈ। ਹੁਣ ਸਮਾਂ ਹੋ ਰਿਹਾ ਏ ਭੈਣਾਂ ਦੇ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ।

ਸਰੋਤਿਓ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਮੈਂ ਤੁਹਾਡੀ ਰੇਡੀਓ ਦੋਸਤ ਕਮਲ ਸਿੱਧੂ ਆਪ ਸਭ ਸਰੋਤਿਆਂ ਦਾ ਸਵਾਗਤ ਕਰਦੀ ਹਾਂ। ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਪ੍ਰੋਗਰਾਮ ਘਰ ਪਰਿਵਾਰ ਅਤੇ ਸਿਲਸਿਲਾ ਭੈਣਾਂ ਦੀ ਪਸੰਦ। ਸੋ ਐਤਵਾਰ ਦਾ ਦਿਨ ਹੈ, ਐਤਵਾਰ ਨੂੰ ਹੁੰਦੀ ਹੈ ਜੀ ਭੈਣਾਂ ਦੀ ਪਸੰਦ ਦੇ ਪ੍ਰੋਗਰਾਮ, ਯਾਨੀ ਕਿ ਭੈਣਾਂ ਦੀ ਪਸੰਦ 'ਤੇ ਹੀ ਗੀਤ ਸੁਣਾਏ ਜਾਂਦੇ ਨੇ ਅਤੇ

ਸਟੂਡੀਓ ਦਾ ਨੰਬਰ ਤੁਹਾਨੂੰ ਪਤਾ ਹੈ 0164-244-331। ਨੰਬਰ ਇੱਕ ਵਾਰ ਫਿਰ ਦੁਹਰਾ ਦਿੰਦੀ ਹਾਂ, 0164-244-331 ਮਿਲਾ ਕੇ ਮੇਰੀਆਂ ਭੈਣਾਂ ਯਾਨੀ ਕਿ ਸਿਰਫ ਭੈਣਾਂ ਨੇ ਹੀ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨੀ ਹੈ ਅਤੇ ਸੋਹਣੇ ਸੋਹਣੇ ਗੀਤ ਸੁਣਨੇ ਨੇ, ਸੋਹਣੀਆਂ ਸੋਹਣੀਆਂ ਗੱਲਾਂ ਕਰਨੀਆਂ ਨੇ। ਅਤੇ ਮੈਂ ਉਡੀਕ ਕਰ ਰਹੀ ਹਾਂ ਸਾਡੀ ਪਹਿਲੀ ਕਾਲਰ ਦੀ, ਉਦੋਂ ਤੱਕ ਸੁਣਦੇ ਹਾਂ ਇੱਕ ਗੀਤ, ਅਤੇ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਸੁਰਜੀਤ ਬਿੰਦਰਖੀਆ ਨੇ।

0: ਲਓ ਜੀ, ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਪਹਿਲੇ ਕਾਲਰ ਜੁੜ ਚੁੱਕੇ ਨੇ ਸਾਡੇ ਨਾਲ। ਹੈਲੋ,
1: ਹਾਂਜੀ,
0: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ,
0: ਕੌਣ ਗੱਲ ਕਰ ਰਹੇ ਹੋ?
1: ਮਨਜੀਤ ਕੌਰ।
0: ਮਨਜੀਤ ਕੌਰ ਜੀ, ਕਿੱਥੋਂ ਬੋਲਦੇ ਹੋ?
1: ਮੁਲਤਾਨੀਆ ਤੋਂ।
0: ਮੁਲਤਾਨੀਆ ਤੋਂ, ਨੇੜਿਓ ਹੀ ਬੋਲੀ ਜਾਂਦੇ ਹੋ ਇਹ?
1: ਹਾਂਜੀ।
0: ਤੇ ਹਾਲ ਚਾਲ ਕੀ ਨੇ?
1: ਵਧੀਆ ਜੀ।
0: ਵਧੀਆ ਹਾਲ ਚਾਲ ਹੈ। ਤੇ ਕੀ ਕਹਿਣਾ ਚਾਹੋਗੇ ਅੱਜ ਫਿਰ ਸਰੋਤਿਆਂ ਨੂੰ? ਕੋਈ ਮੈਸੇਜ ਦੇਣਾ ਚਾਹੋਗੇ, ਕੋਈ ਗਰਮੀ ਦਾ, ਕੋਈ ਠੰਡ ਦਾ, ਕੋਈ ਸਿਹਤ ਦਾ?
1: ਗਰਮੀ ਤਾਂ ਬਹੁਤ ਜ਼ਿਆਦਾ ਹੈ, ਕੱਲ ਦੀ ਹਨੇਰੀ ਆਈ ਜਾਂਦੀ ਅੱਖਾਂ ਬੰਦ।
0: ਅੱਛਾ, ਰੇਤਾ ਮਿੱਟੀ ਵੀ ਨਾਲ ਚੱਲੀ ਜਾਂਦਾ ਹੈ?
1: ਪੁੱਛੀ ਨਾ, ਜਮੀ ਆ ਜੇ ਤਾਂ ਠੀਕ ਹੋ ਜਾਏ ਥੋੜਾ ਜਿਹਾ ਕੰਮ।
0: ਹਾਂ ਬਿਲਕੁਲ ਸਹੀ ਗੱਲ ਹੈ। ਚਲੋ, ਦੋ ਚਾਰ ਕਣੀਆਂ ਜੀ ਤਾਂ ਸੈੱਟ ਵੀ ਗਿਆ ਸੀ, ਕਿਤੇ ਹਵਾ ਠੰਡੀ ਹੋਈ ਹੈ ਥੋੜੀ ਜੀ, ਹੈਨਾ। ਚਲੋ ਕੋਈ ਗੱਲ, ਆਪਾਂ ਤਾਂ ਫਿਰ ਵੀ ਘਰੇ ਬੈਠੇ ਹਾਂ। ਜਿਹੜੇ ਵਿਚਾਰੇ ਵੀਰ ਆਪਣੇ ਖੇਤਾਂ ਚ ਕੰਮ ਕਰਦੇ, ਉਹਨਾਂ ਨੂੰ ਕਿੰਨਾ ਔਖਾ ਲੱਗਦਾ ਹੈ? ਖੇਤਾਂ ਚ ਘਰ ਪਾਇਆ ਹੋਇਆ ਭੈਣ ਨੇ? ਹੈ,
1: ਸੜਕ ਦੇ ਉੱਤੇ, ਰੋਡ ਤੇ ਆ ਵੀਰੇ, ਤੁਹਾਨੂੰ ਪਤਾ ਹੀ ਆ ਵੀ ਗਰੀਬ ਹੈਗੇ ਆ।
0: ਹਾਂਜੀ,
1: ਕਿਤੇ ਬਾਹਰ ਅੰਦਰ ਜਾਣਾ ਆਉਣਾ ਸਾਰਾ।
0: ਚਲੋ, ਇਹ ਰੇਤਾ ਮਿੱਟੀ ਤਾਂ ਵੇਖਦਾ ਨੀ ਨਾ ਫਿਰ ਗਰੀਬ ਅਮੀਰ, ਇਹਨੇ ਤਾਂ ਸਾਰਿਆਂ ਨੂੰ ਭਾਰੀ ਦੇਣਾ ਹੁੰਦਾ ਜਿਹੜਾ ਮਰਜ਼ੀ ਹੋਵੇ, ਹੈਨਾ। ਹਾਂਜੀ ਹਾਂਜੀ। ਤੇ ਗੀਤ ਦੱਸੋ ਫਿਰ, ਅੱਜ ਕਿਹੜਾ ਸੁਣੋਗੇ?
1: ਗੀਤ ਮੈਂ ਪਹਿਲਾਂ ਤਾਂ ਮੈਂ ਆਲਾ ਮਾਹੀ ਕੁੰਜੀਆਂ ਦਾ ਨਾ।
0: ਹਾਂਜੀ,
1: ਜੇ ਮੈਂ ਕੱਲੀ ਪਈ ਆ ਨਾ ਰਾਤ ਨੂੰ, ਤੇ ਮੈਂ ਕੱਲੀ ਕੋਈ ਗਾਈ ਜਾਊ ਨਾ, ਮੇਰੇ ਅੱਖਾਂ ਚ ਦੜਕ ਦੜਕੇ ਨੀ ਜਾਣੀ।

0: ਲਓ ਜੀ, ਸਾਡੇ ਅਗਲੇ ਕਾਲਰ ਦੇ ਨਾਲ ਜੁੜਨ ਜਾ ਰਹੇ ਹਾਂ। ਹੈਲੋ।
1: ਹੈਲੋ
0: ਜੀ, ਨਮਸਤੇ।
1: ਨਮਸਤੇ ਜੀ,
0: ਕੌਣ ਗੱਲ ਕਰ ਰਹੇ ਹੋ? ਸਤਿ ਸ਼੍ਰੀ ਅਕਾਲ ਜੀ। ਜਸਪ੍ਰੀਤ ਜੀ, ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਪਿੰਡ ਕੁੰਡਲ ਤੋਂ ਜੀ।
0: ਪਿੰਡ ਕੁੰਡਲ ਤੋਂ? ਇਹ ਕਿੱਥੇ ਕੁ ਰਹਿੰਦਾ?
1: ਹਾਂਜੀ, ਅਬੋਹਰ ਦੇ ਨੇੜੇ।
0: ਅਬੋਹਰ ਦੇ ਨੇੜੇ ਆ, ਠੀਕ ਹੈ। ਤੇ ਹਾਲ ਚਾਲ ਦੱਸੋ ਪਹਿਲਾਂ ਤਾਂ।
1: ਹਾਂਜੀ, ਠੀਕ ਹੈ ਜੀ।
0: ਠੀਕ ਹੈ ਜੀ, ਵਧੀਆ ਜੀ।
1: ਹਾਂਜੀ,
0: ਠੀਕ ਹੈ। ਇਸ ਵੇਲੇ ਕੀ ਕਰ ਰਹੀ ਸੀ?
1: ਮੈਂ ਬੈਠੀ ਸੀਗੀ ਆਪਣੀਆਂ ਜਠਾਣੀਆਂ ਦੇ ਨਾਲ।
0: ਜਠਾਣੀਆਂ ਦੇ ਨਾਲ?
1: ਹਾਂਜੀ ਹਾਂਜੀ
0: ਹਾਂ। ਛੁੱਟੀਆਂ ਛੁੱਟੀਆਂ ਚੱਲ ਰਹੀਆਂ, ਸਾਰੀਆਂ ਭੈਣਾਂ ਭਰਜਾਈਆਂ ਸਭ ਇਕੱਠੀਆਂ ਹੋਈਆਂ ਹੁੰਦੀਆਂ ਨਾ?
1: ਹਾਂਜੀ ਹਾਂਜੀ
0: ਹਾਂਜੀ, ਸਹੀ ਹੈ। ਕਾਫੀ ਟਾਈਮ ਬਾਅਦ ਸਮਾਂ ਮਿਲਦਾ ਜਦੋਂ ਆਪਾਂ ਆਪਣੇ ਭੈਣ ਭਰਾਵਾਂ ਕੋਲ, ਰਿਸ਼ਤੇਦਾਰਾਂ ਕੋਲ ਜਾਂਦੇ ਆ।
1: ਹਾਂਜੀ।
0: ਤੇ ਕਿੰਨੇ ਕੁ ਸਮੇਂ ਬਾਅਦ ਮਿਲਦੇ ਹੋ ਫਿਰ ਰਿਸ਼ਤੇਦਾਰਾਂ ਨੂੰ?
1: ਮੈਮ ਸਾਲ 6 ਮਹੀਨੇ ਤੱਕ ਮਿਲਦੇ ਆ ਜੀ ਇੱਕ ਦੂਜੇ ਨੂੰ, ਜਦੋਂ ਆਉਂਦੇ ਆ ਇਕੱਠੇ ਹੁੰਦੇ ਆ ਛੁੱਟੀਆਂ ਚ।
0: ਸਹੀ ਹੈ, ਸਹੀ ਹੈ। ਛੁੱਟੀਆਂ ਹੀ ਡੀਕਦੇ ਰਹਿੰਦੇ ਆਪਾਂ ਤਾਂ, ਹਨਾ?
1: ਹਾਂਜੀ ਹਾਂਜੀ, ਵੀ ਛੁੱਟੀ ਆਵੇ ਤਾਂ ਸਾਰਿਆਂ ਨਾਲ ਮਿਲੀਏ।
0: ਸਹੀ ਹੈ, ਸਹੀ ਹੈ। ਤੇ ਜੇ ਪਰਿਵਾਰ ਦੀ ਗੱਲ ਕਰੀਏ ਤਾਂ ਛੋਟਾ ਪਰਿਵਾਰ ਹੈ ਜਾਂ ਵੱਡਾ ਪਰਿਵਾਰ ਹੈ, ਜੁਆਇੰਟ ਫੈਮਿਲੀ ਹੈ?
1: ਮੈਮ ਹਾਂਜੀ, ਛੋਟਾ ਵੀ

0: ਤੇ ਵੱਡਾ ਵੀ ਆ ਇੱਥੇ ਜਿੱਥੇ ਰਹਿੰਦੇ ਆ ਅਸੀਂ ਇੱਥੇ ਛੋਟਾ ਪਰਿਵਾਰ ਆ ਤੇ ਸਹੁਰੇ ਪਰਿਵਾਰ ਵੱਡਾ ਪਰਿਵਾਰ ਆ ਜੀ
1: ਅੱਛਾ ਵੱਡਾ ਪਰਿਵਾਰ ਹੈ
0: ਹਾਂਜੀ ਹਾਂਜੀ
1: ਤੇ ਕਿੱਥੇ ਰਹਿਣਾ ਜ਼ਿਆਦਾ ਵਧੀਆ ਲੱਗਦਾ
0: ਸਹੁਰੇ ਹੀ ਰਹਿਣਾ ਵਧੀਆ
1: ਐ ਨਹੀਂ ਲੱਗਦਾ ਵੀ ਬਾਹਲਾ ਵੱਡਾ ਜਿਹਾ ਪਰਿਵਾਰ ਹੈ ਕੰਮ ਹੀ ਨਹੀਂ ਮੁੱਕਦੇ
0: ਨਹੀਂ ਜੀ ਐਵੇਂ ਤਾਂ ਨਹੀਂ ਲੱਗਦਾ
1: ਅੱਛਾ ਪਰ ਐਂ ਵੀ ਹੁੰਦਾ ਵੀ ਜਿੰਨੇ ਮੈਂਬਰ ਆ ਵੱਡਾ ਵੱਡਾ ਕੇ ਕਰ ਲੈਂਦੇ
0: ਹਾਂਜੀ ਹਾਂਜੀ
1: ਹੈਨਾ
0: ਹੁਣ ਤਾਂ ਫਿਰ ਇੱਥੇ ਰਹਿਣਾ ਪੈਣਾ ਜੀ ਹੁਣ ਜਦੋਂ ਜੀ ਇੱਥੇ ਲੱਗੂਗਾ
1: ਫਿਰ ਬਿਲਕੁਲ ਬਿਲਕੁਲ ਸਹੀ ਗੱਲ ਹੈ
0: ਹਾਂਜੀ
1: ਚਲੋ ਵਧੀਆ ਗੱਲ ਹੈ ਤੇ ਗੀਤ ਕਿਹੜਾ ਸੁਣੋਗੇ ਜਸਪ੍ਰੀਤ ਜੀ
0: ਹਰਭਜਨ ਮਾਨ ਦਾ ਸੁਣਾ ਦਿਓ ਜੀ ਕੋਈ ਵੀ
1: ਹਰਭਜਨ ਮਾਨ ਦਾ ਠੀਕ ਹੈ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸ਼ੁਕਰੀਆ ਲਓ ਜੀ ਇਹਨਾਂ ਦੀ ਫਰਮਾਇਸ਼ ਤੇ ਸੁਣਦੇ ਹਾਂ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਗੀਤ

0: ਲਓ ਜੀ, ਸਾਡੇ ਅਗਲੇ ਕਾਲਰ ਵੀ ਸਾਡੇ ਨਾਲ ਨੇ। ਹੈਲੋ,
1: ਹੈਲੋ ਮੈਮ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਮੈਮ ਮੇਰਾ ਨਾਮ ਅਰਸ਼ਦੀਪ ਆ ਜੀ, ਬਾਜੇਖਾਨੇ ਤੋਂ ਬੋਲ ਰਹੇ ਹਾਂ ਜੀ।
0: ਬਾਜੇਖਾਨੇ ਤੋਂ ਅਰਸ਼ਦੀਪ ਕੌਰ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਜੀ।
0: ਹਾਲ ਚਾਲ ਕੀ ਨੇ ਤੁਹਾਡੇ?
1: ਵਧੀਆ ਵਧੀਆ ਜੀ, ਤੁਸੀਂ ਦੱਸੋ ਠੀਕ ਠਾਕ?
0: ਹਾਂਜੀ ਹਾਂਜੀ ਵਧੀਆ, ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਹੋਰ ਵਧੀਆ ਹੋ ਜਾਂਦੇ ਹਾਂ। ਆਵਾਜ਼ ਆ ਰਹੀ ਹੈ ਮੇਰੀ?
1: ਹਾਂਜੀ ਹਾਂਜੀ ਆ ਰਹੀ ਹੈ।
0: ਠੀਕ ਹੈ, ਤੇ ਪਹਿਲਾਂ ਤਾਂ

0: ਦੱਸ ਦਿਓ ਕਿਹੜਾ ਸੁਣੋਗੇ?
1: ਮੈਮ ਅਮਰਿੰਦਰ ਗਿੱਲ ਦਾ ਸੁਣਾ ਦੋ।
0: ਅਮਰਿੰਦਰ ਗਿੱਲ ਦਾ ਸੁਣਾ ਦਿਆਂਗੀ। ਤੇ ਕੀ ਕਰਦੇ ਹੁੰਦੇ ਹੋ?
1: ਮੈਮ ਬਸ ਘਰੇ ਤੁਹਾਡੇ ਪ੍ਰੋਗਰਾਮ ਸੁਣ ਲਈਦੇ ਆ, ਸਿਲਾਈ ਕਰ ਲਈਦੀ ਆ ਜੀ।
0: ਠੀਕ ਹੈ।
1: ਤੇ ਹਾਂਜੀ ਮੈਮ ਥੋੜੀ ਜੀ ਮੰਮਾ ਨਾਲ ਗੱਲ ਕਰ ਲਵਾਂਗੇ ਜੀ, ਤੁਹਾਡੇ ਬਹੁਤ ਵੱਡੇ ਫੈਨ ਹੈ ਜੀ ਤੁਹਾਡੇ
0: ਅੱਛਾ,
1: ਸਾਰੇ ਪ੍ਰੋਗਰਾਮਾਂ ਦੇ।
0: ਲਿਆਓ ਲਿਆਓ ਕਰਾਓ ਗੱਲ ਜੀ।
1: ਸਾਰੇ ਪ੍ਰੋਗਰਾਮ ਸੁਣਦੇ ਆ, ਬੜੀ ਮੁਸ਼ਕਿਲ ਨਾਲ ਤੁਹਾਡੇ ਨਾਲ ਫੋਨ ਲੱਗਦਾ ਨਾ, ਕਈ ਵਾਰੀ ਮੰਮਾ ਘਰੇ ਨਹੀਂ ਹੁੰਦੇ ਗੇ
0: ਹਾਂਜੀ ਹਾਂਜੀ,
1: ਤੇ ਉਸ ਕੰਮ ਚ ਹੁੰਦੇ ਆ ਕਈ ਵਾਰੀ, ਤੇ ਤਾਂ ਕਰਕੇ ਤੁਹਾਡੇ ਨਾਲ ਗੱਲ ਕਰਨ ਦੀ ਬੜੀ ਇੱਛਾ ਹੁੰਦੀ ਉਹਨਾਂ ਦੀ।
0: ਹੁਣ ਕਿੱਥੇ ਮੰਮਾ?
1: ਹਾਂ ਵੀ ਕੋਲ ਹੀ ਆ ਜੀ।
0: ਲਿਆਓ ਲਿਆਓ ਕਰਾਓ ਗੱਲ, ਕਿਉਂਕਿ ਆਪਣੇ ਕੋਲ
1: ਹੈਲੋ
0: ਸਮਾਂ ਬੱਝਵਾ ਜਿਹਾ ਹੀ ਹੁੰਦਾ।
1: ਹੈਲੋ ਜੀ, ਸਤਿ ਸ੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ?
1: ਬਾਲੇ ਵਧੀਆ ਜੀ, ਬਾਲੇ ਵਧੀਆ, ਮੈਂ ਖੁਸ਼ ਹੋ ਗਈ ਸ਼ਾਮ ਦੀ
0: ਖੁਸ਼ ਹੋ ਗਈ, ਤੁਹਾਨੂੰ ਖੁਸ਼ ਕਰਨ ਵਾਸਤੇ ਹੀ ਬੈਠੇ ਆ। ਕੀ ਨਾਮ ਕੀ ਹੈ ਤੁਹਾਡਾ?
1: ਮੇਰਾ ਨਾਮ ਮਨਜੀਤ ਕੌਰ ਹੈ ਜੀ, ਵਾਜਿਆ ਖਾਨਾ
0: ਠੀਕ
1: ਵਿਸ਼ਾ।
0: ਹੈ, ਤੇ ਉਮਰ ਕਿੰਨੀ ਹੈ ਤੁਹਾਡੀ?
1: ਉਮਰ ਹੋਊਗੀ ਜੀ 50 ਦੇ ਨੇੜੇ ਤੇੜੇ,
0: ਵਿਆਹ
1: ਬੱਚੇ
0: ਦੇ ਨੇੜੇ
1: ਚਾਰ।
0: ਤੇੜੇ ਠੀਕ ਹੈ, ਤੇ ਸ਼ੌਂਕ ਕਿਹੜਾ ਹੈ ਤੁਹਾਡਾ?
1: ਸ਼ੌਂਕ ਸਾਡਾ ਜੀ ਮਿਊਜ਼ਿਕ ਦਾ ਕੀਤਾ ਸਾਰਾ ਹੀ, ਘਰੇ ਸਾਡਾ ਘਰ ਚ ਵਿੱਚ ਮਿਊਜ਼ਿਕ ਹੀ ਆ।
0: ਮਿਊਜ਼ਿਕ ਦਾ?
1: ਹਾਂਜੀ ਕਲਾਕਾਰੀ ਹੈ ਸਾਰੀ।
0: ਅੱਛਾ, ਕੌਣ ਹੈ ਕਲਾਕਾਰ ਘਰ ਦੇ ਵਿੱਚ?
1: ਵੱਡਾ ਭਾਈ ਵੀ, ਭਾਬੀ ਵੀ,
0: ਠੀਕ ਹੈ,
1: ਪਿਓ ਵੀ ਲਿਖਾਰੀ ਸੀ, ਮਾਂ ਵੀ,
0: ਠੀਕ ਹੈ ਠੀਕ ਹੈ ਠੀਕ
1: ਬੱਚੇ ਦੀ ਮਿਊਜ਼ਿਕ ਆ।
0: ਹਾਂ ਚਲੋ ਵਧੀਆ ਗੱਲ ਹੈ ਨਾ, ਸਾਰਾ ਸੰਗੀਤਕ ਜਿਹਾ ਮਾਹੌਲ ਹੈ। ਤੇ ਕਹਿੰਦੇ ਸੰਗੀਤ ਇਹੋ ਜਿਹੀ ਇੱਕ ਸ਼ੈ ਹੈ ਜਿਹਦੇ ਨਾਲ ਸਾਡਾ ਸਟ੍ਰੈਸ ਹੈ ਜਿਹੜਾ ਉਹ ਘੱਟ ਜਾਂਦਾ ਹੈ ਨਾ, ਜਦੋਂ ਅਸੀਂ ਕੁਛ ਨਾ ਕੁਛ ਗੁਣਗੁਣਾਉਂਦੇ ਰਹਿੰਦੇ ਹਾਂ।
1: ਹਾਂ ਜਦੋਂ ਕੋਈ ਬੋਝ ਪੈਂਦਾ ਦਿਮਾਗ ਤੇ ਤਾਂ ਮੈਂ
0: ਹਾਂਜੀ ਹਾਂਜੀ
1: ਜ਼ਿਆਦਾ ਵੱਡੀ ਫੈਨ ਆ।
0: ਤੇ ਤੁਹਾਨੂੰ ਤੁਹਾਨੂੰ ਕਿਸ ਤਰ੍ਹਾਂ ਦੇ ਗਾਣੇ ਪਸੰਦ ਹੈਗੇ ਆ?
1: ਮੈਨੂੰ
0: ਹਾਂਜੀ
1: ਮੈਨੂੰ ਪੰਜਾਬੀ ਸਾਰੇ ਪਸੰਦ ਆ ਜੀ, ਸਾਰੇ
0: ਸਾਰੇ। ਇੱਕ ਹੁੰਦਾ ਜਿਵੇਂ ਫੋਕ ਸੌਂਗ ਹੁੰਦੇ ਆ, ਪਹਿਲਾਂ ਆਪਣੇ ਲੋਕ ਗੀਤ ਹੁੰਦੇ ਸੀ, ਉਹ ਵੀ ਗਾ ਲੈਂਦੇ ਹੋ ਤੁਸੀਂ?
1: ਗਵਾ ਲੈਂਦੇ ਜੀ, ਅਸੀਂ ਨਹੀਂ ਛੱਡਦੇ ਕੁਛ ਵੀ।
0: ਚਲੋ ਵਧੀਆ ਗੱਲ ਹੈ, ਆਲ ਰਾਊਂਡਰ ਹੀ ਹੋ ਫਿਰ ਤਾਂ। ਹੈ ਠੀਕ ਹੈ, ਤੇ ਮੈਨੂੰ ਵੀ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ। ਤੇ ਜੀ ਜੀ, ਤੇ ਸੁਣਦੇ ਆ ਆਪਾਂ ਗੀਤ ਜਿਹੜਾ ਭੈਣ ਜੀ ਨੇ ਕਿਹਾ ਸੀ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਜੀ। ਸ਼ੁਕਰੀਆ ਜੀ,
1: ਅਸੀਂ ਵੀ ਆਪਦੀ ਆਵਾਜ਼ ਸੁਣਾਵਾਂਗੇ।
0: ਹਾਂਜੀ
1: ਹੁਣ ਚੱਲ ਟਾਈਮ ਥੋੜਾ, ਹੁਣ ਥੋੜਾ ਹੋਣਾ ਟਾਈਮ।
0: ਹਾਂਜੀ ਹਾਂਜੀ, ਕਈ ਵਾਰ ਸਮਾਂ ਘੱਟ ਹੁੰਦਾ, ਕੋਈ ਗੱਲ ਨਹੀਂ, ਫੇਰ ਜਦੋਂ ਗੱਲਬਾਤ ਹੋਈ ਆਪਾਂ ਜ਼ਰੂਰ ਤੁਹਾਡਾ ਵੀ ਗੀਤ ਸੁਣਾਂਗੇ। ਠੀਕ ਹੈ ਜੀ ਜੀ ਜੀ, ਸ਼ੁਕਰੀਆ। ਤੇ ਆਪਾਂ ਸੁਣਦੇ ਹਾਂ ਜੀ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਗੀਤ, ਜਿਹੜਾ ਕਿ ਆਪਣੇ ਸਰੋਤਿਆਂ ਦੀ ਫਰਮਾਇਸ਼ ਹੈ। ਤੇ ਉਸ ਤੋਂ ਪਹਿਲਾਂ ਸੁਣ ਲੈਂਦੇ ਹਾਂ ਜੀ ਸੰਦੇਸ਼।
2: FM ਬਠਿੰਡਾ ਦੇ ਪਿਆਰੇ ਸਰੋਤਿਓ, 1 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਵਿੱਚ ਸਾਡਾ ਵਿਸ਼ਾ ਹੋਵੇਗਾ ਪੰਜਾਬੀ ਲੋਕ ਗਾਇਕੀ ਦੀ ਮਹਾਨ ਦੋ ਗਾਣਾ ਜੋੜੀ ਜਗਮੋਹਨ ਕੌਰ ਤੇ ਕੇਦੀਪ।

ਕਰੂੰਗੀ ਸ਼ਾਮ 7 ਵਜੇ ਤੋਂ ਲੈ ਕੇ 7:10 ਤੱਕ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਸਮਾਂ ਮਿਤੀ 1 ਜੂਨ ਤੋਂ 21 ਜੂਨ ਤੱਕ ਬਦਲ ਕੇ ਰਾਤ 8:15 ਤੋਂ 8:15 ਤੱਕ ਕਰ ਦਿੱਤਾ ਗਿਆ ਹੈ ਅਤੇ NCERT ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਉਮੰਗ ਹੁਣ ਪ੍ਰਸਾਰਿਤ ਹੋਇਆ ਕਰੇਗਾ ਰਾਤ 8:15 ਤੋਂ ਲੈ ਕੇ 9:15 ਤੱਕ। ਪ੍ਰੋਗਰਾਮਾਂ ਦੇ ਸਮੇਂ ਵਿੱਚ ਇਹ ਸਾਰੇ ਬਦਲਾਅ ਮਿਤੀ 1 ਜੂਨ 2026 ਤੋਂ ਲੈ ਕੇ ਮਿਤੀ 21 ਜੂਨ 2026 ਤੱਕ ਲਾਗੂ ਹੋਣਗੇ। ਸੂਚਨਾ ਸਮਾਪਤ ਹੋਈ।

0: ਜੀ ਚੱਲਦੇ ਹਾਂ ਸਾਡੇ ਅਗਲੇ ਕਾਲਰ ਦੇ ਵੱਲ। ਹੈਲੋ,
1: ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਪਰਮਜੀਤ ਕੌਰ ਆ ਮੈਡਮ ਜੀ।
0: ਪਰਮਜੀਤ ਕੌਰ ਜੀ, ਕਿੱਥੋਂ ਬੋਲਦੇ ਹੋ?
1: ਪਿੰਡ ਭੁੰਦੜ ਜੀ, ਜ਼ਿਲ੍ਹਾ ਬਠਿੰਡਾ।
0: ਜ਼ਿਲ੍ਹਾ ਬਠਿੰਡਾ, ਪਿੰਡ ਭੁੰਦੜ।
1: ਹਾਂਜੀ,
0: ਅਤੇ ਕੀ ਹਾਲ ਚਾਲ ਨੇ ਪਹਿਲਾਂ ਤਾਂ ਇਹ ਦੱਸੋ।
1: ਵਧੀਆ ਜੀ ਮੈਡਮ, ਮੀਂਹ ਪੈ ਗਿਆ, ਵਧੀਆ ਗੜੇ ਪਏ ਜੀ।
0: ਵਧੀਆ, ਠੀਕ ਹੈ। ਚਲੋ, ਕੋਈ ਸਾਡੇ ਸਰੋਤੇ ਤਾਂ ਹੈਗੇ ਜਿਹੜੇ ਕਹਿੰਦੇ ਵੀ ਵਧੀਆ ਹੋ ਗਿਆ, ਮੀਂਹ ਪੈ ਗਿਆ, ਥੋੜ੍ਹੀ ਜਿਹੀ ਠੰਡ ਹੋ ਗਈ, ਨਹੀਂ ਤਾਂ ਸਾਰੇ ਹਨਾ
1: ਹਾਂਜੀ
0: ਗਰਮੀ ਵਾਲੀ ਹੈ ਵੀ ਹਾਏ ਗਰਮੀ, ਹਾਏ ਗਰਮੀ।
1: ਨਹੀਂ ਮੈਡਮ ਜੀ, ਵਧੀਆ ਜੀ, ਰਾਤ ਪੱਖੇ ਪੁੱਖੇ ਵਧੀਆ, ਤੇ ਪੱਖੇ ਲਾਉਣੇ ਪਏ ਗਏ।
0: ਸਹੀ ਹੈ, ਘੱਟ ਚਲਾਈ ਹੈ, ਬਿਜਲੀ ਦੀ ਵੀ ਬੱਚਤ ਹੋਈ ਹੈ ਨਾ।
1: ਕੱਲ ਜਮੀ ਨਹੀਂ ਚਲਾਇਆ ਕੁਛ ਵੀ।
0: ਨਹੀਂ, ਵਧੀਆ ਗੱਲ ਹੈ। ਸੋ ਇਹ ਤਾਂ ਸਗੋਂ ਕਹਿੰਦੇ ਹੁੰਦੇ ਆ ਨਾ, ਸਾਡੇ ਅੰਦਰ ਸਿਹਤ ਦੇ ਵੀ ਅਸਰ ਪਾਉਂਦੇ ਆ, ਸਾਡੇ ਫੇਫੜਿਆਂ ਤੇ, ਸਾਡੇ ਸਰੀਰ ਚੋਂ ਪਾਣੀ ਵੀ ਸੋਕ ਲੈਂਦੀਆਂ ਕਈ ਚੀਜ਼ਾਂ ਇਹ। ਚਲੋ, ਆਰਟੀਫਿਸ਼ਲ ਚੀਜ਼ਾਂ ਜਿਹੜੀਆਂ ਹੈਗੀਆਂ, ਤੇ ਕੁਦਰਤੀ ਮਾਹੌਲ ਦੇ ਵਿੱਚ ਰਹਿਣਾ ਸਾਡੀ ਸਿਹਤ ਲਈ ਚੰਗਾ ਹੈ।
1: ਠੀਕ ਹੈ ਜੀ ਮੈਡਮ ਜੀ।
0: ਤੇ ਇਸ ਤੋਂ ਬਿਨਾਂ ਫਿਰ ਦੱਸੋ, ਗੀਤ ਕਿਹੜਾ ਸੁਣੋਗੇ ਅੱਜ?
1: ਗੁਰਮੀਤ ਬਾਵਾ ਦੀਆਂ ਜੀ ਬੋਲੀਆਂ ਸੁਣਾ ਦੇ।
0: ਬੋਲੀਆਂ ਹੀ ਸੁਣਾ ਦੀ, ਠੀਕ ਹੈ ਜੀ।
1: ਹਾਂਜੀ
0: ਚਲੋ ਫਿਰ ਹੋ ਜਾਓ ਤਿਆਰ, ਗਿੱਧਾ ਗੁੱਧਾ ਪਾਉਣ ਨੂੰ ਬੋਲੀਆਂ ਆਉਂਦੀਆਂ।
1: ਠੀਕ ਹੈ
0: ਠੀਕ ਹੈ ਜੀ, ਓਕੇ ਜੀ, ਧੰਨਵਾਦ।
1: ਧੰਨਵਾਦ ਜੀ, ਠੀਕ ਹੈ।
0: ਲਓ ਜੀ, ਇਹਨਾਂ ਨੇ ਸੁਣਨੀਆਂ ਨੇ ਬੋਲੀਆਂ ਗੁਰਮੀਤ ਬਾਵਾ ਦੀਆਂ, ਤੇ ਸੁਣਾਵਾਂਗੇ ਜ਼ਰੂਰ। ਤੇ ਪਹਿਲਾਂ ਸੁਣਦੇ ਆ ਸੰਦੇਸ਼।
2: ਆਕਾਸ਼ਵਾਣੀ FM ਬਠਿੰਡਾ ਦੇ ਸੂਝਵਾਨ ਸਰੋਤਿਓ, ਮਿਤੀ 31 ਮਈ ਦਿਨ ਐਤਵਾਰ ਨੂੰ

0: ਜੀ, ਗੀਤ ਸੰਗੀਤ ਦੇ ਸਿਲਸਿਲੇ ਦੇ ਵਿੱਚ ਸਾਡੀ ਅਗਲੀ ਭੈਣ ਸਾਡੇ ਨਾਲ ਜੁੜੀ ਆ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਮਨਜੀਤ ਕੌਰ, ਪਿੰਡ ਲਾਲਬਾਈ ਤੋਂ ਜੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ। ਮਨਜੀਤ
0: ਕੌਰ ਜੀ, ਸਵਾਗਤ ਹੈ ਜੀ, ਬਹੁਤ ਬਹੁਤ ਪ੍ਰੋਗਰਾਮ ਦਾ ਹਿੱਸਾ ਬਣਨ ਲਈ।
1: ਧੰਨਵਾਦ ਆ ਜੀ ਤੁਹਾਡਾ ਵੀ, ਜਿਹਨੇ ਫੋਨ ਅਟੈਂਡ ਕੀਤਾ
0: ਜੀ। ਤੇ ਪਹਿਲਾਂ ਤਾਂ ਇਹ ਦੱਸੋ, ਕਿੰਨੇ ਖੁਸ਼ ਹੈਗੇ ਹੋ ਵੀ ਫੋਨ ਮਿਲ ਗਿਆ?
1: ਬਹੁਤ ਖੁਸ਼ ਹਾਂ ਜੀ, ਅਸੀਂ ਤਾਂ ਸਾਲ 3 ਮਹੀਨੇ ਤੋਂ ਲਾਉਣੀ ਹੈ, ਤਾਂ ਫਿਰ ਲੱਗਦਾ ਨਹੀਂ ਗਾ, ਟਾਈਮ ਨਹੀਂ ਹੁੰਦਾ ਗਾ।
0: ਤੁਸੀਂ ਥੋੜੀ ਜਿਹੀ ਖੇਚਲ ਕਰਿਆ ਕਰੋ ਨਾ, ਸਾਲ 6 ਮਹੀਨੇ ਦਾ ਬਹੁਤ ਲੰਬਾ ਸਮਾਂ ਹੋ ਜਾਂਦਾ।
1: ਫਿਰ ਜੀ ਦੂਜੇ ਸਰੋਤਿਆਂ ਨੂੰ ਵੀ ਟਾਈਮ ਦੇਣਾ ਹੁੰਦਾ ਗਾ।
0: ਨਹੀਂ ਨਹੀਂ, ਤੁਹਾਨੂੰ ਕਿਹਾ ਵੀ 6-6 ਮਹੀਨੇ ਫੋਨ ਹੀ ਨਾ ਕਰੋ, ਕੋਈ ਨਾ 10-15 ਦਿਨ, 20 ਦਿਨ ਦਾ ਗੈਪ ਪਾ ਲਿਆ ਕਰੋ।
1: ਫਿਰ ਐ ਲੱਗਦਾ ਵੀ ਚਲ ਕੋਈ ਕਿਸੇ ਦਾ ਤਾਂ ਲੱਗੂਗਾ ਹੀ, ਕੋਈ 2-3 ਮਹੀਨਿਆਂ ਦੇ ਵਿੱਚ।
0: ਚਲੋ, ਕੋਸ਼ਿਸ਼ ਤਾਂ ਜ਼ਰੂਰ ਕਰਨੀ ਚਾਹੀਦੀ ਆ, ਫਿਰ ਤਾਲਮੇਲ ਜਿਹਾ ਬਣਿਆ ਰਹਿੰਦਾ, ਹੈ ਨਾ? ਭੈਣਾਂ ਦਾ ਫੋਨ ਮਿਲ ਵੀ ਜਾਂਦਾ ਹੁੰਦਾ,
1: ਨਵਾਂ ਸਰੋਤਾ ਜੁੜ ਜਾਂਦਾ।
0: ਬਿਲਕੁਲ ਜੀ, ਤਾਂ ਹੈ। ਤੇ ਅੱਜ ਗੀਤ ਕਿਹੜਾ ਸੁਣੋਗੇ
1: ਜੀ? ਜਿਹੜਾ ਮੈਂ ਹੁਣੇ ਕਿਹਾ ਸੀਗਾ, ਪੰਜਾਬਣ ਜੱਟੀ ਸੀ ਵਾਲਾ।
0: ਅੱਛਾ, ਨਰਿੰਦਰ ਬੀਬਾ ਜੀ ਦਾ ਸੁਣਾ ਦਿੰਦੇ ਹਾਂ ਤੁਹਾਨੂੰ ਗੀਤ, ਤੇ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸ਼ੁਕਰੀਆ।
1: ਧੰਨਵਾਦ ਜੀ।
0: ਲਓ ਜੀ, ਇਹਨਾਂ ਦੀ ਫਰਮਾਇਸ਼ ਤੇ ਸੁਣਦੇ ਹਾਂ ਗੀਤ। ਇਹਨਾਂ ਨੇ ਫਰਮਾਇਸ਼ ਕੀਤੀ ਸੀ ਨਰਿੰਦਰ ਬੀਬਾ ਜੀ ਦੀ ਆਵਾਜ਼ ਦੇ ਵਿੱਚ ਗੀਤ ਦੀ।
2: ਸਰੋਤਿਓ, ਹਰ ਸਾਲ 31 ਮਈ ਨੂੰ ਮਨਾਇਆ ਜਾਂਦਾ ਹੈ ਵਿਸ਼ਵ ਤੰਬਾਕੂ ਨਿਸ਼ੇਧ ਦਿਵਸ। ਇਸ ਮੌਕੇ ਨੌਜਵਾਨਾਂ ਨੂੰ ਇਸ ਅਲਾਮਤ ਤੋਂ ਆਗਾਹ ਕਰਨ ਦੇ ਲਈ ਆਕਾਸ਼ਵਾਣੀ ਬਠਿੰਡਾ ਵੱਲੋਂ ਮਿਤੀ 31 ਮਈ ਸ਼ਾਮ 6:30 ਵਜੇ ਪ੍ਰੋਗਰਾਮ ਯੁਵਬਾਣੀ ਦੇ ਤਹਿਤ ਪ੍ਰਸਾਰਿਤ ਕੀਤਾ ਜਾਵੇਗਾ ਇੱਕ ਵਿਸ਼ੇਸ਼ ਪ੍ਰੋਗਰਾਮ, ਜਿਸ ਦੇ ਵਿੱਚ ਤੰਬਾਕੂ ਦੀ ਗ੍ਰਿਫਤ ਤੋਂ ਆਜ਼ਾਦ ਹੋਏ ਨੌਜਵਾਨਾਂ ਦੇ ਨਾਲ ਮੁਲਾਕਾਤਾਂ, ਏਮਜ਼ ਬਠਿੰਡਾ ਦੇ ਕੈਂਸਰ ਅਤੇ ਮਨੋਰੋਗ ਵਿਭਾਗਾਂ ਦੇ ਡਾਕਟਰਾਂ ਦੇ ਨਾਲ ਮੁਲਾਕਾਤ ਅਤੇ ਸਰਕਾਰੀ ਹਸਪਤਾਲ ਬਠਿੰਡਾ ਦੇ ਨਸ਼ਾ ਛੁਡਾਊ ਕੇਂਦਰ ਦੇ ਨੋਡਲ ਅਫਸਰ ਇੰਚਾਰਜ ਡਾਕਟਰ ਅਰੁਣ ਬੰਸਲ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ। ਸੁਣਨਾ ਨਾ ਭੁੱਲਣਾ, 31 ਮਈ ਵਿਸ਼ਵ ਤੰਬਾਕੂ ਨਿਸ਼ੇਧ ਦਿਵਸ ਤੇ ਇਹ ਵਿਸ਼ੇਸ਼ ਪ੍ਰਸਾਰਣ ਆਕਾਸ਼ਵਾਣੀ FM ਬਠਿੰਡਾ ਤੋਂ ਸ਼ਾਮ 6:30 ਵਜੇ।

0: ਜੀ ਸਾਡੀ ਅਗਲੀ ਭੈਣ ਕਿਹੜੀ ਆਈ ਹੈ ਸਾਡੇ ਨਾਲ ਜੁੜਨ? ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ ਜੀ, ਕਿੱਥੋਂ ਬੋਲਦੇ ਹੋ?
1: ਪਿੰਡ ਗਿਆਨੇ ਤੋਂ ਮਨਜੀਤ ਕੌਰ ਬੋਲਦੀ ਹਾਂ ਜੀ।
0: ਮਨਜੀਤ ਕੌਰ ਜੀ, ਬਹੁਤ ਬਹੁਤ ਸਵਾਗਤ ਹੈ ਜੀ, ਕੀ ਹਾਲ ਚਾਲ ਨੇ?
1: ਧੰਨਵਾਦ ਜੀ, ਤੁਸੀਂ ਦੱਸੋ, ਸਾਡਾ ਤਾਂ ਠੀਕ ਠਾਕ ਹੈ।
0: ਸਾਡੇ ਵੀ ਠੀਕ ਠਾਕ ਹੈ ਜੀ,
1: ਚਲੋ ਠੀਕ ਹੀ ਚਾਹੀਦੇ, ਚੜ੍ਹਦੀ ਕਲੀ ਚਾਹੀਦੀ ਹੈ ਜੀ।
0: ਬਿਲਕੁਲ ਬਿਲਕੁਲ, ਤੇ ਗੀਤ ਦੱਸ ਦਿਓ, ਕਿਹੜਾ ਸੁਣੋਗੇ?
1: ਕੁਲਦੀਪ ਮਾਣਕ ਦਾ ਸੁਣਾ ਦਿਓ ਭੈਣ ਜੀ।
0: ਜੀ
1: ਚਾਦਰ ਕੜ,
0: ਕੁਲਦੀਪ ਮਾਣਕ ਦਾ ਗੀਤ ਆ ਗਿਆ ਜੀ ਰੇਡੀਓ ਸੈੱਟ ਤੇ, ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸ਼ੁਕਰੀਆ।
1: ਗੀਤ ਸਾਰਾ ਸੁਣਾ ਦਿਓ ਜੀ ਭੈਣ ਜੀ।
0: ਹਾਂ, ਕੋਸ਼ਿਸ਼ ਜ਼ਰੂਰ ਹੈ ਜੀ ਮੇਰੀ।
1: ਹਾਂਜੀ ਠੀਕ ਹੈ ਜੀ।
0: ਲਓ ਜੀ ਆ ਗਿਆ ਗੀਤ, ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ।

0: जी श्रोतियो, बहुत ही खूबसूरत जे गीत आवाज़ कुलदीप माणक दी। सो अज दा प्रोग्राम घर परिवार समाप्ति दे वल है ते धन्नवाद करदी है साडी टैक्नीकल टीम दा, प्रोग्राम दे निर्माता निर्देशक श्री बलजीत शर्मा जी, प्रोग्राम दी होस्ट कमल सिद्धू नूं अज दा प्रोग्राम इत्थे ही समाप्त करन दी दिओ आग्या। धन्नवाद।
1: प्रोग्राम घर परिवार
0: ਹੁਣੇ ਤੁਸੀਂ ਸੁਣ ਰਹੇ ਸੀ ਭੈਣਾਂ ਦਾ ਪ੍ਰੋਗਰਾਮ ਘਰ ਪਰਿਵਾਰ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਦੀ। ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੀ ਪ੍ਰਸਾਰਣਾ ਦਾ। ਸਟੂਡੀਓ ਦੀ ਘੜੀ ਤੇ ਸਮਾਂ 1:09 ਦਾ ਹੋ ਰਿਹਾ ਏ। ਠੀਕ 1:10 ਤੇ ਸੁਣਾਂਗੇ ਪਰਦੇਸ਼ੀ ਖਬਰਾਂ ਜੋ ਕਿ ਰਿਲੇਅ ਕੀਤੀਆਂ ਜਾਣਗੀਆਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਕੁਝ ਪਲ ਲਈ ਕਰਦੇ ਹਾਂ ਇੰਤਜ਼ਾਰ।

0: ਦਾ ਹੋ ਰਿਹਾ ਏ। ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਦਾ।
1: ਹੈਲੋ ਫਰਮਾਇਸ਼।

0: ਜੀ ਸਾਡੇ ਪਹਿਲੇ ਕਾਲਰ ਸਾਡੇ ਨਾਲ ਜੁੜੇ ਹੋਏ ਨੇ, ਕਰਦੇ ਆ ਗੱਲਬਾਤ। ਹੈਲੋ,
1: ਹੈਲੋ
0: ਜੀ, ਨਮਸਕਾਰ।
1: ਨਮਸਕਾਰ ਮੈਡਮ, ਸਤਿ ਸ਼੍ਰੀ
0: ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਜੀ ਆਪਣਾ।
1: ਮੈਡਮ ਪਰਮਜੀਤ ਕੌਰ ਫਰੋਮ ਬਠਿੰਡਾ ਤੋਂ।
0: ਪਰਮਜੀਤ ਕੌਰ ਜੀ ਬਠਿੰਡਾ ਤੋਂ, ਤੇ ਫੋਨ ਮਿਲਾਉਂਦੇ ਰਹਿੰਦੇ ਹੋ ਪ੍ਰੋਗਰਾਮ ਚ?
1: ਹਾਂਜੀ।
0: ਕੀ ਅੱਜ ਹੀ ਮਿਲਾਏ?
1: ਨਹੀਂ ਨਹੀਂ, ਮਿਲਾਉਣੀ ਹੁੰਦੀ ਹੈ ਜੀ, ਕਦੇ ਕਦੇ ਮਿਲ ਜਾਂਦਾ।
0: ਠੀਕ ਹੈ। ਅੱਛਾ, ਇਸ ਵੇਲੇ ਪ੍ਰੋਗਰਾਮ ਸੁਣਦੇ ਹੋ?
1: ਹਾਂਜੀ ਹਾਂ,
0: ਠੀਕ ਹੈ।
1: ਕੋਸ਼ਿਸ਼ ਤਾਂ ਕਰਦੀ ਹੁੰਦੀ ਹਾਂ ਮੈਂ।

0: ਜੀ ਸਾਡੇ ਪਹਿਲੇ ਕਾਲਰ ਸਾਡੇ ਨਾਲ ਜੁੜੇ ਹੋਏ ਨੇ, ਕਰਦੇ ਆ ਗੱਲਬਾਤ। ਹੈਲੋ,
1: ਹੈਲੋ
0: ਜੀ, ਨਮਸਕਾਰ।
1: ਨਮਸਕਾਰ ਮੈਡਮ,
0: ਜੀ ਸਤਿ ਸ਼੍ਰੀ ਅਕਾਲ ਜੀ। ਨਾਮ ਦੱਸ ਦਿਓ ਜੀ ਆਪਣਾ।
1: ਮੈਡਮ ਪਰਮਜੀਤ ਕੌਰ ਫਰੋਮ ਬਠਿੰਡਾ ਤੋਂ।
0: ਪਰਮਜੀਤ ਕੌਰ ਜੀ ਬਠਿੰਡਾ ਤੋਂ, ਤੇ ਫੋਨ ਮਿਲਾਉਂਦੇ ਰਹਿੰਦੇ ਹੋ ਪ੍ਰੋਗਰਾਮ ਚ?
1: ਹਾਂਜੀ।
0: ਕੀ ਅੱਜ ਹੀ ਮਿਲਾਏ?
1: ਨਹੀਂ ਨਹੀਂ, ਮਿਲਾਉਣੀ ਹੁੰਦੀ ਹੈ ਜੀ, ਕਦੇ ਕਦੇ ਮਿਲ ਜਾਂਦਾ।
0: ਠੀਕ ਹੈ। ਅੱਛਾ, ਇਸ ਵੇਲੇ ਪ੍ਰੋਗਰਾਮ ਸੁਣਦੇ ਹੋ?
1: ਹਾਂਜੀ ਹਾਂ,
0: ਠੀਕ ਹੈ।
1: ਕੋਸ਼ਿਸ਼ ਤਾਂ ਕਰਦੀ ਹੁੰਦੀ ਹਾਂ ਮੈਂ, ਜਦੋਂ ਮਿਲ ਜਾਂਦਾ ਤਦੋਂ ਉਦੋਂ ਸੁਣ ਲੈਂਦੇ ਨੀ, ਦੂਜੇ ਸਰੋਤਿਆਂ ਦੀ ਪਸੰਦ ਸੁਣ ਲੈਂਦੇ ਜੀ।
0: ਬਿਲਕੁਲ ਬਿਲਕੁਲ, ਹੈ ਨਾ, ਸਾਰੇ ਆਪਣੇ ਵਰਗੇ ਹੁੰਦੇ ਹੈ। ਗੀਤ ਸੰਗੀਤ ਹੈ, ਬਸ ਇੰਨਾ ਹੁੰਦਾ ਵੀ ਗੀਤ ਸੰਗੀਤ ਸੁਣ ਕੇ ਥੋੜਾ ਜਿਹਾ ਮਨ ਨੂੰ ਸੰਤੁਸ਼ਟੀ ਮਿਲਦੀ ਹੈ, ਟੈਨਸ਼ਨਾਂ ਤੋਂ ਦੂਰ ਹੋ ਜਾਂਦੇ ਹਾਂ।
1: ਹਾਂਜੀ ਹਾਂਜੀ ਹਾਂਜੀ,
0: ਤੇ ਜਿਹੜਾ ਸਾਡਾ ਵਿਹਲਾ ਸਮਾਂ ਉਹ ਵੀ ਕਿਤੇ ਨਾ ਕਿਤੇ ਵਧੀਆ ਲੰਘ ਜਾਂਦਾ।
1: ਲੰਘ ਜਾਂਦਾ ਜੀ, ਹਾਂ ਹਾਂਜੀ ਹਾਂਜੀ।
0: ਤੇ ਇਸ ਤੋਂ ਬਿਨਾਂ ਹੋਰ ਕੀ ਕਰਦੇ ਹੋ ਤੁਸੀਂ?
1: ਮੈਡਮ ਬਸ ਹੁਣ ਘਰੇ ਹੀ ਹੈ, ਜੋਬ ਕਰਦੇ ਸੀ।
0: ਠੀਕ ਹੈ,
1: ਰਿਟਾਇਰਮੈਂਟ। ਹਾਂਜੀ ਹਾਂ।
0: ਅੱਛਾ, ਰਿਟਾਇਰਮੈਂਟ ਲੈ ਚੁੱਕੇ ਹੋ, ਕਿਹੜੇ ਡਿਪਾਰਟਮੈਂਟ ਦੇ ਵਿੱਚ ਸੀਗੇ?
1: ਹੈਲਥ ਡਿਪਾਰਟਮੈਂਟ ਚੋਂ।
0: ਅੱਛਾ ਜੀ, ਸਿਵਲ
1: ਸਰਜਨ ਆਫਿਸ ਚੋਂ। ਹਾਂ,
0: ਬਹੁਤ ਵਧੀਆ ਡਿਪਾਰਟਮੈਂਟ ਹੈ ਤੁਹਾਡਾ।
1: ਹਾਂਜੀ ਹਾਂਜੀ, ਸਾਡੇ ਆਉਂਦੇ ਰਹਿੰਦੇ ਆਫੀਸਰ ਨਾ ਤੁਹਾਡੇ ਕੋਲੇ।
0: ਜੀ ਜੀ ਜੀ,
1: ਹਾਂਜੀ
0: ਹਾਂਜੀ, ਡਾਕਟਰ ਸਾਹਿਬ ਬਹੁਤ ਆਉਂਦੇ ਨੇ ਜਿਹੜੇ ਕਿ ਹੈਲੋ ਡਾਕਟਰ ਦੇ ਵਿੱਚ ਆਉਂਦੇ ਨੇ।
1: ਹਾਂਜੀ ਹਾਂ, ਅੱਜ ਵੀ ਆਣਗੇ ਡਾਕਟਰ ਅਰੁਣ ਵੰਸਲ ਨੇ ਸਾਡੇ ਸਿਮੋ।
0: ਜੀ ਜੀ, ਫਰਮਾਇਸ਼ ਤੇ ਸੁਣਦੇ ਆ ਗੀਤ। ਇਹਨਾਂ ਨੇ ਫਰਮਾਇਸ਼ ਕੀਤੀ ਹੈ ਫਿਲਮ ਦੋ ਰਸਤੇ ਦੇ ਵਿੱਚੋਂ, ਤੇ ਆਵਾਜ਼ ਲਤਾ ਮੰਗੇਸ਼ਕਰ ਦੀ।

0: ਲਓ ਜੀ, ਸਾਡੇ ਅਗਲੇ ਕਾਲਰ ਕੌਣ ਨੇ? ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਜ਼ਿਲ੍ਹਾ ਬਰਨਾਲਾ, ਪਿੰਡ ਢਿੱਲਵਾਂ ਤੋਂ ਸੁਖਜੀਤ ਸਿੰਘ ਗਿੱਲ ਬੋਲਦਾ ਜੀ, ਨਾਲ ਮੇਰਾ ਭਤੀਜਾ ਜਗਪ੍ਰੀਤ ਸਿੰਘ ਗਿੱਲ।
0: ਜੀ, ਦੋਨਾਂ ਦਾ ਹੀ ਬਹੁਤ ਬਹੁਤ ਸਵਾਗਤ ਹੈ ਬਾਈ ਜੀ।
1: ਤੁਹਾਡਾ ਵੀ ਸਵਾਗਤ ਜੀ ਸਾਡੇ ਪਿੰਡ ਢਿੱਲਵਾਂ ਦੇ ਵਿੱਚ
0: ਜੀ। ਤੇ ਹਾਲ ਚਾਲ ਕੀ ਨੇ ਜੀ?
1: ਬਹੁਤ ਵਧੀਆ ਜੀ, ਬਹੁਤ ਵਧੀਆ, ਤੁਸੀਂ ਸੁਣਾਓ ਜੀ?
0: ਜੀ, ਬਹੁਤ ਵਧੀਆ। ਤੇ ਕੰਮਾਂ ਕਾਰਾਂ ਤੋਂ ਵਿਹਲੇ ਹੋਗੇ ਕਿ ਲੱਗੇ ਹੋਏ ਹੋ ਹਲੇ?
1: ਮੈਂ ਤਾਂ ਜੀ ਤੁਹਾਨੂੰ ਕੀ ਦੱਸਾਂ ਜੀ, ਨੇਤਰਹੀਣ ਆ ਜੀ ਮੈਂ ਤਾਂ, ਪਰੈਂੜਾ।
0: ਅੱਛਾ ਜੀ।
1: ਹਾਂਜੀ ਹਾਂਜੀ,
0: ਠੀਕ ਹੈ। ਤੇ
1: ਮਤਲਬ ਜੀ ਪਰੈਂੜਾ ਤੇ ਮੈਂ ਤਾਂ ਆਪਣਾ ਆਕਾਸ਼ਵਾਣੀ ਐਫ ਬਠਿੰਡਾ ਦੇ ਨਾਲ ਹੀ ਜੁੜਿਆ ਮੈਂ।
0: ਠੀਕ ਹੈ।
1: ਇਹ ਸੁਣਦੇ ਆ ਜੀ ਸ਼ਾਮ ਨੂੰ, ਸਵੇਰੇ ਵੀ, ਸਵੇਰੇ ਵਾਲੇ ਪ੍ਰੋਗਰਾਮ ਸੁਣਦੇ ਆ ਤੇ ਦੁਪਹਿਰ ਵਾਲੇ ਸੁਣਦੇ ਤੇ ਸ਼ਾਮ ਵਾਲੇ ਵੀ ਸੁਣਦੇ ਆ ਜੀ।
0: ਠੀਕ ਹੈ, ਮਤਲਬ ਇੰਨਾ ਪਿਆਰ ਹੈ ਤੁਹਾਡਾ ਆਕਾਸ਼ਵਾਣੀ ਬਠਿੰਡਾ ਨਾਲ?
1: ਹਾਂਜੀ ਹਾਂਜੀ, ਵਾਧੂ ਪਿਆਰ ਆ ਜੀ, ਵਾਧੂ ਪਿਆਰ ਆ ਜੀ।
0: ਠੀਕ ਹੈ, ਸਾਰੇ ਪ੍ਰੋਗਰਾਮ ਵਧੀਆ ਲੱਗਦੇ ਆ?
1: ਮੈਂ ਕਿਹਾ ਜੀ ਸਾਰੇ ਟੂ ਜੈਡ ਵਧੀਆ ਲੱਗਦੇ ਜੀ।
0: ਠੀਕ ਹੈ, ਤੇ ਅੱਜ ਫਿਰ ਵਧੀਆ ਪ੍ਰੋਗਰਾਮ ਦੇ ਵਿੱਚ ਕਿਹੜਾ ਵਧੀਆ ਜਿਹਾ ਗੀਤ ਸੁਣੋਗੇ?
1: ਅੱਜ ਜੀ ਸੁਣਾ ਦੋ ਪੁਰਾਣੀ ਫਿਲਮ ਆ ਗਈ ਚਲਤੇ ਚਲਤੇ, ਉਹਦੇ ਵਿੱਚੋਂ ਚਲਤੇ ਚਲਤੇ ਗੀਤ ਸੁਣਾ ਦੋ।
0: ਚਲਤੇ ਚਲਤੇ ਸੁਣਾ ਦਈਏ।
1: ਹਾਂਜੀ ਹਾਂਜੀ, ਇੱਕ ਆਪਣਾ ਆਪਣਾ ਜੀ ਉਹ ਆ ਗਈ ਜਥੇਦਾਰ ਪਿਆਰਾ ਸਿੰਘ ਕੋਟਮੀਰ ਤੋਂ, ਤੇ ਆਪਣਾ ਪ੍ਰਗਟ ਸਿੰਘ ਢਿੱਲੋਂ ਨਾਲ।
0: ਜੀ ਜੀ, ਬਿਲਕੁਲ ਬਿਲਕੁਲ, ਇਹ ਤਾਂ ਆਪਣੇ ਮਤਲਬ ਪੂਰੇ ਪੂਰੇ ਪੱਕੇ ਸਰੋਤੇ ਨੇ।
1: ਹਾਂਜੀ ਹਾਂਜੀ, ਮੇਰੇ ਨਾਲ ਜੁੜੇ ਹੋਏ ਜੀ, ਮੈਨੂੰ ਫੋਨ ਕਰਦੇ ਆ ਸ਼ਾਮ ਸਵੇਰੇ।
0: ਠੀਕ ਹੈ ਜੀ, ਠੀਕ ਹੈ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ। ਤੇ ਸੁਣਦੇ ਆ ਗੀਤ ਫਿਲਮ ਚਲਤੇ ਚਲਤੇ ਦੇ ਵਿੱਚੋਂ।
1: ਸ਼ੁਕਰੀਆ ਜੀ, ਧੰਨਵਾਦ।
0: ਲਓ ਜੀ, ਇਹਨਾਂ ਦੀ ਫਰਮਾਇਸ਼ 'ਤੇ ਫਿਲਮ ਚਲਤੇ ਚਲਤੇ, ਗੀਤ ਵੀ ਚਲਤੇ ਚਲਤੇ, ਅਤੇ ਆਵਾਜ਼ ਕਿਸ਼ੋਰ ਕੁਮਾਰ ਦੀ।

0: ਲਓ ਜੀ, ਹਜੇ ਅਲਵਿਦਾ ਕਹਿਣ ਦਾ ਸਮਾਂ ਨਹੀਂ ਆਇਆ, ਹਜੇ ਗੱਲਾਂ ਬਾਤਾਂ ਕਰਨ ਦਾ ਸਮਾਂ ਹੈ। ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਜੀ ਮਸਤੀ ਘੜੀ ਸਾਹਿਬ ਗੋਨਿਆਂ ਦਾ ਮੰਦਿਰ ਬੋਲ।
0: ਘੜੀ ਸਾਹਿਬ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਭੈਣ, ਬਹੁਤ ਵਧੀਆ।
0: ਤੇ ਵੀਰ ਜੀ, ਪਹਿਲਾਂ ਤਾਂ ਗੀਤ ਹੀ ਦੱਸ ਦਿਓ, ਅੱਜ ਕਿਹੜਾ ਸੁਣੋਗੇ?
1: ਗੀਤ ਹੈ ਜੀ, ਫਿਲਮ ਹੈ ਜੀ ਇੱਜ਼ਤ, ਉਹਦੇ ਬੋਲ ਨੇ ਮੁਹੰਮਦ ਰਫੀ ਦੀ ਆਵਾਜ਼ ਚ ਹੈ, ਕਿਆ ਮੀਡੀਏ ਇਹਨੇ ਲੋਗੋ ਸੇ ਜਿੰਦਗੀ ਫਿਕਰ
0: ਜੀ, ਤੇ
1: ਚੁੱਪੀ ਰਹੇ ਨਕਲੀ ਚਿਹਰਾ ਸਾਹਮਣੇ ਵਾਲੇ ਅਸਲੀ ਚਿਹਰੇ।
0: ਜੀ ਜੀ ਜੀ, ਬਿਲਕੁਲ ਬਿਲਕੁਲ। ਤੇ ਇਸ ਤੋਂ ਬਿਨਾਂ ਕੀ ਕਹਿਣਾ ਚਾਹੋਗੇ ਸਰੋਤਿਆਂ ਨੂੰ ਅੱਜ?
1: ਬਸ ਸਰੋਤਿਆਂ ਨੂੰ ਕਹਿਣਾ ਵੀ ਸਰੋਤੇ ਫਿਲਮ ਸੁਣਿਆ ਕਰਨ, ਇਹਦੇ ਨਾਲ ਜੁੜਿਆ ਕਰਨ, ਗੀਤ ਸੰਗੀਤ ਨਾਲ ਜੁੜ ਕੇ ਬੰਦੇ ਦਾ ਰੂਹ ਖੁਸ਼ ਹੋ ਜਾਂਦਾ।
0: ਜੀ ਜੀ ਬਿਲਕੁਲ, ਨਾਲੇ ਆਹ ਸਮਾਂ ਜਿਹਾ ਹੁੰਦਾ ਜਿਹੜਾ ਇਹ ਵਿਹਲਾ ਜਿਹਾ ਹੁੰਦਾ, ਹੈ ਨਾ? ਸਵੇਰੇ ਵੀ ਕੰਮ ਕਾਫੀ ਹੁੰਦੇ ਆ ਤੇ ਸ਼ਾਮ ਨੂੰ ਵੀ ਆਪਾਂ ਫਿਰ ਕੰਮਾਂ ਜਿਹਾ ਚ ਹੋ ਜਾਂਦੇ ਹਾਂ, ਤੇ ਇਸ ਵੇਲੇ ਟਾਈਮ ਨਿਕਲ ਆਉਂਦਾ ਆਪਣੇ ਕੋਲ।
1: ਹਾਂਜੀ,
0: ਪਰ ਫਿਰ ਵੀ ਆਪਣੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਹੁੰਦੇ ਆ, ਸਵੇਰੇ ਵਾਲੇ ਆਪਣੀ ਜਗ੍ਹਾ, ਸ਼ਾਮ ਵਾਲੇ ਆਪਣੀ ਜਗ੍ਹਾ।
1: ਸਾਰੇ ਪ੍ਰੋਗਰਾਮ ਤੁਹਾਡੇ ਬਹੁਤ ਵਧੀਆ ਚੱਲ ਰਹੇ ਆ, ਬਜੀਤ ਸ਼ਰਮਾ ਦੀ ਦੇਖ ਰੇਖ ਚ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ।
0: ਜੀ ਜੀ ਬਿਲਕੁਲ ਬਿਲਕੁਲ। ਸੋ ਧੰਨਵਾਦ ਜੀ ਪ੍ਰੋਗਰਾਮ ਦਾ ਹਿੱਸਾ ਬਣਨ ਲਈ, ਸੁਣਦੇ ਆ ਤੁਹਾਡੀ ਫਰਮਾਇਸ਼ ਤੇ ਗੀਤ।
1: ਹਾਂਜੀ ਧੰਨਵਾਦ ਬਾਈ
0: ਜੀ। ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਫਿਲਮ ਇੱਜ਼ਤ ਦੇ ਵਿੱਚੋਂ, ਤੇ ਗੀਤ ਵੀ ਸੁਣਾਂਗੇ, ਉਸ ਤੋਂ ਪਹਿਲਾਂ ਸੁਣਦੇ ਆ ਇਹ ਸੰਦੇਸ਼।
2: ਬੀਬੋ ਕੀ ਹਾਲ ਹੈ?
3: ਨੀ ਮੇਰਾ ਤਾਂ ਬਬਲੀਏ ਹਾਲ ਹੈ, ਬਹੁਤ ਵਧੀਆ।
2: ਬੀਬੋ ਮੈਂ ਇੱਕ ਨਵਾਂ ਕਾਰੋਬਾਰ ਸ਼ੁਰੂ ਕੀਤਾ।
3: ਬਾਰੀ ਵਧਾਈਆਂ, ਕੁੜੇ ਕਾਰੋਬਾਰ ਕੀ ਹੈ?
2: ਮੈਂ ਘਰੇਲੂ ਸਬਜ਼ੀਆਂ ਦਾ ਅਚਾਰ ਬਣਾਉਂਦੀ ਆ।
3: ਨੀ ਇਹ ਤਾਂ ਭਾਈ ਬਾਲਾ ਹੀ ਵਧੀਆ ਹੋ ਗਿਆ। ਨੀ ਪਰ ਲੋਕਾਂ ਤੱਕ ਆਪਣੀ ਗੱਲ ਪਹੁੰਚਾਏਗੀ ਕਿਵੇਂ?
4: ਉਹ ਭਾਈ ਇਹਦੇ 'ਚ ਪਰੇਸ਼ਾਨੀ ਦੀ ਕੋਈ ਗੱਲ ਨੀ, ਆਕਾਸ਼ਵਾਣੀ FM ਬਠਿੰਡਾ ਹੈਗਾ ਆਪਣੀ ਸਾਰਿਆਂ ਦੀ ਮਦਦ ਵਾਸਤੇ।
2: ਆਕਾਸ਼ਵਾਣੀ FM ਬਠਿੰਡਾ?
4: ਉਹ ਭਾਈ ਰੇਡੀਓ ਦੇ ਜ਼ਰੀਏ ਤੁਸੀਂ ਆਪਣੇ ਵਿਗਿਆਪਨ ਦੇ ਕੇ ਬਹੁਤ ਸਾਰੇ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕਦੇ ਹੋ।
2: ਪਰ ਰੇਡੀਓ ਤੇ ਵਿਗਿਆਪਨ ਦੇਣਾ ਮਹਿੰਗਾ ਤਾਂ ਹੋਵੇਗਾ।
4: ਇਹ ਤਾਂ ਭਾਈ ਦੂਜੇ ਹੋਰ ਸਾਧਨਾਂ ਤੋਂ ਬਹੁਤ ਹੀ ਕਿਫਾਇਤੀ ਤੇ ਘੱਟ ਰੇਟ ਦੇ ਹੈ।
2: ਅੱਛਾ, ਤੇ ਕਰਨਾ ਕੀ ਪਏਗਾ?
4: ਇਹ ਤਾਂ ਭਾਈ ਬਹੁਤ ਸੌਖਾ ਹੈ, 78-379-63-306 ਨੰਬਰ ਡਾਇਲ ਕਰੋ, ਉੱਥੋਂ ਆਕਾਸ਼ਵਾਣੀ FM ਬਠਿੰਡਾ ਦੀ ਕਮਰਸ਼ੀਅਲ ਟੀਮ ਤੁਹਾਨੂੰ ਦਿਖਾਏਗੀ ਸਹੀ ਰਸਤਾ। ਵਧੇਰੇ ਜਾਣਕਾਰੀ ਲਈ ਈਮੇਲ ਕਰੋ AIRFM.BTI@gmail.com।
5: ਆਕਾਸ਼ਵਾਣੀ ਦੇ ਵਿਸ਼ੇਸ਼ ਪ੍ਰਸਾਰਣ ਸੰਬੰਧੀ ਸੂਚਨਾ। ਆਕਾਸ਼ਵਾਣੀ ਦਾ ਸਮਾਚਾਰ ਸੇਵਾ ਪ੍ਰਭਾਗ ਭਾਰਤ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਮਿਤੀ 1 ਜੂਨ 2026 ਤੋਂ ਮਿਤੀ 21 ਜੂਨ 2026 ਤੱਕ ਪ੍ਰਸਾਰਿਤ ਕਰੇਗਾ ਵਿਸ਼ੇਸ਼ ਪ੍ਰੋਗਰਾਮ। ਇਹ ਪ੍ਰੋਗਰਾਮ ਤੁਸੀਂ ਸ਼ਾਮ 7:10 ਤੋਂ 7:45 ਤੱਕ ਸੁਣ ਸਕੋਗੇ। ਇਸ ਵਿਸ਼ੇਸ਼ ਪ੍ਰਸਾਰਣ ਦੇ ਚਲਦਿਆਂ ਸ਼ਾਮ 7:30 ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤੇ ਜਾਣ ਵਾਲਾ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਹੁਣ ਤੁਸੀਂ ਸੁਣਿਆ ਕਰੋਗੇ ਸ਼ਾਮ 7:00 ਤੋਂ ਲੈ ਕੇ 7:10 ਤੱਕ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਸਮਾਂ ਮਿਤੀ 1 ਜੂਨ ਤੋਂ 21 ਜੂਨ ਤੱਕ ਬਦਲ ਕੇ ਰਾਤ 7:45 ਤੋਂ 8:15 ਤੱਕ ਕਰ ਦਿੱਤਾ ਗਿਆ, ਅਤੇ NCERT ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਉਮੰਗ ਹੁਣ ਪ੍ਰਸਾਰਿਤ ਹੋਇਆ ਕਰੇਗਾ ਰਾਤ 8:15 ਤੋਂ ਲੈ ਕੇ 9:45 ਤੱਕ। ਪ੍ਰੋਗਰਾਮਾਂ ਦੇ ਸਮੇਂ ਵਿੱਚ ਇਹ ਸਾਰੇ ਬਦਲਾਅ ਮਿਤੀ 1 ਜੂਨ 2026 ਤੋਂ ਲੈ ਕੇ ਮਿਤੀ 21 ਜੂਨ 2026 ਤੱਕ ਲਾਗੂ ਹੋਣਗੇ। ਸੂਚਨਾ ਸਮਾਪਤ ਹੋਈ।

0: ਲਓ ਜੀ, ਮਲਕੀਤ ਸਿੰਘ ਘੁੜਿਆਣਾ ਜੀ ਦਾ ਇਹ ਮੈਸੇਜ ਸਾਰਿਆਂ ਤੱਕ ਪਹੁੰਚ ਗਿਆ। ਬਹੁਤ ਸੋਹਣਾ ਗੀਤ ਉਹਨਾਂ ਨੇ ਸਾਰਿਆਂ ਦੇ ਲਈ ਸੁਣਾਤਾ। ਤੇ ਅਗਲੇ ਸਾਡੇ ਜਿਹੜੇ ਕਾਲਰ ਨੇ ਉਹ ਦੇਖਦੇ ਆ ਕੌਣ ਨੀ।
1: ਹੈਲੋ ਹੈਲੋ ਮੈਡਮ, ਸਤਿ ਸ਼੍ਰੀ ਅਕਾਲ।
0: ਬਾਈ ਜੀ ਸਤਿ ਸ਼੍ਰੀ ਅਕਾਲ, ਤੇ ਰੇਡੀਓ ਤੋਂ ਪਾਸੇ ਹੋ ਜਾਓ ਥੋੜਾ ਜਿਹਾ।
1: ਜੀ ਮੈਡਮ,
0: ਕਿਉਂਕਿ ਨਾ ਆਵਾਜ਼ਾਂ ਫਿਰ ਦੋ ਤਿੰਨ ਸੁਣਦੀਆਂ, ਮੈਨੂੰ ਤੁਹਾਡੀ ਆਵਾਜ਼ ਨੀ ਸੁਣਦੀ ਫਿਰ।
1: ਠੀਕ ਹੈ ਠੀਕ ਹੈ ਜੀ।
0: ਤੇ ਹੋ ਗਏ ਪਾਸੇ?
1: ਹਾਂਜੀ ਹਾਂਜੀ ਬਿਲਕੁਲ ਪਾਸੇ।
0: ਠੀਕ ਹੈ, ਤੇ ਨਾਮ ਦੱਸ ਦਿਓ ਆਪਣਾ।
1: ਗੁਰਮੇਲ ਸਿੰਘ ਸਿਰੀਵਾਲਾ ਜੀ।
0: ਗੁਰਮੇਲ ਸਿੰਘ ਸਿਰੀਵਾਲਾ ਜੀ, ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ। ਤੇ
1: ਧੰਨਵਾਦ ਜੀ,
0: ਉਮੀਦ ਕਰਦੇ ਹਾਂ ਹਾਲ ਚਾਲ ਵਧੀਆ ਹੋਣਗੇ।
1: ਵਧੀਆ ਜੀ ਵਧੀਆ ਬਿਲਕੁਲ
0: ਜੀ ਜੀ। ਤੇ ਫਰਮਾਇਸ਼

0: ਦੱਸ ਦਿਓ ਵੀਰ ਜੀ।
1: ਫਰਮਾਇਸ਼ ਬਾਬੂ ਖਲੂ ਆ ਗੀਤਾ ਜੀ, ਐ ਹਵਾ ਮੇਰੇ ਸੰਗ ਸੰਗ ਚੱਲ, ਅੱਜ ਸੰਧੀ ਹਵਾ ਚੱਲੀ ਜਾਂਦੀ ਉਹਦੇ।
0: ਅੱਛਾ ਅੱਛਾ, ਮੌਸਮ ਦੇ ਹਿਸਾਬ ਨਾਲ ਗੀਤ ਲਵਾਉਂਦੇ ਹੋ ਤੁਸੀਂ?
1: ਹਾਂਜੀ ਹਾਂਜੀ
0: ਹਾਂਜੀ, ਠੀਕ ਹੈ, ਆਪਾਂ ਸੁਣਾਉਂਦੇ ਹਾਂ ਗੀਤ। ਤੇ ਧੰਨਵਾਦ ਬਾਈ ਜੀ ਫੋਨ ਮਿਲਾਉਣ ਲਈ।
1: ਥੈਂਕ ਯੂ ਮੈਡਮ
0: ਜੀ। ਤੇ ਲਓ ਜੀ ਫਿਰ ਇਹਨਾਂ ਦੀ ਫਰਮਾਇਸ਼ ਤੇ ਸੁਣਾਂਗੇ ਗੀਤ ਫਿਲਮ ਬਾਬੂ ਦੇ ਵਿੱਚੋਂ। ਆਵਾਜ਼ ਹੈਗੀ ਲਤਾ ਜੀ ਦੀ, ਤੇ ਆ ਗਿਆ ਜੀ ਗੀਤ ਤੁਹਾਡੇ ਰੇਡੀਓ ਸੈੱਟ ਤੇ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸੂਝਵਾਨ ਸਰੋਤਿਓ, ਮਿਤੀ 31 ਮਈ ਦਿਨ ਐਤਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਕਿੱਸਾ ਸੈਫੁਲ ਮਲੂਕ ਭਾਗ 3।

0: ਦੱਸੋ ਕੀ ਲੈਣਾ ਬਾਦਸ਼ਾਹ?
1: ਸਾੜੀ, ਜੈਂਪਰ, ਸੁਰਖੀ, ਪਾਊਡਰ, ਪਤੀਆ, ਕੱਜਲ, ਸੱਤ ਜਾਲੀਆਂ, ਨੌ ਪਰਾਂਦੇ, ਅੱਠ ਜੁਰਾਬਾਂ, ਨਕਲੀ ਜ਼ੁਲਫਾਂ, ਅਸਲੀ ਸੂਈਆਂ, ਇੱਕ ਦੁਪੱਟਾ, ਪਤਲਾ ਪਤਲਾ, ਮੋਤੀਆਂ ਆਲਾ, ਸੈਂਟ ਜਮੇਲੀ, ਨੌ ਪਾਲਿਸ਼ ਤੇ।
2: ਬਸ ਕਰੋ ਜੀ, ਬਸ ਕਰੋ, ਇੱਥੇ ਹੀ ਡੱਕਾ ਲਾ ਦਿਓ, ਅਸੀਂ ਤਾਂ ਸੁਣ ਕੇ ਮਰ ਗਏ ਜੀ, ਫੱਟੇ ਤੇ ਲੰਮਾ ਪਾ ਦਿਓ।
3: ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ, 1 ਜੂਨ ਦਿਨ ਸੋਮਵਾਰ ਸ਼ਾਮ 5 ਵਜੇ।

ਜੀ ਸਰੋਤੇ, ਹੁਣੇ ਤੁਸੀਂ ਆਨੰਦ ਮਾਣਿਆ ਪ੍ਰੋਗਰਾਮ ਹੈਲੋ ਫਰਮਾਇਸ਼ ਦਾ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦਾ। ਸਟੂਡੀਓ ਦੀ ਘੜੀ ਤੇ ਸਮਾਂ 1:59 ਤੇ 28 ਸਕਿੰਟ ਦਾ ਹੋ ਰਿਹਾ ਹੈ। ਠੀਕ 2 ਵਜੇ ਸੁਣਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਿਡ ਡੇ ਨਿਊਜ਼, ਤੇ 2:15 ਤੇ ਸੁਣਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਦੁਪਹਿਰ ਸਮਾਚਾਰ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਕੁਝ ਪਲ ਕਰਦੇ ਹਾਂ ਇੰਤਜ਼ਾਰ।

0: जी श्रोतियों स्वागत करते हैं प्रोग्राम सुरीली दोपहर दे विच ते अज दा सिलसिला रहेगा मेरा पिंड। अज दा पिंड है जी बंगी निहाल सिंह जिला बठिंडा दा भाग दूसरा। प्रोग्राम दी मेजबान ने तरसेम सिंह बुट्टर। आओ सुनते हैं पिंड बंगी निहाल सिंह वाला दा हाल चाल लोकां दे जुबानी ते प्रोग्राम दे मेजबान तरसेम सिंह बुट्टर दी राही।
1: ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਸਰੋਤਿਓ ਮੈਂ ਤੁਹਾਡੀ ਸੇਵਾ ਦੇ ਵਿਚ ਤੁਹਾਡੀ ਖਿਦਮਤ ਦੇ ਵਿਚ ਹਾਜ਼ਰ ਹਾਂ ਤਰਸੇਮ ਸਿੰਘ ਬੁੱਟਰ। ਅੱਜ ਦੇ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਤਹਿਤ ਸਾਡਾ ਹਫ਼ਤਾਵਾਰੀ ਸਿਲਸਿਲਾ ਲੈ ਕੇ ਮੇਰਾ ਪਿੰਡ। ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਤੁਸੀਂ ਸੁਣੋਗੇ ਜੀ ਜ਼ਿਲ੍ਹਾ ਬਠਿੰਡਾ ਦੀ ਤਹਿਸੀਲ ਤਲਵੰਡੀ ਸਾਬੋ ਦੇ ਪਿੰਡ ਬੰਗੀ ਨਿਹਾਲ ਸਿੰਘ ਤੋਂ ਪ੍ਰੋਗਰਾਮ ਮੇਰਾ ਪਿੰਡ ਦੇ ਤਹਿਤ ਇਸ ਦਾ ਦੂਸਰਾ ਤੇ ਆਖਰੀ ਭਾਗ। ਤਾਂ ਪਿਆਰੇ ਸਰੋਤਿਓ ਜੇਕਰ ਪਿੰਡ ਬੰਗੀ ਨਿਹਾਲ ਸਿੰਘ ਦੀ ਭੂਗੋਲਿਕ ਸਥਿਤੀ ਦੀ ਗੱਲ ਕਰੀਏ ਤਾਂ ਇਹ ਨਗਰ ਬਠਿੰਡਾ ਤੋਂ ਲਗਭਗ 28 ਕਿਲੋਮੀਟਰ ਦੂਰ, ਰਾਮਾ ਮੰਡੀ ਤੋਂ 6 ਕਿਲੋਮੀਟਰ ਦੂਰ, ਤਲਵੰਡੀ ਸਾਬੋ ਤੋਂ 12 ਕਿਲੋਮੀਟਰ ਦੂਰ,

0: ਤੇ ਸੰਗਤ ਮੰਡੀ ਤੋਂ 20 ਕਿਲੋਮੀਟਰ ਦੂਰ ਪੈਂਦਾ। ਤਕਰੀਬਨ 5000 ਦੀ ਆਬਾਦੀ ਵਾਲਾ ਇੱਕ ਘੁੱਗ ਵਸਦਾ ਨਗਰ ਹੈ। ਇਸ ਨਗਰ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਸ ਦੇ ਆਸ ਪਾਸ ਦੇ ਜਿਹੜੇ ਪਿੰਡ ਨੇ, ਜਿਨ੍ਹਾਂ ਦੇ ਵਿਚੋਂ ਬੰਗੀ ਰੁਲਦੂ, ਮਾਨਵਾਲਾ, ਕਮਾਲੂ, ਬੰਗੀ ਦੀਪਾ, ਬਾਘਾ, ਰਾਮਾ, ਤਾਂ ਪਿੰਡ ਬੰਗੀ ਨਿਹਾਲ ਸਿੰਘ ਜੇਕਰ ਅਸੀਂ ਗੱਲ ਕਰੀਏ ਤਾਂ ਹਰਿਆਵਲ ਭਰਪੂਰ ਪਿੰਡ ਹੈ। ਤਾਂ ਸਰਕਾਰ ਦੇ ਵੱਲੋਂ ਬਹੁਤ ਸਾਰੀਆਂ ਸੁੱਖ ਸੁਵਿਧਾਵਾਂ ਜਾਂ ਕਹਿ ਲੋ ਕਿ ਮਦਦ ਦੇ ਲਈ ਇੱਥੇ ਸਰਕਾਰੀ ਦਫ਼ਤਰ ਜਾਂ ਕਹਿ ਲੋ ਕਿ ਜਨਤਕ ਸੁਵਿਧਾਵਾਂ ਉਪਲਬਧ ਹਨ। ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਅਸੀਂ ਗੱਲਾਂ ਕਰਾਂਗੇ ਜੀ ਇਸ ਨਗਰ ਦੇ ਵੱਖ ਵੱਖ ਵਸਨੀਕਾਂ ਦੇ ਨਾਲ, ਤਾਂ ਜੋ ਇਸ ਨਗਰ ਦੇ ਸੁਭਾਅ ਦਾ, ਇਸ ਪਿੰਡ ਦੀ ਸੋਚ ਦਾ ਤੇ ਇਸ ਪਿੰਡ ਦੀਆਂ ਵਿਸ਼ੇਸ਼ਤਾਵਾਂ ਦਾ ਸਾਡੇ ਸਰੋਤਿਆਂ ਨੂੰ ਗਿਆਨ ਜਾਂ ਬੋਧ ਹੋ ਸਕੇ। ਤਾਂ ਪਿੰਡ ਬੰਗੀ ਨਿਹਾਲ ਸਿੰਘ ਦੇ ਸੂਝਵਾਨ, ਬਹੁਤ ਤਜਰਬੇਕਾਰ, ਬਹੁਤ ਹੰਢੇ ਵਰਤੇ, ਬਹੁਤ ਸਿਆਣੇ ਤੇ ਸੁਗੜ ਤੇ ਸਤਿਕਾਰਤ ਸ਼ਖਸੀਅਤ ਸਰਦਾਰ ਟੇਕ ਸਿੰਘ ਜੀ ਮਾਨ ਇਸ ਵਕਤ ਨਾਲ ਨੇ। ਮਾਨ ਸਾਹਿਬ, ਤੁਹਾਡਾ ਸਵਾਗਤ ਹੈ।
1: ਧੰਨਵਾਦ ਤੁਹਾਡਾ ਜੀ, ਧੰਨਵਾਦ ਜੀ ਆਇਆਂ ਨੂੰ ਤੁਹਾਡਾ।
0: ਮਾਨ ਸਾਹਿਬ, ਤੁਹਾਡੀ ਕਿੰਨੀ ਕੁ ਉਮਰ ਹੋ ਗਈ ਹੈ ਤੇ ਜੇ ਮੈਂ ਵਿਦਿਅਕ ਯੋਗਤਾ ਦੀ ਗੱਲ ਕਰਾਂ ਕਿੰਨੇ ਕੁ ਪੜ੍ਹੇ ਲਿਖੇ ਹੋ?
1: ਮੇਰੀ ਉਮਰ ਹੋ ਗਈ ਜੀ 76 ਸਾਲ। 1966 ਦੇ ਵਿਚ ਮੈਟ੍ਰਿਕ ਕਰ ਗਿਆ ਸੀ।
0: ਉਦੋਂ ਜਦੋਂ ਤੁਹਾਡੀ ਸੁਰਤ ਸੰਭਲੀ ਸੀ, ਜਵਾਨੀ ਚ ਪੈਰ ਧਰਿਆ ਸੀ, ਉਦੋਂ ਤੁਸੀਂ ਖੇਤੀ ਦੇ ਵਿਚ ਲੱਗੇ ਹੋਵੋਗੇ, ਹਨਾ? ਉਦੋਂ ਫਿਰ ਖੇਤੀ ਦੀ ਵਿਵਸਥਾ ਇਸ ਪਿੰਡ ਬੰਗੀ ਨਿਹਾਲ ਸਿੰਘ ਦੇ ਵਿਚ ਕਿਵੇਂ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਫਿਰ ਤੁਸੀਂ ਖੇਤੀ ਨੂੰ ਲੈ ਕੇ ਕਿਵੇਂ ਯੁੱਗ ਬਦਲਦਾ ਦੇਖਿਆ, ਕਿਵੇਂ ਪਿੰਡ ਬਦਲਦਾ ਦੇਖਿਆ?
1: ਬਹੁਤ ਕਰੜੀ ਮਿਹਨਤ ਨਾਲ ਚੱਲੇ ਆ। ਕੱਚੇ ਖਾਲ, ਪਸ਼ੂਆਂ ਦੇ ਹਲ, ਉਹ ਵਾਹੇ ਨੂੰ ਪਿੜ ਚ ਲਾਂਗਾ ਲਿਆ ਕੇ ਗਾਹ ਗਾਹ ਕੇ ਦਾਣੇ ਕੱਢੇ ਨੇ। ਉਹ ਖੇਤੀ ਹੁਣ ਦੀ ਖੇਤੀ ਨਾਲੋਂ ਸੀ ਤਾਂ ਔਖੀ। ਹੁਣ ਯੂਰੀਆ ਤੇ ਉਰਾ ਪਰਾ ਖਾਦਾਂ ਪਈ ਜਾਂਦੀਆਂ ਨਾ, ਇਹਦੇ ਨਾਲੋਂ ਉਹ ਕਿਤੇ ਚੰਗੀ ਸੀ। ਖਾਦ ਵਿੱਚ ਤਾਂ ਜਮਾ ਹੀ ਨੀ ਵਰਤੀ ਜਾਂਦੀ ਸੀ ਜੀ, ਫੇਰ ਥੋੜੀ ਜੀ ਪਾਉਣ ਲੱਗ ਗਿਆ, ਅੱਧਾ ਗੱਟਾ ਸੀ ਸਾਡਾ। ਇੱਕ ਟੱਕ ਬਣਿਆ ਸੀ ਸਾਰਾ ਹੀ ਬਰਾਨੀ ਸੀ, ਛੋਲੇ ਵੱਢਦੇ ਉਦੋਂ ਦੋ ਭੱਠੀਆਂ ਪਿੰਡ ਚੜ੍ਹਦੀਆਂ ਬਾਰੀ ਨਾਲ, ਹਰ ਤੀਜੇ ਦਿਨ ਚੱਬਣੀ ਚੱਬਣੀ ਫਸਲਾਂ ਦੀ। ਆਲਾ ਤਾਂ ਹੈ ਹੀ ਨੀ ਸੀ, ਨਾ ਜ਼ਹਿਰਾਂ ਸੀ, ਨਾ ਕੋਈ ਆਲ ਲੱਗਦੀ ਸੀ, ਆਪ ਚੁਗੀ ਜਾਂਦੇ, ਆਪ ਮਿਹਨਤ ਕਰਦੇ ਸਾਂ, ਆਪ ਹੀ ਚੁਗੀ ਜਾਂਦੇ। ਨਰਮਾ ਕਪਾਹ ਸ਼ੌਂਕ ਵਜੋਂ ਤਾਂ ਕਪਾਹ ਤਾਂ ਜਰੂਰ ਬੀਜਦੇ, ਲੇ ਫਰਜਾਈਆਂ ਚ ਵੀ ਪਾਉਣੀ, ਉਦੋਂ ਘਰੇ ਕੱਤ ਕੇ ਕਪਾਹ ਦਾ ਕੱਪੜਾ ਤੇ ਉਹ ਵੀ ਪਹਿਨਣਾ, ਸਰੋਂ ਤਾਰਾਂ ਵੀ ਆਮ। ਹੁਣ ਉਹ ਖੇਤੀ ਨੂੰ ਪਿਛਲੀ ਨੂੰ ਤਰਸਦੇ ਆ ਵੀ ਜੇ ਉਹ ਖੇਤੀ ਕਿਤੇ ਹੁਣ ਹੁੰਦੀ। ਇਹਦਾ ਸਾਰਾ ਜ਼ਹਿਰ ਹੀ ਜ਼ਹਿਰ ਹੈ, ਹਰ ਇੱਕ ਬੰਦੇ ਦਾ ਜੋੜ ਕੋਈ ਨਾ ਕੋਈ ਮਰਜ ਹੈ। ਉਦੋਂ ਹੱਸਦੇ ਖੇਡਦੇ ਤੁਰੇ ਫਿਰਦੇ, ਨਾ ਕੋਈ ਬਿਮਾਰੀ, ਨਾ ਸ਼ੁਮਾਰੀ, ਨਾ ਭੋਰਾ ਨਹੀਂ ਸੀ ਕੁਛ।
0: 77 ਸਾਲ ਦੀ ਤੁਹਾਡੀ ਉਮਰ ਹੋ ਗਈ, ਇਸ ਪਿੰਡ ਦੇ ਵਿਚ ਹੀ ਸ਼ੁਰੂ ਤੋਂ ਰਹਿੰਦੇ ਰਹੇ ਹੋ, ਹਨਾ? ਉਦੋਂ ਆਪਣਾ ਪਿੰਡ ਕਿਵੇਂ ਸੀ ਬੰਗੀ ਨਿਹਾਲ ਸਿੰਘ? ਉਦੋਂ ਤੋਂ ਲੈ ਕੇ ਜੇ ਆਪਾਂ ਹੁਣ ਦੀ ਗੱਲ ਕਰੀਏ, ਕਿਵੇਂ ਯੁੱਗ ਬਦਲ ਗਿਆ, ਕਿਵੇਂ ਸਮਾਂ ਬਦਲ ਗਿਆ, ਪੁਰਾਣੇ ਵੇਲੇ ਕਿਹੋ ਜਿਹੇ ਸੀ?
1: ਜਿਹੜੀ ਯੁੱਗ ਦੀ ਗੱਲ ਕਰੀਏ ਨਾ ਤੁਸੀਂ, ਉਦੋਂ ਇੱਕ ਘਰਾਂ ਦਾ ਬੁੜਾ ਜੇ ਕਿਤੇ ਸੱਥ ਚ ਬੈਠਾ ਨਾ, ਮਜਾਲ ਨਹੀਂ ਸੀ ਕਿਸੇ ਬੱਚੇ ਦੀ ਬਸ਼ੱਕ ਨੌਜਵਾਨ ਹੁੰਦਾ ਵੀ ਉਹਦੇ ਮੂਹਰ ਦੀ ਟੱਪ ਜੇ। ਗੁਰਦੇਵ ਸਿੰਘ ਸਰਪੰਚ ਹੁੰਦਾ ਨੰਬਰਦਾਰ, ਇਹ ਪਿਆ ਹੁੰਦਾ ਤਿਰਲਾ ਗਵਾੜ, ਸਾਰਾ ਉਹਦੇ ਪਿੱਛੋਂ ਦੀ ਟੱਪਦੇ, ਸਿਆਣੇ ਬੰਦੇ ਵੀ, ਬੁੜੀਆਂ ਵੀ, ਨਾਲੇ ਆਹਦਾ ਕਿਸੇ ਨੂੰ ਕੁਛ ਨਹੀਂ ਸੀ, ਐਡਾ ਮਾਨਤਾਨ ਸੀ ਉਸ ਬੰਦੇ ਦਾ। ਉਹ ਯੁੱਗ ਨੂੰ ਤੇ ਝੁਰਦੇ ਆ ਵੀ ਉਹ ਯੁੱਗ ਕਿਤੇ ਮੁੜ ਕੇ ਆਜੂਗਾ। ਵਿਆਹਾਂ ਸਾਦੀਆਂ ਦਾ ਘਰੇ ਜੀ ਸਭ ਕੁਛ, ਮੇਰੀ ਆਪ ਦੀ ਬਰਾਤ ਗਈ ਸੀ ਗਾਹਾਂ ਜੀ, ਉਹਨਾਂ ਨੇ ਪੱਠੀਆਂ ਵਿਛਾ ਕੇ ਇੱਕ ਤਾਣੀ ਵਿਛਾਈ, ਇੱਕ ਪ੍ਰਾਂਤ ਧਰ ਗਏ ਛੀਆਂ ਸੱਤਾਂ ਮੂਹਰੇ ਤੇ ਗਲਾਸ ਧਰ ਗਏ ਤੇ ਚਾਹ ਦਾ ਜੱਗ ਧਰ ਗਏ, ਲੱਡੂ ਤੇ ਜਲੇਬੀਆਂ, ਹੋਰ ਤੀਜੀ ਮਠਿਆਈ ਨਹੀਂ। ਖੂਹ ਚੜ੍ਹਦੇ ਨੇ, ਖੂਹ ਤੋਂ ਪਾਣੀ ਅਸੀਂ ਆਪ ਲਿਆਉਂਦੇ, ਕੁਛ ਨਹੀਂ ਸੀ, ਨਾ ਨਲਕਾ, ਨਾ ਕੋਈ ਟੂਟੀ, ਕੁਛ ਨਹੀਂ ਸੀ, ਪਰ ਵੇਲਾ ਬੜਾ ਚੰਗਾ ਸੀ।
0: ਤਾਂ ਤੁਹਾਡੇ ਵੇਲੇ ਫਿਰ ਜਦੋਂ ਕੋਈ ਸਫ਼ਰ ਕਰਨਾ ਹੁੰਦਾ ਕਿਵੇਂ ਕਰਦੇ ਹੁੰਦੇ ਸੀ? ਸਮੁੱਚਾ ਰਹਿਣ ਸਹਿਣ ਕਿਹੋ ਜਿਹਾ ਸੀ?
1: ਰਹਿਣ ਸਹਿਣ ਸੀ ਜੀ ਜਿਹੜਾ ਬੜਾ ਵਧੀਆ ਤੇ ਸਾਦਾ ਸੀ। ਉਸ ਵੇਲੇ ਦੀ ਜਿੰਨੀ ਵੀ ਨੌਜਵਾਨ ਉਮਰ ਹੁਣ ਵੀ ਲਾਉਂਦੀ ਹੈ, ਉਦੋਂ ਜਿਹੜੀ ਸ਼ਕੀਨੀ ਸੀ ਨਾ, ਉਹ ਸਮੇਂ ਦੇ ਮੁਤਾਬਕ ਉਹਨਾਂ ਕੱਪੜਿਆਂ ਚ ਲਾਈ ਜਾਂਦੀ ਸੀ ਦੇਸੀਆਂ, ਆ ਹੁਣ ਵਾਲੀ ਨਹੀਂ ਸੀ। ਜਿਹੜਾ ਖਾਣ ਪਾਣ ਸੀ ਉਹ ਉਦੋਂ ਚੰਗਾ ਸੀ, ਰਹਿਣ ਬਸੇਰਾ ਸੀ ਉਹ, ਇਹ ਹੋਣ ਵਾਲੇ ਨਾ ਉਹ ਵੀ ਚੰਗਾ।
0: ਤੁਹਾਡੇ ਵੇਲੇ ਭਾਈਚਾਰਕ ਸਾਂਝ ਹੋਣੀ ਹੈ, ਤੁਹਾਡੇ ਵੇਲੇ ਆਪਸ ਵਿੱਚ ਲੋਕਾਂ ਦਾ ਮੋਹ ਪ੍ਰੇਮ ਆਪਸੀ ਸਾਂਝ ਕਿਸ ਤਰ੍ਹਾਂ ਦੀ ਸੀ?
1: ਇੱਕ ਦੂਜੇ ਨਾਲ ਧੋਖਾ ਨਹੀਂ ਕਰਦੇ ਸੀ ਜੀ, ਹੁਣ ਧੋਖਾ ਕਰਨ ਲੱਗੇ ਮਿੰਟ ਲਾਉਂਦੇ ਨੇ, ਪੈਸੇ ਬਦਲੇ, ਉਹ ਪੈਸਾ ਮੁੱਖ ਰੱਖਿਆ ਗਿਆ ਨਾ। ਮੇਰਾ ਆਪਦਾ ਤਜਰਬਾ ਵੀ ਉਹ ਧੋਖਾ ਕਰਨ ਵਾਲਾ ਪਰਿਵਾਰ ਬਚਦਾ ਨਹੀਂ, ਉਹਨੂੰ ਭੁਗਤਣੀ ਪਊਗੀ, ਭਗਵਾਨ ਭਗਤਾ ਦੇ। 1964 ਦੇ ਵਿੱਚ ਮੈਂ 8ਵੀਂ ਕਰੀ, ਉਦੋਂ ਲੈਂਪ ਲਾ ਕੇ ਪੜ੍ਹਦੇ ਰਹੇ, ਮੈਂ ਆਪ ਤੜਕੇ ਉੱਠਣਾ, ਦੋ ਭਰੀਆਂ ਜਵਾਰ ਦੀਆਂ ਘਰੇ ਸਿੱਟ ਕੇ ਤੇ ਨਹਾ ਕੇ ਫੇਰ ਸਕੂਲ ਜਾਂਦਾ ਰਿਹਾ। ਜਦੋਂ ਸਕੂਲੋਂ ਆ ਜਾਂਦਾ ਕੁਤਰਾ ਕਰਕੇ, ਉਦੋਂ ਪਸ਼ੂਆਂ ਨੂੰ ਪਾਉਣਾ। ਹੁਣ ਦਾ ਜੇ ਕੋਈ ਬੱਚੇ ਨੂੰ, ਅਸਲ ਤਾਂ ਮਾਂ ਪਿਓ ਨੀ ਇਹਦਾ, ਅੱਗੇ ਮੁੰਡਾ ਪੜ੍ਹਦਾ, ਜੇ ਉਹ ਮੁੰਡੇ ਚ ਸੋਚ ਹੋਵੇ ਤਾਂ ਉਹ ਕੁਛ ਨਾ ਕੁਛ ਤਾਂ ਆਪਦੇ ਮਾਂ ਪਿਓ ਨਾਲ ਹੱਥ ਬਟਾ ਲੇ।
0: ਤਾਂ ਮਾਨ ਸਾਹਿਬ, ਇਸ 77 ਸਾਲ ਦੀ ਉਮਰ ਹੋਣ ਦੇ ਬਾਵਜੂਦ ਵੀ ਤੁਸੀਂ ਨਿਰੋਗ ਹੋ, ਤੁਸੀਂ ਤੰਦਰੁਸਤ ਹੋ, ਤੁਸੀਂ ਸਿਹਤਮੰਦ ਹੋ, ਨਾ ਕੰਮ ਧੰਦੇ ਵੀ ਤੁਸੀਂ ਕਰਦੇ ਹੋਵੋਗੇ, ਤਾਂ ਚਾਰ ਪੀੜੀਆਂ ਦੇਖੀਆਂ ਤੁਸੀਂ, ਅੱਜ ਤੁਹਾਡੇ ਮਤਲਬ ਪੋਤੇ ਪੋਤੀਆਂ ਤੋਂ ਗਾਹਾਂ ਅੱਗੇ ਪੜੋਤੇ ਪੜੋਤੀਆਂ ਉਹ ਵੀ ਸੁੱਖ ਨਾਲ ਜਵਾਨ ਹੋ ਰਹੇ ਨੇ, ਪੜ੍ਹ ਰਹੇ ਨੇ, ਹਨਾ? ਮਤਲਬ ਹੁਣ ਜੇ ਆਪਾਂ ਹੁਣ ਦੀ ਗੱਲ ਕਰੀਏ, ਫਿਰ ਆਰਾਮ ਕਰ ਰਹੇ ਹੋ ਕਿ ਛੋਟੇ ਮੋਟੇ ਕੰਮ ਵੀ ਕਰਦੇ ਹੋ?
1: ਵੇਖੋ ਜੀ, ਜਿੰਨੇ ਕੁ ਕਰਨ ਜੋਗਰਾਂ ਵੀ ਮੈਂ ਇਹਦਾ ਸੰਗਲੀ ਪਾ ਦੂ ਜਾਂ ਕੋਈ ਨੀਰੇ ਚ ਹੱਥ ਮਾਰਨ ਜੋਗਰਾਂ ਤਾਂ ਮਾਰੂਗਾ ਜੀ। ਜੇ ਕੋਈ ਬਲ ਗੁੱਡ ਸਕਦਾ ਤਾਂ ਉਹ ਵੀ ਮੇਰਾ ਹੱਕ ਬਣਦਾ। ਹੁਣ ਜੇ

0: ਇੱਕ ਨੌਜਵਾਨ ਲੜਕਾ ਕੱਲਾ ਕਰੇ ਤੇ ਉਹਦੇ ਸਿਰ ਤੇ ਸਾਰਾ ਟੱਬਰ ਕੰਮ ਸਿੱਟ ਦਈਏ ਤਾਂ ਘਰ ਨੀ ਚੱਲਦਾ ਹੈ। ਘਰ ਤਾਂ ਰਲ ਮਿਲ ਕੇ ਚੱਲੂ ਨਾ, ਬੁੜੀਆਂ ਬੁੜੀਆਂ ਵਾਲੇ ਧੰਦੇ ਕਰਨ, ਬੰਦਾ ਬੰਦਿਆਂ ਵਾਲੇ ਕਰੇ, ਜਿਹੇ ਜਾ ਜੋਗ ਰਿਹਾ ਤਾਂ ਉਹ ਬੱਚਾ ਵੀ ਸੌਖਾ ਰਹੂਗਾ, ਉਹਦੇ ਕੋਲੇ ਹੈ ਵੀ ਕੰਮ ਆਪਦਾ ਬਹੁਤ ਹੈ। ਘਰ ਦਾ ਤਾਂ ਘਿਓ ਖਾਓ ਛੱਡੋ ਨਾ, ਦੁੱਧ ਵੀ ਘਰ ਦਾ ਪੀਓ, ਬਾਹਰਲਾ ਖਾਣਾ ਨਾ ਖਾਓ। ਜੀਵ ਦੇ ਸਵਾਦ ਪਿੱਛੇ ਜਿੰਨਾ ਖਾਓਗੇ ਉਨਾ ਰੋਗ ਖੱਟੋਗੇ। ਮੈਂ ਅੱਜ ਤੱਕ 77 ਸਾਲ ਦਾ ਹੋ ਗਿਆ, ਮੈਂ ਮੈਡੀਸਨ ਲਈ ਨੀ, ਬਿਲਕੁਲ ਨੀ ਲਈ, ਆਪਦਾ ਘਰ ਦਾ ਹੀ ਖਾਣਾ ਖਾਣਾ ਤਾਂ ਸਾਰਿਆਂ ਨੂੰ ਬਿਹਤਰ ਹੈ ਉਹ ਸਰੀਰ ਵਾਸਤੇ। ਹਾਂ ਤੋਰਾ ਫੇਰਾ ਤਾਂ ਕਰਦੇ ਹੀ ਆ ਜੀ, ਮੇਰੀ ਇੰਨੀ ਉਮਰ ਹੈ, ਪਰਸੋਂ ਮੈਂ ਸਾਈਕਲ ਤੇ ਗਿਆ, 6 ਕਿਲੋਮੀਟਰ ਹੈ ਰਾਮਾ ਮੰਡੀ, 6 ਕਿਲੋਮੀਟਰ ਗਿਆ ਤੇ 6 ਆਇਆ।
1: ਸਾਡੀ ਜਿਹੜੀ ਜਵਾਨੀ ਹੈ ਹੁਣ ਦੀ ਜਾਂ ਜਿਹੜੀ ਸਾਡੀ ਹੁਣ ਦੀ ਕਿਸਾਨੀ ਹੈ, ਉਹਨਾਂ ਨੂੰ ਤੁਹਾਡਾ ਤੁਹਾਡੇ ਤਜਰਬਿਆਂ ਦੇ ਆਧਾਰ ਤੇ ਕੀ ਕਹਿਣਾ, ਕੀ ਕਹਿਣਾ ਚਾਹੁੰਦੇ ਹੋ?
0: ਇਹ ਸਰੀਰ ਤੋਂ ਕੰਮ ਲੈ ਲੇ ਇਹ ਜਵਾਨੀ, ਜਿਹੜੇ ਦਾ ਫਾਇਦਾ ਹੱਥ ਨੂੰ ਆਪਦੇ ਘਰ ਨੂੰ ਹੋ ਜੇ, ਆਪ ਨੂੰ ਹੋ ਜੇ। ਇਹ ਜਵਾਨੀ ਲੋਕਾਂ ਨੂੰ ਵਿਖਾਉਣ ਖਾਤਰ ਨਾ ਸ਼ਕੀਨੀ ਲਾਵੇ, ਪਰਸਨੈਲਿਟੀ ਬਣਾਉਣ ਖਾਤਰ ਦੋ ਚੀਜ਼ਾਂ ਬੰਦੇ ਦੇ ਕੋਲੇ ਹੋਣੀਆਂ ਜ਼ਰੂਰੀ ਹੈ, ਉਹ ਬੰਦਾ ਪਰਸਨੈਲਿਟੀ ਬਣਾ ਸਕਦਾ। ਉਹ ਕਿਹੜੀਆਂ ਨੇ ਇਹ ਵੀ ਦੱਸ ਦਿੰਦਾ, ਇੱਕ ਤਾਂ ਆਰਥਿਕਤਾ ਤੇ ਦੂਜਾ ਦਿਮਾਗ। ਪਰਸਨੈਲਿਟੀ ਦੇ ਮੁਤਾਬਕ ਕੋਈ ਸਵਾਲ ਖੜਾ ਕਰਤਾ ਕਿਸੇ ਨੇ, ਉਹਦਾ ਜਵਾਬ ਦੇਣ ਦਾ ਉਹਦਾ ਦਿਮਾਗ ਹੀ ਹੈ, ਨਹੀਂ ਤਾਂ ਪਰਸਨੈਲਿਟੀ ਕੋਈ ਬੁਲਾਏਗੀ।
1: ਸਰਦਾਰ ਟੇਕ ਸਿੰਘ ਮਾਨ ਸਾਹਿਬ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਕੀਮਤੀ ਗੱਲਾਂ ਬਾਤਾਂ ਤੁਸੀਂ ਸਾਂਝੀਆਂ ਕੀਤੀਆਂ, ਤੁਹਾਡਾ ਸਮਾਂ ਕੱਢਣ ਦੇ ਲਈ, ਇਹਨਾਂ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਧੰਨਵਾਦ।
0: ਧੰਨਵਾਦ ਤੁਹਾਡਾ ਜੀ, ਧੰਨਵਾਦ ਧੰਨਵਾਦ।
2: ਮੇਰੇ ਪਿੰਡ ਵਿੱਚ ਵਸਦਾ ਰੱਬ ਓਏ,
1: ਅੱਜ ਦਾ ਜਿਹੜਾ ਸਿਲਸਿਲਾ ਮੇਰਾ ਪਿੰਡ ਅਸੀਂ ਪੇਸ਼ ਕਰ ਰਹੇ ਹਾਂ, ਜ਼ਿਲ੍ਹਾ ਬਠਿੰਡਾ ਦੀ ਤਹਿਸੀਲ ਤਲਵੰਡੀ ਸਾਬੋ ਦੇ ਘੁੱਗ ਵਸਦੇ ਨਗਰ ਪਿੰਡ ਬੰਗੀ ਨਿਹਾਲ ਸਿੰਘ ਤੋਂ। ਤੇ ਹੁਣ ਅਸੀਂ ਗੱਲ ਕਰਦੇ ਹਾਂ ਸਰਦਾਰ ਬੇਅੰਤ ਸਿੰਘ ਸਿੱਧੂ, ਬਲਾਕ ਸੰਮਤੀ ਤਲਵੰਡੀ ਸਾਬੋ ਦੇ ਚੇਅਰਮੈਨ ਵੀ ਰਹੇ ਨੇ, ਤੇ ਨਾਲੋ ਨਾਲ ਸਭ ਤੋਂ ਵੱਡੀ ਤੇ ਖੂਬਸੂਰਤ ਗੱਲ ਇਹ ਹੈ ਕਿ ਇਨ੍ਹਾਂ ਦਾ ਪਰਿਵਾਰ ਸੁਤੰਤਰਤਾ ਸੰਗਰਾਮੀ ਜਾਂ ਆਜ਼ਾਦੀ ਘੁਲਾਟੀਆ ਪਰਿਵਾਰਾਂ ਨਾਲ ਸਬੰਧਤ ਹੈ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਰਦਾਰ ਬੇਅੰਤ ਸਿੰਘ ਸਿੱਧੂ ਸਾਹਿਬ, ਤੁਹਾਡਾ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਵੱਲੋਂ ਸਿਲਸਿਲਾ ਮੇਰਾ ਪਿੰਡ ਦੇ ਵਿੱਚ ਸਵਾਗਤ ਹੈ।
3: ਮੋਟਰ ਸਾਹਿਬ, ਤੁਹਾਡਾ ਵੀ, ਤੁਹਾਡੀ ਟੀਮ ਦਾ, ਸਾਰਿਆਂ ਦਾ ਇੱਥੇ ਆਉਣ ਤੇ, ਮੇਰੇ ਵਿਚਾਰ ਲੈਣ ਤੇ ਬਹੁਤ ਬਹੁਤ ਧੰਨਵਾਦ।
1: ਸਰਦਾਰ ਬੇਅੰਤ ਸਿੰਘ ਜੀ, ਮੈਂ ਤੁਹਾਡੀ ਜ਼ਬਾਨੀ ਇਹ ਜਾਣਨਾ ਚਾਹਾਂਗਾ, ਕਿਉਂ ਤੁਹਾਡੇ ਪਰਿਵਾਰ ਨੂੰ ਸੁਤੰਤਰਤਾ ਸੰਗਰਾਮੀ ਹੋਣ ਦਾ ਮਾਣ ਹਾਸਲ ਹੈ?
3: ਖੈਰ, ਮੇਰੀ ਤਾਂ ਸਭ ਤੋਂ ਪਹਿਲਾਂ ਦੀ ਗੱਲ ਹੈ, ਮੇਰੇ ਦਾਦਾ ਜੀ ਸਰਦਾਰ ਵਜੀਰ ਸਿੰਘ ਸੁਭਾਸ਼ ਚੰਦਰ ਬੋਸ ਦੀ ਫੌਜ ਦੇ ਵਿੱਚ ਸਿਪਾਹੀ ਰਹੇ ਆ, ਔਰ ਉਹਨਾਂ ਦੇ ਨਾਲ ਮੇਰਾ ਤਾਇਆ ਸਰਦਾਰ ਗੁਰਦਿਆਲ ਸਿੰਘ ਵੀ, ਉਹਨਾਂ ਨੇ ਵੀ ਆਜ਼ਾਦੀ ਦੇ ਘੁਲਾਟੀਆਂ ਦੇ ਵਿੱਚ, ਮੈਂ ਸੁਣਿਆ ਗਿਆ ਵੀ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਸੀ। ਇਸ ਲਈ ਸਾਡੇ ਪਰਿਵਾਰ ਨੂੰ ਆਜ਼ਾਦੀ ਘੁਲਾਟੀਆਂ ਦਾ ਸਨਮਾਨ ਦਿੱਤਾ ਜਾਂਦਾ ਹੈ। ਮੇਰੇ ਕੋਲ ਡੀਸੀ ਸਾਹਿਬ ਵੱਲੋਂ ਦਿੱਤਾ ਹੋਇਆ ਸ਼ਨਾਖਤੀ ਪੱਤਰ ਵੀ ਹੈ, ਤਾਮਲ ਪੱਤਰ ਦਿੱਤਾ ਗਿਆ ਸੀ, ਉਹ ਵੀ ਸਾਡੇ ਪਰਿਵਾਰ ਕੋਲ ਹੈ।
1: ਆਜ਼ਾਦੀ ਤੋਂ ਬਾਅਦ ਤੁਹਾਡੀ, ਤੁਹਾਡੇ ਪਰਿਵਾਰ ਦੀ, ਫਿਰ ਸਮੇਂ ਦੀਆਂ ਸਰਕਾਰਾਂ ਨੇ ਕੋਈ ਸਾਰ ਲਈ, ਕਿਤੇ ਕੋਈ ਮਾਣ ਸਨਮਾਨ ਦਿੱਤਾ?
3: ਮੇਰੇ ਦਾਦਾ ਜੀ ਹੀ ਜਾਇਆ ਕਰਦੇ ਸੀ, ਉਦੋਂ ਉਹਨਾਂ ਦੀ ਕੁਰਸੀ ਲਹਿਦੀ ਲੱਗੀ ਹੋਇਆ ਕਰਦੀ ਸੀ। ਜਦੋਂ ਵੀ ਹੁਸੈਣੀ ਵਾਲੇ ਹੁੰਦਾ ਸੀ ਪ੍ਰੋਗਰਾਮ ਜਾਂ ਕੋਈ ਵੀ ਡੀਸੀ ਦਫ਼ਤਰ ਚ ਜਾਂ ਆਪਣੇ ਬਲਾਕਾਂ ਚ, ਉੱਥੇ ਲਹਿਦੀ ਕੁਰਸੀ ਉਹਨਾਂ ਦੀ ਲੱਗੀ ਹੋਇਆ ਕਰਦੀ ਸੀ। ਉਸ ਤੋਂ ਬਾਅਦ ਜਦੋਂ ਮੈਂ ਜਾਣ ਲੱਗਿਆਂਗਾ, ਪੋਤਿਆਂ ਤੱਕ ਉਹਨਾਂ ਨੇ ਸ਼ਨਾਖਤੀ ਕਾਰਡ ਦਿੱਤੇ ਸੀਗੇ ਤੇ ਮੇਰੀ ਵੀ ਕੁਰਸੀ ਲਹਿਦੀ ਲੱਗੀ ਹੋਇਆ ਕਰਦੀ ਸੀ।
1: ਸਾਡੇ ਨਗਰ ਲਈ ਬੜੇ ਮਾਣ ਦੀ ਗੱਲ ਹੈ ਕਿ ਇਸ ਨਗਰ ਦੇ ਵਿੱਚ ਸਰਦਾਰ ਮਨਜੀਤ ਸਿੰਘ ਜੀ ਸਿੰਪੀ, ਉਹ ਵੀ ਬਲਾਕ ਸਮਿਤੀ ਦੇ ਚੇਅਰਮੈਨ ਰਹੇ ਨੇ, ਸਰਦਾਰਨੀ ਗੁਰਿੰਦਰ ਕੌਰ ਸਿੱਧੂ ਉਹ ਮਾਰਕੀਟ ਕਮੇਟੀ ਰਾਮਾ ਮੰਡੀ ਦੇ ਚੇਅਰਪਰਸਨ ਰਹੇ ਨੇ, ਤੇ ਤੁਹਾਨੂੰ ਵੀ ਬਲਾਕ ਸਮਿਤੀ ਤਲਵੰਡੀ ਸਾਬੋ ਦਾ ਚੇਅਰਮੈਨ ਹੋਣ ਦਾ ਮਾਣ ਹਾਸਲ ਹੋਇਆ ਹੈ। ਇਸ ਸਮੇਂ ਦੌਰਾਨ, ਇਸ ਅਰਸੇ ਦੌਰਾਨ ਜਦੋਂ ਬਲਾਕ ਸਮਿਤੀ ਤਲਵੰਡੀ ਸਾਬੋ ਦੇ ਤੁਸੀਂ ਚੇਅਰਮੈਨ ਰਹੇ, ਇਸ ਵਕਤ ਦੌਰਾਨ, ਇਨ੍ਹਾਂ 5 ਸਾਲਾਂ ਦੌਰਾਨ, ਇਸ ਤਲਵੰਡੀ ਸਾਬੋ ਹਲਕੇ ਨੂੰ ਜਾਂ ਤਲਵੰਡੀ ਸਾਬੋ ਦੇ ਤਹਿਤ ਜਿੰਨੇ ਵੀ ਬਲਾਕ ਸਮਿਤੀ ਦੇ ਵਿੱਚ ਪਿੰਡ ਪੈਂਦੇ ਨੇ, ਉਨ੍ਹਾਂ ਨੂੰ ਤੇ ਖਾਸ ਕਰਕੇ ਬੰਗੀ ਨਿਹਾਲ ਸਿੰਘ ਨੂੰ ਤੁਹਾਡੀ ਕੀ ਦੇਣ ਰਹੀ ਹੈ?
3: ਮੈਂ ਜਦੋਂ ਵੀ ਤਲਵੰਡੀ ਸਾਬੋ ਦਾ ਚੇਅਰਮੈਨ ਲੱਗਿਆ ਤਾਂ ਜਿੰਨੇ ਵੀ ਬਲਾਕ ਸਮਿਤੀ ਦੇ ਮੈਂਬਰ ਸੀ, ਸਾਰੇ ਮੇਰੇ ਨਾਲ, ਮਤਲਬ ਇਕਮੁੱਠ ਹੋ ਕੇ ਮੈਨੂੰ ਸਰਬਸੰਮਤੀ ਨਾਲ ਉਹਨਾਂ ਨੇ ਚੇਅਰਮੈਨ ਲਾਇਆ ਸੀ, ਤੇ ਮੈਂ ਵੀ ਉਹਨਾਂ ਦੇ ਨਾਲ ਜਿੰਨੇ ਵੀ ਸਾਡੇ 51 ਪਿੰਡ ਤਲਵੰਡੀ ਸਾਬੋ ਚ ਪੈਂਦੇ ਸੀ, ਸਾਰੇ ਪਿੰਡਾਂ ਚ ਤਕਰੀਬਨ ਕੰਮ ਕਰਾਏ ਹੋਣਗੇ। ਤੇ ਜਿਹੜਾ ਆਪਣੇ ਪਿੰਡ ਦੀ ਗੱਲ ਹੈ, ਆਪਣੇ ਪਿੰਡ ਚ ਕਮਾਲੂ ਵਾਲਾ ਜਿਹੜਾ ਕੱਚਾ ਰਾਹ ਹੈਗਾ, ਕੋਈ 2-2.5 ਕਿਲੋਮੀਟਰ ਦਾ ਸੀਗਾ, ਉਹ ਮੈਂ ਪੱਕਾ ਕਰਵਾਇਆ। ਆਪਣੇ ਪੰਚਾਇਤੀ ਜਿਹੜੀਆਂ ਜ਼ਮੀਨਾਂ ਸੀ ਉਹਦੇ ਵਿੱਚ ਸੋਲਰ ਮੋਟਰਾਂ ਲਵਾਈਆਂ, ਆਪਣੇ ਵਾਟਰ ਵਰਕਸ ਤੇ ਪਾਣੀ ਦਾ ਜਿਹੜਾ ਪ੍ਰਬੰਧ ਕੀਤਾ ਸੀ ਉਹਦੇ ਚ ਮੋਟਰਾਂ ਲਵਾ ਕੇ ਦਿੱਤੀਆਂ, ਹੋਰ ਇੱਥੇ ਆਪਣੇ ਪਿੰਡ ਚ 1-2 ਗਲੀਆਂ ਵੀ ਬਣਵਾ ਕੇ ਦਿੱਤੀਆਂ। ਸਿਕਲੱਦੀ ਵਾਲੀ ਜਿਹੜੀ ਸੜਕ ਹੈਗੀ, ਮੰਗ ਰੱਖੀ ਸੀ ਸਰਦਾਰ ਖੁਸ਼ਵਾਜ ਜਟਾਣੇ ਕੋਲੇ, ਉਹਨਾਂ ਦੀ ਦੇਣ ਨਾਲ ਉਹ ਵੀ ਬਣੀ ਹੈ। ਮੈਂਬਰ ਪੰਚਾਇਤ ਰਿਹਾ ਪਿੰਡ ਚ, ਉਦੋਂ ਵੀ ਸਾਡੀਆਂ ਜਿੰਨਾ ਚਿਰ ਸਰਕਾਰਾਂ ਰਹੀਆਂ, ਪਹਿਲਾਂ ਮੈਂ ਬਲਾਕ ਦਾ ਪ੍ਰਧਾਨ ਵੀ ਰਿਹਾ ਕਾਂਗਰਸ ਦਾ, ਉਦੋਂ ਵੀ ਮੈਂ ਜਿੰਨਾ ਵੀ ਹੋ ਸਕਿਆ ਪਿੰਡ ਵਾਸਤੇ ਵੱਧ ਤੋਂ ਵੱਧ ਕੰਮ ਕਰਾਉਣ ਦੀ ਕੋਸ਼ਿਸ਼ ਕੀਤੀ। ਸਾਡੇ ਪਿੰਡ ਦਾ ਕੋਈ ਪ੍ਰਾਇਮਰੀ ਸਕੂਲ ਨਹੀਂ ਸੀਗਾ, ਉਦੋਂ ਅਸੀਂ ਜਾ ਕੇ ਪ੍ਰਾਇਮਰੀ ਸਕੂਲ ਕਰਵਾ ਕੇ ਲਿਆਏ, ਗ੍ਰਿਡ ਵੀ ਸਾਡੀ ਪਾਰਟੀ ਦੀ ਸਰਕਾਰ ਵੇਲੇ ਹੀ ਬਣਿਆ।
1: ਸਰਦਾਰ ਬੇਅੰਤ ਸਿੰਘ ਜੀ, ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮ ਮੇਰਾ ਪਿੰਡ ਦੇ ਵਿੱਚ ਤੁਸੀਂ ਹਿੱਸਾ ਬਣੇ, ਤੁਹਾਡਾ ਇਹਨਾਂ ਵਿਚਾਰ ਸਾਂਝੇ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ।
3: ਤੁਹਾਡਾ ਵੀ ਤੇ ਤੁਹਾਡੀ ਟੀਮ ਦਾ ਵੀ ਬੁੱਟਰ ਸਾਹਿਬ, ਬਹੁਤ ਬਹੁਤ ਧੰਨਵਾਦ।

0: ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਅੱਜ ਦੇ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਤਹਿਤ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਜ਼ਿਲ੍ਹਾ ਬਠਿੰਡਾ ਦੀ ਤਹਿਸੀਲ ਤਲਵੰਡੀ ਸਾਬੋ ਦੇ ਪਿੰਡ ਬੰਗੀ ਨਿਹਾਲ ਸਿੰਘ ਦੇ ਵੱਖ ਵੱਖ ਆਗੂਆਂ ਦੇ ਨਾਲ, ਮੋਹਤਵਰਾਂ ਦੇ ਨਾਲ, ਹਿੰਮਤੀ ਉਦਮੀ ਨੌਜਵਾਨਾਂ ਦੇ ਨਾਲ ਜਿਹੜੇ ਖੇਤੀ ਦੇ ਨਾਲ ਨਾਲ ਵੱਖ ਵੱਖ ਕਿਸਮ ਦੇ ਸਹਾਇਕ ਕਿੱਤਿਆਂ ਦੇ ਨਾਲ ਜੁੜੇ ਹੋਏ ਨੇ, ਉਨ੍ਹਾਂ ਦੇ ਵਿਚੋਂ ਇਕ ਨੇ ਸਰਦਾਰ ਗੁਰਸੇਵਕ ਸਿੰਘ ਜੀ ਬੁੱਟਰ। ਤਾਂ ਸਰਦਾਰ ਗੁਰਸੇਵਕ ਸਿੰਘ ਜੀ ਬੁੱਟਰ ਨੌਜਵਾਨ ਨੇ, ਉਦਮੀ ਨੇ, ਹਿੰਮਤੀ ਨੇ, ਹੋਰਨਾਂ ਨੌਜਵਾਨਾਂ ਦੇ ਵਾਸਤੇ ਇਕ ਉਦਾਹਰਣ ਅਤੇ ਪ੍ਰੇਰਣਾ ਦਾ ਸਰੋਤ ਬਣੇ ਹੋਏ ਨੇ, ਜਿਹੜੇ ਪਿਛਲੇ ਸਮੇਂ ਤੋਂ ਬੜੀ ਸਫਲਤਾ ਦੇ ਨਾਲ ਡੇਅਰੀ ਫਾਰਮਿੰਗ ਦਾ ਕੰਮ ਕਰ ਰਹੇ ਨੇ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਉਨ੍ਹਾਂ ਨੂੰ ਸ਼ਾਮਲ ਕਰਨ ਦੀ ਅਸੀਂ ਖੁਸ਼ੀ ਹਾਸਲ ਕਰ ਰਹੇ ਹਾਂ। ਤਾਂ ਸਰਦਾਰ ਗੁਰਸੇਵਕ ਸਿੰਘ ਜੀ ਬੁੱਟਰ ਸਾਹਿਬ, ਤੁਹਾਡਾ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਵੱਲੋਂ ਪ੍ਰੋਗਰਾਮ ਮੇਰਾ ਪਿੰਡ, ਜਿਹੜਾ ਤੁਹਾਡੇ ਹੀ ਨਗਰ ਦੇ ਵਿਚੋਂ ਰਿਕਾਰਡ ਕਰਕੇ ਪ੍ਰਸਾਰਿਤ ਕੀਤਾ ਜਾ ਰਿਹਾ, ਤੇ ਇਸ ਪ੍ਰੋਗਰਾਮ ਚ ਤੁਹਾਡਾ ਸਵਾਗਤ ਹੈ।
1: ਸਵਾਗਤ ਹੈ, ਤੁਹਾਡਾ ਵੀ ਸਵਾਗਤ ਹੈ ਜੀ, ਤੁਸੀਂ ਇੱਥੇ ਆਪਣੇ ਡੇਅਰੀ ਫਾਰਮ ਤੇ ਆਏ, ਧੰਨਵਾਦ ਜੀ ਆਪੀ ਦਾ।
0: ਤੇ ਸਰਦਾਰ ਗੁਰਸੇਵਕ ਸਿੰਘ ਜੀ, ਤੁਸੀਂ ਦੁਨੀਆ ਦੀ ਜਾਂ ਨੌਜਵਾਨਾਂ ਦੀ ਭੀੜ ਦੇ ਵਿਚੋਂ ਨਿਤਰੇ ਨਿਖਰੇ ਤੇ ਉਭਰੇ ਹੋ, ਤਾਂ ਡੇਅਰੀ ਫਾਰਮ ਦੇ ਨਾਲ ਬੜੀ ਸਫਲਤਾ ਦੇ ਨਾਲ ਤੁਸੀਂ ਜੁੜ ਕੇ ਤਰੱਕੀਆਂ ਮਾਣ ਰਹੇ ਹੋ, ਹਨਾ? ਕਦੋਂ ਇਹ ਕਾਰੋਬਾਰ ਸ਼ੁਰੂ ਕੀਤਾ, ਕਿੰਨੇ ਕੁ ਜਾਨਵਰਾਂ ਦੇ ਨਾਲ ਸ਼ੁਰੂਆਤ ਕੀਤੀ ਸੀ ਤੇ ਕਿਉਂ ਫਿਰ ਤੁਹਾਨੂੰ ਫੁਰਨਾ ਆਇਆ?
1: ਇਹ ਜੀ ਦੂਜਾ ਸਾਲ ਹੈ ਇਸ ਸਾਲ, ਆਪਾਂ ਨੂੰ 2 ਸਾਲ ਹੋ ਗਏ, 2 ਜਾਨਵਰਾਂ ਤੋਂ ਸ਼ੁਰੂ ਕੀਤਾ ਜੀ। ਇਹ ਚ ਮੰਨ ਲਓ ਜੀ ਮੁਨਾਫਾ ਲੱਗਿਆ ਜੀ, ਆਪਾਂ ਨੂੰ ਚੰਗੀ ਕਮਾਈ ਲੱਗੀ, ਘਰੇ ਰਹਿੰਦੇ ਹੈਗੇ, ਆਪਦਾ ਕੰਮ ਹੈਗਾ, ਬਾਹਰ ਨੀ ਜਾਣਾ ਪੈਂਦਾ, ਇਸ ਕਰਕੇ ਮੰਨ ਲਓ ਕੀਤੇ।
0: ਮੈਂ ਆਪਣੀ ਅੱਖੀਂ ਦੇਖ ਲਿਆ, ਤੁਹਾਡੇ ਕੋਲੇ ਬਹੁਤ ਸੋਹਣੇ ਜਾਨਵਰ ਹੈ, ਬੜਾ ਸੋਹਣਾ ਤੁਹਾਡਾ ਫਾਰਮ ਦਾ ਪ੍ਰਬੰਧਨ ਹੈ, ਹਨਾ? ਤਾਂ ਸਾਡੇ ਸਰੋਤਿਆਂ ਵਾਸਤੇ ਮੈਂ ਜਾਣਨਾ ਚਾਹਾਂਗਾ ਕਿ ਕਿਹੜੀ ਕਿਹੜੀ ਨਸਲ ਦੇ ਜਿਹੜੇ ਜਾਨਵਰ ਹੈ ਉਹ ਤੁਹਾਡੀ ਡੇਅਰੀ ਫਾਰਮ ਦਾ ਸ਼ਿੰਗਾਰ ਬਣੇ ਹੋਏ ਨੇ?
1: ਹਾਂਜੀ, ਜਿਵੇਂ ਮੋਹਰਾ ਜੀ, ਤੇ ਉਹਦੇ ਚ ਮੰਨ ਲਓ ਵਧੀਆ ਚੰਗੇ ਜਾਨਵਰ ਆ ਗਏ ਜੀ, 15+ 17-18 ਲੀਟਰ ਤੱਕ ਦੇ ਆਪਣੇ ਕੋਲੇ ਜਾਨਵਰ ਆ ਗਏ, ਵਿੱਚ ਮੱਝਾਂ ਵੀ ਆ, ਗਾਵਾਂ ਵੀ ਆ।
0: ਕਿੰਨੀ ਕੁ ਗਿਣਤੀ ਚ ਨੇ ਇਹ ਜਿਹੜੇ ਜਾਨਵਰ?
1: 14 ਦੇ ਘਰਾਂ ਚ ਸਾਰੇ ਨਗ ਹੋਣਗੇ, 2 ਤੋਂ ਸ਼ੁਰੂ ਕੀਤੇ ਸੀਗੇ, 14 ਹੋ ਗਏ।
0: 2 ਤੋਂ ਸ਼ੁਰੂ ਕੀਤਾ ਸੀ, 14 ਤੱਕ ਪਹੁੰਚ ਗਏ। ਇਹ ਤੁਹਾਡੀ ਮਿਹਨਤ ਨੂੰ, ਤੁਹਾਡੀ ਹਿੰਮਤ ਨੂੰ, ਤੁਹਾਡੇ ਉਦਮ ਨੂੰ, ਤੁਹਾਡੇ ਜਜ਼ਬੇ ਨੂੰ, ਤੁਹਾਡੀ ਸੋਚ ਨੂੰ ਸਲਾਮ ਕਰਨਾ ਬਣਦਾ ਹੈ। ਇਹ ਜਿਹੜੇ ਤੁਸੀਂ ਜਾਨਵਰ ਰੱਖ ਰਹੇ ਹੋ, ਇਹ ਕਈ ਲੋਕ ਤਾਂ ਐਸੇ ਹੁੰਦੇ ਨੇ, ਜਿਹੜੇ ਕਈ ਕਿਸਾਨ ਐਸੇ ਹੁੰਦੇ ਨੇ ਜਿਹੜੇ ਜਾਨਵਰਾਂ ਦੀ ਵੇਚ ਵੱਟ ਨਾਲ ਸੰਬੰਧਿਤ ਜੁੜਦੇ ਨੇ, ਤੇ ਕਈ ਐਸੇ ਹੁੰਦੇ ਨੇ ਜਿਹੜੇ ਕਿ ਦੁੱਧ ਦਾ ਕਾਰੋਬਾਰ ਕਰਦੇ ਆ। ਤਾਂ ਫਿਰ ਕਿਹੜੀ ਗੱਲ ਦੇ ਵੱਲ ਜਾਂ ਕਿਹੜੇ ਨੁਕਤੇ ਤੇ ਧਿਆਨ ਦਿੰਦੇ ਹੋ ਤੁਸੀਂ?
1: ਆਪਣਾ ਫਿਲਹਾਲ ਤਾਂ ਦੋਨਾਂ ਤੇ ਹੈ ਜੀ, ਵੇਚ ਵੱਟ ਦਾ ਵੀ ਕਰ ਲੈਂਦੇ ਆ, ਦੁੱਧ ਦਾ ਵੀ ਮੇਨ ਆ ਜਾਂਦਾ ਕਿਉਂਕਿ ਵਿੱਚੋਂ ਖਰਚਾ ਨਿਕਲੀ ਜਾਂਦਾ ਜੀ। ਜਿਹੜੇ ਆਪਾਂ ਵੇਚਣੇ ਹੁੰਦੇ ਆ ਟੋਟਲ, ਜਿਹੜੇ ਸਾਰੇ ਦੁੱਧ ਵਾਲੇ ਆ, ਸਾਰਿਆਂ ਦਾ ਵਿੱਚੋਂ ਖਰਚਾ ਨਿਕਲੀ ਜਾਂਦਾ, ਇਸ ਕਰਕੇ ਨਾਲ ਮੰਨ ਲਓ ਦੁੱਧ ਵਾਲੇ ਵੀ ਹੈਗੇ।
0: ਤੇ ਜਿਹੜੇ ਸਰਦਾਰ ਗੁਰਸੇਵਕ ਸਿੰਘ ਜੀ ਇਹ ਜਾਨਵਰ ਨੇ, ਇਹ ਫਿਰ ਤੁਸੀਂ ਖਰੀਦੇ ਨੇ ਕਿ ਤੁਹਾਡੇ ਆਪ ਦੀ ਡੇਅਰੀ ਫਾਰਮ ਦੀ ਉਪਜ ਹੈ? ਕਹਿਣ ਤੋਂ ਭਾਵ ਨਸਲ ਸੁਧਾਰ ਦੇ ਤਹਿਤ ਤੁਸੀਂ ਇੱਥੇ ਤਿਆਰ ਕੀਤੇ ਨੇ?
1: ਨਸਲ ਵਾਲੇ ਹੈਗੇ ਆ ਜੀ, ਆਪਣੇ ਕੋਲ ਆਪਦੀ ਬਰੀਡ ਹੈਗੀ ਹੈਗੀ, ਪਰ ਵਿੱਚੋਂ ਖਰੀਦੇ ਹੋਏ ਵੀ ਹੈਗੇ।
0: ਜਿਹੜੀਆਂ ਇਹ ਮੱਝਾਂ ਨੇ, ਇਹ ਜ਼ਿਆਦਾਤਰ ਮੈਂ ਦੇਖਦਾ ਕਿ ਮੱਝਾਂ ਨੇ, ਚਾਹੇ ਝੋਟੀਆਂ ਨੇ, ਚਾਹੇ ਛੋਟੀਆਂ ਕੱਟੀਆਂ ਨੇ, ਇਹ ਮੋਹਰਾ ਨਸਲ ਦੀਆਂ। ਤੇ ਮੋਹਰਾ ਨਸਲ ਦੀ ਜੇਕਰ ਕਿਸੇ ਨੇ ਕੋਈ ਮੱਝ ਖਰੀਦਣੀ ਹੈ ਜਾਂ ਝੋਟੀ ਖਰੀਦਣੀ ਹੈ ਜਾਂ ਕੱਟੀ ਖਰੀਦਣੀ ਹੈ, ਦੀ ਪਛਾਣ ਕੀ ਹੁੰਦੀ ਹੈ?
1: ਪੂਛ ਤੇ ਥੋੜੇ ਜੇ ਵਾਲ ਚਿੱਟੇ ਹੁੰਦੇ, ਕੁੰਡੇ ਸਿੰਘ ਹੁੰਦੇ ਹੈਗੇ, ਆਰਡਰ ਕਰਨੀ ਉਹ ਵਧੀਆ ਹੁੰਦੀ ਆ, ਰੰਗ ਪੂਰਾ ਕਾਲਾ ਹੁੰਦਾ ਜੀ, ਬਲੈਕ।
0: ਤੁਹਾਡੇ ਕੋਲੇ ਜਿਹੜੀਆਂ ਇਹ ਮੱਝਾਂ ਨੇ ਸਰਦਾਰ ਗੁਰਸੇਵਕ ਸਿੰਘ ਜੀ, ਇਹ ਜਿਹੜੀਆਂ ਮੱਝਾਂ ਨੇ, ਦੁੱਧ ਦੀ ਜਿਹੜੀ ਰਿਕਾਰਡ ਪੈਦਾਵਾਰ ਕੀ ਹੈ ਇਹਨਾਂ ਦੀ?
1: ਆਪਣੇ ਕੋਲ 17 ਤੱਕ ਹੈਗੀ ਹੈਗੀ, ਇੱਕ ਵੇਚਦੀ ਸੀਗੀ 20 ਤੱਕ ਦੀ, ਮੰਨ ਲਓ ਨਸਲ ਜਿਹੜੀ ਆਪਣੇ ਕੋਲ ਹੈਗੀ ਆ ਉਹ 20-22 ਤੱਕ ਦੀ ਹੈਗੀ ਹੈਗੀ ਬਰੀਡ ਆ ਜਿਹੜੀ।
0: ਤਾਂ ਫਿਰ ਜਿਹੜਾ ਦੁੱਧ ਹੈ ਇਹ ਤੁਹਾਡੇ ਘਰੋਂ ਆ ਕੇ ਲੋਕ ਲੈ ਕੇ ਜਾਂਦੇ ਆ ਕਿ ਤੁਸੀਂ ਡੇਅਰੀ ਤੇ ਪਾ ਕੇ ਆਉਂਦੇ ਹੋ ਜਾਂ ਤੁਸੀਂ ਮੰਡੀ ਚ ਲੈ ਕੇ ਜਾਂਦੇ ਹੋ? ਤਾਂ ਅੰਦਾਜ਼ਾ ਔਸਤਨ ਕੀ ਰੇਟ ਵਿਕ ਜਾਂਦਾ?
1: ਆਪਣਾ ਬਸ 60-65 ਰੁਪਏ ਟੋਟਲ ਆ ਜਾਂਦਾ ਜੀ, ਇਥੋਂ ਡੇਅਰੀ ਚ ਪਿੰਡ ਚ ਪਾ ਦਿੰਦੇ ਜੀ।
0: ਤਾਂ ਜਿਹੜੀ ਮੋਹਰਾ ਨਸਲ ਦੀ ਮੱਝ ਹੈਗੀ ਹੈ, ਇਹਦਾ ਜਿਹੜਾ ਦੁੱਧ ਦਾ ਸੀਜ਼ਨ ਹੈ ਉਹ ਕੁੱਲ ਮਿਲਾ ਕੇ ਸੌਣ ਤੋਂ ਲੈ ਕੇ ਕਿੰਨੇ ਕੁ ਮਹੀਨਿਆਂ ਤੱਕ ਹੁੰਦਾ, ਕਦੋਂ ਡਰਾਈ ਹੁੰਦੀ ਹੈ?
1: ਆਪਣੇ ਕੋਲ ਜਿਹੜੀ ਹੈਗੀ 7 ਮਹੀਨੇ ਤੱਕ ਵੀ ਗਈ ਹੈ ਜੀ, 7 ਮਹੀਨੇ 8 ਮਹੀਨੇ ਵੀ ਦੁੱਧ ਦਿੱਤਾ ਹੋਇਆ ਉਹਨੇ।
0: ਤਾਂ ਸੁਭਾਅ ਦੇ ਪੱਖੋਂ ਕਈ ਜਾਨਵਰ ਐਸੇ ਹੁੰਦੇ ਨੇ ਜਿਹੜੇ ਬੜੇ ਖੱਟਰ ਹੁੰਦੇ ਨੇ, ਚੋਣ ਦੇ ਵਿੱਚ ਵੀ ਬੜੇ ਔਖੇ ਹੁੰਦੇ ਨੇ, ਹਨਾ, ਹੱਥ ਪੈ ਜਾਂਦੇ ਹੁੰਦੇ ਆ। ਤੁਹਾਡੀਆਂ ਜਿਹੜੀਆਂ ਮੱਝਾਂ ਨੇ, ਤਾਂ ਇਹ ਫਿਰ ਸੁਭਾਅ ਦੇ ਪੱਖੋਂ ਕੈਸੀਆਂ ਨੇ ਫਿਰ, ਹੱਥੀ ਚੁਆ ਚੁਆਈ ਕਰਦੇ ਹੋ ਕਿ ਮਸ਼ੀਨਾਂ ਰਾਹੀਂ?
1: ਇਹ ਆਪਾਂ ਸਾਰੀ ਚੁਆਈ ਹੱਥੀ ਕਰਦੇ ਜੀ, ਤੇ ਕੋਈ ਵੀ ਚੋ ਸਕਦਾ, ਕੋਈ ਨੀ, ਮੰਨ ਲਓ ਹੱਥ ਦਾ ਕੋਈ ਚੱਕਰ ਨੀ।
0: ਖੁਰਾਕੀ ਪ੍ਰਬੰਧ ਤੁਸੀਂ ਕਿਹੋ ਜਿਹਾ ਰੱਖਿਆ ਇਹਨਾਂ ਦਾ?
1: ਖੁਰਾਕੀ ਅਚਾਰ ਤਾਂ

0: ਹੈ ਜੀ, ਡੇਰੀ ਫਾਰਮ ਚਾਰ ਤੇ ਡਿਪੈਂਡ ਹੈਗਾ, ਖਰਚਾ ਘੱਟ ਹੁੰਦਾ ਗਾ ਤੇ ਬਾਕੀ ਨਾਰਮਲ ਦੁੱਧ ਵਾਲੀ ਫੀਡ ਉਹ ਆਪਾਂ ਆਪਦੀ ਆਪ ਤਿਆਰ ਕਰਾਉਣੀ।
1: ਜਿਵੇਂ ਤੁਹਾਡੇ ਇਰਾਦੇ ਆ, ਜਿਵੇਂ ਤੁਹਾਡੀ ਸੋਚ ਹੈ, ਮੈਨੂੰ ਲੱਗਦਾ ਇਸ ਕਿੱਤੇ ਨੂੰ ਤੁਸੀਂ ਭਵਿੱਖ ਦੇ ਵਿੱਚ ਹੋਰ ਵੀ ਵਿਕਾਸ ਵੱਲ, ਹੋਰ ਵੀ ਉਚਾਈਆਂ ਵੱਲ ਲੈ ਕੇ ਜਾਓਗੇ, ਹਨਾ, ਤੇ ਆਉਣ ਵਾਲੇ ਸਮੇਂ ਦੇ ਵਾਸਤੇ ਫਿਰ ਕੀ ਬਿਆਉਂਤ ਕਰ ਰੱਖੀ ਹੈ ਬੁੱਟਰ ਸਾਹਿਬ ਨੇ?
0: ਬਿਆਉਂਤੀ ਵੱਧ ਤੋਂ ਵੱਧ ਕਰਨੀ, ਬਸ ਇਹ ਚ ਹੈ ਦਿਸਦਾ ਹੀ, ਇਹ ਚ ਭਵਿੱਖ ਵਧੀਆ ਇਹੀ ਕੰਮ ਕਰਨਾ ਹੀ।
1: ਤਾਂ ਜਿਹੜੇ ਸਾਡੇ ਨੌਜਵਾਨ ਹੈ ਜਿਹੜੇ ਰੋਜ਼ਗਾਰ ਦੀ ਤਲਾਸ਼ ਦੇ ਵਿੱਚ ਹੈ ਜਾਂ ਵਿਦੇਸ਼ਾਂ ਨੂੰ ਚਲੇ ਜਾਂਦੇ ਆ, ਹਨਾ, ਘਰ ਸੁੰਨੇ ਹੋ ਜਾਂਦੇ ਆ, ਘਰ ਖਾਲੀ ਹੋ ਜਾਂਦੇ ਆ, ਹਨਾ, ਉਹ ਕਹਿੰਦੇ ਆ ਕਿ ਇੱਥੇ ਕੋਈ ਕਿੱਤਾ ਨਹੀਂ, ਇੱਥੇ ਕੋਈ ਧੰਦਾ ਨਹੀਂ, ਇੱਥੇ ਕੋਈ ਰੋਜ਼ਗਾਰ ਨਹੀਂ, ਹਨਾ, ਉਹਨਾਂ ਨੂੰ ਤੁਹਾਡਾ ਕੀ ਕਹਿਣਾ, ਉਹਨਾਂ ਨੂੰ ਕੀ ਸੁਨੇਹਾ?
0: ਉਹਨਾਂ ਨੂੰ ਸੁਨੇਹਾ ਇਹੀ ਹੈ ਜੀ, ਸਭ ਤੋਂ ਵਧੀਆ ਇਹ ਆਪਦਾ ਘਰੇ ਵੀ ਹੈਗਾ, ਮੈਨੇਜਮੈਂਟ ਹੋਵੇ ਤਾਂ ਕੋਈ ਔਖਾ ਕੰਮ ਨਹੀਂ ਗਾ, ਬਹੁਤ ਵਧੀਆ ਕੰਮ ਆ, ਲਾਹੇਵੰਦ ਧੰਦਾ ਹੈਗਾ ਤੇ ਕੋਈ ਪ੍ਰੋਬਲਮ ਨਹੀਂ ਆਉਂਦੀ, ਬਸ ਮੈਨੇਜਮੈਂਟ ਦੀ ਸੈਟਿੰਗ ਹੋਣੀ ਚਾਹੀਦੀ ਹੈ।
1: ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜੇ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ, ਅਦਾਰਾ ਆਕਾਸ਼ਵਾਣੀ ਐਫਐਮ ਬਠਿੰਡਾ ਦੀਆਂ ਦੁਆਵਾਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹੈ ਕਿ ਤੁਹਾਨੂੰ ਡੇਅਰੀ ਫਾਰਮਿੰਗ ਦੇ ਕਿੱਤੇ ਦੇ ਵਿੱਚ ਹੋਰ ਵੀ ਪ੍ਰਮਾਤਮਾ ਤਰੱਕੀਆਂ ਬਖਸ਼ੇ, ਬੁਲੰਦੀਆਂ ਬਖਸ਼ੇ। ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ, ਸਮਾਂ ਕੱਢਣ ਦੇ ਲਈ, ਵਿਚਾਰ ਸਾਂਝੇ ਕਰਨ ਦੇ ਲਈ ਸਰਦਾਰ ਗੁਰਸੇਵਕ ਸਿੰਘ ਜੀ ਬੁੱਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ।
0: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ।
2: ਮੇਰੇ ਪਿੰਡ ਵਿੱਚ ਵਸਦਾ ਰੱਬ ਓਏ
1: ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸਰੋਤਿਓ, ਅੱਜ ਦੇ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਤਹਿਤ ਤੁਸੀਂ ਸੁਣ ਰਹੇ ਹੋ ਸਾਡਾ ਹਫ਼ਤਾਵਾਰੀ ਸਿਲਸਿਲਾ ਮੇਰਾ ਪਿੰਡ, ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਜ਼ਿਲ੍ਹਾ ਬਠਿੰਡਾ ਦੀ ਤਹਿਸੀਲ ਤਲਵੰਡੀ ਸਾਬੋ ਦੇ ਪਿੰਡ ਬੰਗੀ ਨਿਹਾਲ ਸਿੰਘ ਦੇ ਨਾਗਰਿਕਾਂ ਦੇ ਨਾਲ, ਇੱਥੋਂ ਦੇ ਵਸਨੀਕਾਂ ਦੇ ਨਾਲ। ਉਨ੍ਹਾਂ ਦੇ ਵਿੱਚੋਂ ਇੱਕ ਨੇ ਸਰਦਾਰ ਦੇਵ ਸਿੰਘ ਜੀ ਚੱਠਾ, ਤੇ ਸਰਦਾਰ ਦੇਵ ਸਿੰਘ ਜੀ ਚੱਠਾ ਦੇ ਨਾਲ ਵਿਚਾਰ ਸਾਂਝੇ ਕਰਦੇ ਹਾਂ। ਚੱਠਾ ਸਾਹਿਬ, ਤੁਹਾਡੀ ਕਿੰਨੀ ਕੁ ਉਮਰ ਹੋ ਗਈ ਹੈ?
3: ਮੇਰੀ 75 ਸਾਲ ਦੀ ਉਮਰ ਹੋ ਗਈ ਜੀ।
1: 75 ਸਾਲ ਦੀ ਤੁਹਾਡੀ ਉਮਰ ਹੋ ਗਈ, ਜੇ ਮੈਂ ਹੁਣ ਦੀ ਗੱਲ ਕਰਾਂ, ਹਨਾ, ਜਿਵੇਂ ਜਿਹੜੀ ਜਵਾਨੀ ਹੈ ਸਾਡੀ 20-25 ਸਾਲ ਦੀ ਉਮਰ ਦੇ ਵਿੱਚ ਹੀ, ਕਈ ਕਹਿੰਦੇ ਵੀ ਅਸੀਂ ਥੱਕ ਗਏ, ਅਸੀਂ ਹੰਭ ਗਏ, ਜਾਂ ਉਹਨਾਂ ਤੇ ਇਲਜ਼ਾਮ ਲੱਗਦਾ ਵੀ ਭਾਈ ਇਹ ਕੰਮ ਨਹੀਂ ਕਰਦੇ, ਹਨਾ, ਹੁਣ ਤੁਹਾਡੇ ਕਿਹੋ ਜਿਹੇ ਰੁਝੇਵੇਂ, ਕਿੰਨਾ ਕੰਮ ਕਰ ਲੈਂਦੇ ਹੋ?
3: ਹੁਣ ਤਾਂ ਉਹਨਾਂ ਕੰਮ ਹੁੰਦਾ ਨੀ, ਜਵਾਨੀ ਵੇਲੇ ਤਾਂ ਅਸੀਂ ਥੱਕਦੇ ਹੀ ਨਹੀਂ ਸੀਗੇ।
1: ਜਦੋਂ ਤੁਹਾਡੇ ਤੇ ਜਵਾਨੀ ਆਈ ਸੀ, ਹਨਾ, 75 ਸਾਲ ਦੀ ਤੁਹਾਡੀ ਉਮਰ ਹੋਗੀ, ਜਦੋਂ ਤੁਹਾਡੀ ਸੁਰਤ ਸੰਭਲੀ ਸੀ, ਤੁਸੀਂ ਜਵਾਨੀ ਦੇ ਵਿੱਚ ਪੈਰ ਧਰਿਆ ਸੀ, ਉਦੋਂ ਤੁਹਾਡਾ ਪਿੰਡ ਜਿਹੜਾ ਬੰਗੀ ਨਿਹਾਲ ਸਿੰਘ ਹੈ, ਇਹ ਕਿਹੋ ਜਿਹਾ ਸੀ ਪਿੰਡ?
3: ਬਹੁਤ ਵਧੀਆ, ਚੰਗਾ ਮਾਹੌਲ ਸੀਗਾ, ਬੰਦੇ ਨੂੰ ਬੰਦਾ ਚਾਹੁੰਦਾ ਸੀਗਾ, ਇਕੱਠੇ ਰਲ ਮਿਲ ਕੇ ਬਹਿੰਦੇ ਸੀਗੇ, ਕੋਈ ਉਹ ਸ਼ਿਕਵੇ ਵਾਲੀ ਗੱਲ ਕੋਈ ਨਹੀਂ ਸੀ। ਘਰ ਤਾਂ ਵਿੱਚ ਕੱਚੇ ਵੀ ਸੀਗੇ ਤੇ ਮਤਲਬ ਪੱਕੇ ਵੀ ਸੀਗੇ, ਤੇ ਟਾਈਮ ਵਧੀਆ ਟੱਪ ਗਿਆ। ਹੁਣ ਵਾਲੀ ਗੱਲ ਜਿਹੜੀ, ਹੁਣ ਮੋਹ ਹਤਕਾਰ ਰਿਹਾ ਨੀ ਪਹਿਲਾਂ ਵਾਲਾ। ਅੱਗੇ ਖੂਹ ਚੜ੍ਹਦੇ ਸੀਗੇ, ਸਾਡੀ ਮਾਤਾ ਸੀ, ਛੋਟੇ ਛੋਟੇ ਸੀ, ਪਿੰਡ ਦਾ ਚੱਠੇ ਵਾਲਾ ਸਾਡਾ, ਤੇ ਉਥੋਂ ਆਪਣਾ ਖੂਹ ਸੀਗਾ ਜੀ, ਦੂਜੇ ਸਿਰੇ ਤੇ ਘੱਗਰਾ ਪਾ ਕੇ ਤੇ ਪਾਣੀ ਲਿਆਉਂਦੀਆਂ ਮਾਈਆਂ, ਮਾਤਾ ਵੀ ਸਾਡੀ ਲਿਆਉਂਦੀ ਰਹੀ, ਅਸੀਂ ਛੋਟੇ ਛੋਟੇ ਸੀਗੇ, ਛੱਪੜਾਂ ਵਾਲਾ ਵੀ ਨਹਾਉਂਦੇ ਵੀ ਛੱਪੜਾਂ ਚ ਸੀਗੇ।
1: ਤੇ ਉਦੋਂ ਤਾਂ ਫਿਰ ਕੋਈ ਬਿਜਲੀ ਦੇ ਪ੍ਰਬੰਧ ਵੀ ਚੱਠਾ ਸਾਹਿਬ ਨਹੀਂ ਹੁੰਦੇ ਹੋਣੇ, ਹਨਾ, ਜਿਵੇਂ ਹੁਣ 2 ਮਿੰਟ ਬਿਜਲੀ ਚਲੀ ਜਾਂਦੀ ਹੈ, ਹਾਲੋ ਬੇਹਾਲ ਹੋ ਜਾਂਦੇ ਆ, ਹਨਾ, ਤਾਂ ਕਿਵੇਂ ਟਾਈਮ ਪਾਸ ਹੁੰਦਾ ਸੀ ਫਿਰ?
3: ਉਦੋਂ ਬਿਜਲੀ ਹੈ ਹੀ ਨਹੀਂ ਸੀਗੀ ਜੀ, ਸਾਡੇ ਪਿੰਡ ਹੈ ਨਹੀਂ ਸੀ, ਮਗਰੋਂ ਆਈ ਹੈ ਬਿਜਲੀ, ਮੈਂ ਤਾਂ ਇੱਥੇ ਬੰਗੀ ਆ ਗਿਆ, ਜਦੋਂ ਬਿਜਲੀ ਆਈ ਹੈ 3 ਕੁ ਸਾਲ ਹੋਏ ਸੀ 4 ਕਾਜ ਨੂੰ, ਉਦੋਂ ਬਿਜਲੀ ਹੈ ਨਹੀਂ ਸੀ, ਪਏ ਰਹਿੰਦੇ ਵਧੀਆ, ਨੀਂਦ ਵਧੀਆ ਆਉਂਦੀ ਸੀ, ਉਦੋਂ ਉਹੋ ਜਿਹਾ ਹੋ ਜਾਂਦਾ ਬੰਦਾ। ਛੱਪੜਾਂ ਦੇ ਦਰਖਤ ਸੀਗੇ, ਉਹਨਾਂ ਦੇ ਥੱਲੇ ਮੰਜੇ ਮੁੰਜੇ ਡਾ ਕੇ ਉੱਥੇ ਪਏ ਰਹਿੰਦੇ ਸਾਰੇ।
1: ਤੇ ਜੇਕਰ ਚੱਠਾ ਸਾਹਿਬ ਆਪਾਂ ਖੇਤੀ ਦੀ ਗੱਲ ਕਰੀਏ, ਹਨਾ, ਤੁਸੀਂ ਊਠਾਂ ਬਲਦਾਂ ਤੋਂ ਲੈ ਕੇ ਟਰੈਕਟਰ ਤੱਕ ਦਾ ਸਫ਼ਰ ਕੀਤਾ, ਹਨਾ, ਹੁਣ ਵੀ ਟਰੈਕਟਰ ਸੋਹਣਾ ਤੁਸੀਂ ਚਲਾ ਲੈਂਦੇ ਹੋ, ਤੁਸੀਂ ਵਾਹ ਲੈਂਦੇ ਹੋ, ਹਨਾ, ਤਾਂ ਪੁਰਾਣੇ ਵੇਲੇ ਫਿਰ ਜਿਹੜੀ ਊਠਾਂ ਦੀ ਬਲਦਾਂ ਦੀ ਖੇਤੀ ਜਾਂ ਕੋਈ ਆਹ ਫਲਿਆਂ ਵਾਲਾ ਕੰਮ ਹੈ, ਕਿਹੋ ਜਿਹਾ ਹੁੰਦਾ ਸੀ?
3: ਬਹੁਤ ਵਧੀਆ ਸੀ, ਸਾਨੂੰ ਤਾਂ ਬਹੁਤ ਵਧੀਆ ਲੱਗਦਾ ਸੀ, ਤਰਪਾਲੀਆਂ ਤਰਪੁਲੀਆਂ ਫੇਰਦੇ, ਦੁਪਹਿਰੇ ਛੱਡ ਕੇ ਉੱਠ ਤੇ ਕਸੀਆ ਚੱਕਲਾਂ ਦੇ ਪਾੜੇ ਪੱਟਣ ਲੱਗ ਜਾਂਦੇ, ਥੱਕਦੇ ਹੀ ਨਹੀਂ ਸੀਗੇ, ਕਣਕ ਵਾਲੇ ਫਲਿਆਂ ਨਾਲ ਗਾਉਂਦੇ ਸੀਗੇ, ਤੇ ਦੁਪਹਿਰੇ ਅਗੇ ਤੂੰ ਤਾਂ ਪਾਣੀ ਪਿਆ ਲਿਆ ਤੇ ਅਸੀਂ ਹੁਣ ਪੈਰੀ ਪੱਟਦੇ ਆ, ਹੁਣ ਗਰਮ ਹੋਈ ਆ ਕੇ।
1: ਚੱਠਾ ਸਾਹਿਬ, ਜਿਵੇਂ ਹੁਣ ਖਾਦ ਖੁਰਾਕਾਂ ਬਦਲ ਗਈਆਂ ਨੇ, ਹਨਾ, ਹੁਣ ਕੋਈ ਹੌਟ ਡੌਗ ਖਾਂਦਾ, ਬਰਗਰ ਖਾਂਦਾ, ਪੀਜ਼ੇ ਖਾਂਦਾ, ਬ੍ਰੈਡ ਹੈ, ਸਮੋਸੇ ਹੈ, ਹਨਾ, ਨਿਊਡਲ ਹੈ, ਇਹੋ ਜਿਹੀ ਖੁਰਾਕ ਆ ਗਈ ਜਿਹੜੀ ਸਿਹਤ ਵਾਸਤੇ ਬੜੀ ਮਾੜੀ ਹੈ, ਹਨਾ, ਤੁਹਾਡੇ ਸਮਿਆਂ ਦੇ ਵਿੱਚ ਜਿਹੜੀ ਖਾਦ ਖੁਰਾਕ ਹੈ ਉਹ ਬੰਦਿਆਂ ਦੀ ਔਰਤਾਂ ਦੀ ਕਿਹੋ ਜਿਹੀ ਹੁੰਦੀ ਸੀ?
3: ਉਦੋਂ ਤਾਂ ਦੇਸੀ ਸੀਗਾ ਸਾਰਾ ਕੁਝ ਜੀ, ਹੁਣ ਆਹ ਜਿਹੜੇ ਆ ਬਰਗਰ ਬੁਰਗਰ ਖਾਂਦੇ ਆ, ਉਦੋਂ ਜਾਣਦਾ ਨਹੀਂ ਸੀ ਕੋਈ, ਤੇ ਨਾ ਕੋਈ ਮੰਡੀ ਇਹੋ ਜਿਹਾ ਸਮਾਨ ਖਾਂਦਾ ਸੀ। ਉਦੋਂ ਖੁਰਾਕ ਸੀਗੀ ਛੋਲੇ ਛਾਲੇ ਬਣਾਉਂਦੇ, ਭੱਠੀਆਂ ਚੜ੍ਹਦੀਆਂ, ਤੇ ਕਣਕ ਬਿਨਾਂ ਰੇਹ ਤੋਂ ਹੁੰਦੀ ਤੇ ਤੰਦਰੁਸਤੀ ਰਹਿੰਦੀ ਸੀ, ਡਾਕਟਰ ਕੋਲੇ ਤਾਂ ਕੋਈ ਜਾਂਦੇ ਨਹੀਂ ਸੀ, ਉਹ ਘੱਟ ਜਾਂਦੇ ਸੀ ਲੋਕ ਬਹੁਤ।
1: ਤਾਂ ਬਿਲਕੁਲ ਜੀ, ਕਹਿੰਦੇ ਹੁੰਦੇ ਨਾ ਵੀ ਜਿਹੋ ਜਿਹੀ ਖੁਰਾਕ ਹੋਵੇ ਉਸ ਤਰ੍ਹਾਂ ਦੀ ਸਿਹਤ ਹੋ ਜਾਂਦੀ ਹੈ। ਤਾਂ ਚੱਠਾ ਸਾਹਿਬ, ਤੁਹਾਡੇ ਨਗਰ ਦੇ ਜਿਹੜੇ ਕੁਝ ਲੋਕਾਂ ਨੂੰ ਪਾਕਿਸਤਾਨ ਦੇ ਜਿਹੜੇ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ, ਹਨਾ, ਤੁਸੀਂ ਵੀ ਉਹਨਾਂ ਦੇ ਵਿੱਚੋਂ ਇੱਕ ਹੋ, ਹਨਾ, ਤਾਂ ਤੁਸੀਂ ਪਾਕਿਸਤਾਨ ਜਥੇ ਦੇ ਨਾਲ ਜਾ ਕੇ ਆਏ ਹੋ, ਕਿਹੋ ਜਿਹੇ ਲੋਕ ਹੈ, ਕਿਹੋ ਜਿਹਾ ਮਾਹੌਲ ਹੈ, ਕਿਹੋ ਜਿਹਾ ਪ੍ਰਬੰਧ ਹੈ, ਕਿਵੇਂ ਲੱਗਿਆ ਉੱਥੇ ਜਾ ਕੇ?
3: ਉੱਥੇ ਸਾਨੂੰ ਤਾਂ ਬਹੁਤ ਵਧੀਆ ਲੱਗਿਆ, ਸਾਨੂੰ ਤਾਂ ਲੋਕ ਬਹੁਤ ਚਾਹੁੰਦੇ ਸੀਗੇ, ਘਰੇ ਲਿਜਾਂਦੇ ਸੀ ਵੀ ਅਸੀਂ ਤੁਹਾਡੀ ਸੇਵਾ ਕਰਨੀ ਹੈ। ਇੱਕ ਸਾਨੂੰ ਲੈ ਵੀ ਗਿਆ ਸੀ ਤੇ ਉਹਨੇ ਚੰਗਾ ਪਹਿਲਾਂ ਦਾ ਸਾਨੂੰ ਗਿਆ ਨੂੰ ਠੰਡਾ ਠੁੰਡਾ ਪਿਆ, ਫਿਰ ਆਦਾ ਵੀ ਰੋਟੀ, ਅਸੀਂ ਆਖਿਆ ਵੀ ਰੋਟੀ ਦਾ ਅਸੀਂ ਛੱਕ ਆਏ ਹਾਂ, ਕਹਿੰਦਾ ਵੀ ਭਾਵਾਂ ਅੱਧੀ ਅੱਧੀ ਖਾ ਲਓ, ਰੋਟੀ ਤਾਂ ਖਾਣੀ ਪਊਗੀ, ਤੇ ਸਾਨੂੰ ਉੱਥੇ

0: ਯਾਰ ਆਪਾਂ ਨੂੰ ਭਾਲ ਦੇਣਾ ਫਿਰਦਾ ਹੋਵੇ ਤੇ ਜਦੋਂ ਫੋਨ ਕਰਿਆ ਕਹਿੰਦਾ ਮੈਂ ਤਾਂ ਤੁਹਾਨੂੰ ਘੰਟੇ ਦਾ ਭਾਲਦਾ ਫਿਰਦਾ ਸਾਨੂੰ ਜੀ ਉਹ ਲੈ ਗਿਆ ਕਾਰ ਤੇ ਚੜਾ ਕੇ ਸਾਡੀ ਚਾਹ ਪਾਣੀ ਸੇਵਾ ਠੰਡੇ ਠੁੰਡੇ ਪਿਆ ਕੇ ਸਾਨੂੰ ਉੱਥੇ ਫੇਰ ਛੱਡ ਗਿਆ।
1: ਬਿਲਕੁਲ ਜੀ, ਕਿਉਂਕਿ ਕੋਈ ਸਮਾਂ ਸੀ ਪੰਜਾਬ ਇੱਕ ਸੀ, ਭਾਵੇਂ ਜਿਹੜੀਆਂ ਹੱਦਾਂ ਸਰਹੱਦਾਂ ਹੋ ਗਈਆਂ ਨੇ ਪਰ ਫਿਰ ਵੀ ਜਿਹੜੇ ਲੋਕਾਂ ਦੀ ਦਿਲਾਂ ਦੀ ਸਾਂਝ ਤੇ ਆਪਸੀ ਜਿਹੜਾ ਮੋਹ ਮੁਹੱਬਤਾਂ ਨੇ ਉਹ ਬਣੀਆਂ ਹੋਈਆਂ ਨੇ। ਤਾਂ ਚੱਠਾ ਸਾਹਿਬ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਭਲੇ ਵੇਲਿਆਂ ਦੀਆਂ, ਆਪਣੇ ਵੇਲਿਆਂ ਦੀਆਂ ਗੱਲਾਂ ਸਾਂਝੀਆਂ ਕੀਤੀਆਂ, ਆਪਣੇ ਨਗਰ ਬਾਰੇ ਜਿਹੜੇ ਵਿਚਾਰ ਸਾਂਝੇ ਕੀਤੇ। ਅਦਾਰਾ ਆਕਾਸ਼ਵਾਣੀ FM ਬਠਿੰਡਾ ਦੇ ਵੱਲੋਂ ਅੱਜ ਦੇ ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ, ਵਿਚਾਰ ਸਾਂਝੇ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
0: ਤੁਹਾਡਾ ਵੀ ਧੰਨਵਾਦ ਜੀ, ਟੀਮ ਦਾ, ਤੁਹਾਡਾ ਰੇਡੀਓ ਟੀਮ ਦਾ।
1: ਸਾਡੇ ਨਾਲ ਇਸ ਵਕਤ ਹੈ ਸਨਰੀਤ ਕੌਰ, ਤਾਂ ਸਨਰੀਤ ਕੌਰ ਤੋਂ ਅਸੀਂ ਕੁਝ ਸੁਣਦੇ ਹਾਂ। ਤਾਂ ਸਨਰੀਤ ਕੌਰ, ਤੁਸੀਂ ਕੀ ਸੁਣਾਓਗੇ?
2: ਮੈਂ ਕਵਿਤਾ ਸੁਣਾਉਂਗੀ
1: ਜੀ। ਤਾਂ ਸਨਰੀਤ ਕੌਰ ਫਿਰ ਸੁਣਾਓ ਆਪਣੀ ਕਵਿਤਾ ਸਾਡੇ ਸਰੋਤਿਆਂ ਨੂੰ।
2: ਸ਼ਬਦ ਗੁਰੂ ਸ਼ੀਸ਼ ਅਗਾਉਂਦੇ ਯੋਧਿਆ ਦੀ ਸੰਤਾਨ ਪੰਜਾਬੀ, ਭਾਰਤ ਮਾਂ ਦੀ ਸ਼ਾਨ ਪੰਜਾਬੀ।
1: ਵਾਹ ਜੀ ਵਾਹ, ਵਾਕਿਆ ਹੀ ਜਿਹੜੇ ਪੰਜਾਬੀ ਨੇ ਉਹ ਭਾਰਤ ਮਾਂ ਦੀ ਸ਼ਾਨ ਹੈ। ਤਾਂ ਸਨਰੀਤ, ਮੈਂ ਸੁਣਿਆ ਤੁਸੀਂ ਬਹੁਤ ਸੋਹਣੀਆਂ ਬੋਲੀਆਂ ਵੀ ਪਾ ਲੈਂਦੇ ਹੋ, ਹਨਾ? ਤਾਂ ਫਿਰ ਬੋਲੀਆਂ ਸੁਣਾਓ, ਅਸੀਂ ਤੁਹਾਡੀ ਆਵਾਜ਼ ਦੇ ਵਿੱਚ ਕੁਝ ਬੋਲੀਆਂ ਸੁਣਨੀਆਂ ਨੇ।
2: ਸੱਸ ਬੜਕਾ ਬੱਤੀ ਮੈਨੂੰ ਪਾਉਣ ਦਿਨ, ਜੁੱਤੀ ਮੈਂ ਵੀ ਜੁੱਤੀ ਪਾਉਣੀ ਆ, ਮੁੰਡਿਆ ਰਾਜੀ ਰਹਿ ਜਾ ਗੁੱਸੇ ਮੈਂ ਮਾਂ ਖੜਕਾਉਣੀ ਆ। ਜੀ ਨਹਿਰ ਤੇ ਕੰਡੇ ਪੱਕੀ ਨਹਿਰ ਤੇ ਕੰਡੇ, ਕੁੜੀਆਂ ਪੜ੍ਹਦੀਆਂ ਕਿਤਾਬਾਂ, ਮੁੰਡੇ ਖਾਣਗੇ ਡੰਡੇ। ਵੇ ਦਿਹਾੜਾ ਤੈਨੂੰ ਅੱਡ ਕਰ ਦਿੰਨੀ ਆ, ਵੇ ਦਿਹਾੜਾ ਤੈਨੂੰ ਅੱਡ ਕਰ ਦਿੰਨੀ ਆ, ਦੇ ਕੇ ਸਿਰ ਤੋਂ ਆਟਾ, ਵੇ ਨਿਤ ਕੌਣ ਲੜੇ ਕੌਣ ਪਟਾਵੇ ਝਾਟਾ।
1: ਵਾਹ ਜੀ ਵਾਹ, ਤਾਂ ਬਹੁਤ ਖੂਬਸੂਰਤ ਬੋਲੀਆਂ ਨੰਨੀ ਮੁੰਨੀ ਸਨਰੀਤ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ। ਤਾਂ ਸਨਰੀਤ, ਕਿਹੜੀ ਕਲਾਸ ਦੇ ਵਿੱਚ ਪੜ੍ਹਦੇ ਹੋ ਤੇ ਵੱਡੇ ਹੋ ਕੇ ਫਿਰ ਕੀ ਬਣੋਗੇ?
2: ਮੈਂ 3rd ਕਲਾਸ ਚ ਪੜ੍ਹਦੀ ਆ, DC।
1: ਵਾਹ ਜੀ ਵਾਹ, ਸਾਡੀਆਂ ਦੁਆਵਾਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਹੈ ਸਨਰੀਤ। ਤੁਸੀਂ ਖੂਬ ਪੜ੍ਹੋ ਲਿਖੋ ਤੇ ਜਿਹੜਾ ਸੁਪਨਾ ਤੁਸੀਂ ਇਸ ਛੋਟੀ ਉਮਰ ਦੇ ਵਿੱਚ ਸੰਜੋਇਆ ਹੈ, ਇੱਕ IAS ਆਫੀਸਰ ਬਣਨ ਦਾ, ਡਿਪਟੀ ਕਮਿਸ਼ਨਰ ਬਣਨ ਦਾ, ਤੇ ਉਹ ਤੁਹਾਡਾ ਸਾਕਾਰ ਹੋਵੇ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਾਸਤੇ ਤੁਸੀਂ ਸਮਾਂ ਕੱਢਿਆ, ਤੁਹਾਡਾ ਧੰਨਵਾਦ।
2: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
1: ਆਕਾਸ਼ਵਾਣੀ FM ਬਠਿੰਡਾ ਦੇ ਸਰੋਤਿਓ, ਅੱਜ ਦੇ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਤਹਿਤ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਜ਼ਿਲ੍ਹਾ ਬਠਿੰਡਾ ਦੀ, ਤਹਿਸੀਲ ਤਲਵੰਡੀ ਸਾਬੋ ਦੇ ਪਿੰਡ ਬੰਗੀ ਨਿਹਾਲ ਸਿੰਘ ਦੇ ਵਸਨੀਕਾਂ ਦੇ ਨਾਲ। ਇਸ ਪਿੰਡ ਦੇ ਵਿੱਚ ਆਕਾਸ਼ਵਾਣੀ FM ਬਠਿੰਡਾ ਦੇ ਜਿਹੜੇ ਸਰੋਤੇ ਆ, ਬੜੀ ਵੱਡੀ ਗਿਣਤੀ ਦੇ ਵਿੱਚ ਆ, ਜਿਹੜੇ ਆਕਾਸ਼ਵਾਣੀ FM ਬਠਿੰਡਾ ਦੇ ਪ੍ਰੋਗਰਾਮਾਂ ਨੂੰ ਸੁਣਦੇ ਆ, ਮਾਣਦੇ ਆ, ਸਤਿਕਾਰ ਕਰਦੇ ਆ, ਪ੍ਰੇਮ ਕਰਦੇ ਆ। ਤਾਂ ਬਹੁਤ ਸਾਰੇ ਸਰੋਤੇ ਐਸੇ ਵੀ ਨੇ ਜਿਹੜੇ ਕਿ ਪ੍ਰੋਗਰਾਮਾਂ ਦੇ ਲਈ ਚਿੱਠੀਆਂ ਵੀ ਲਿਖਦੇ ਨੇ, ਫਰਮਾਇਸ਼ਾਂ ਵੀ ਕਰਦੇ ਨੇ, ਫੋਨ ਵੀ ਕਰਦੇ ਨੇ, ਪਰ ਕੁਝ ਕੁ ਸਰੋਤੇ ਐਸੇ ਨੇ ਜਿਹੜੇ ਗੁੰਮਨਾਮ ਰਹਿ ਜਾਂਦੇ ਨੇ, ਪਰ ਉਹ ਜਨੂੰਨੀ ਸਰੋਤੇ ਨੇ ਜਿਹੜੇ ਕਿ ਪ੍ਰੋਗਰਾਮਾਂ ਨੂੰ ਬੜੇ ਦਿਲ ਦੀ ਗਹਿਰਾਈ ਦੇ ਵਿੱਚ ਸੁਣਦੇ ਨੇ। ਉਹਨਾਂ ਦੇ ਵਿੱਚੋਂ ਇੱਕ ਨੇ ਸਰਦਾਰ ਲੀਲਾ ਸਿੰਘ ਜੀ। ਤਾਂ ਸਰਦਾਰ ਲੀਲਾ ਸਿੰਘ ਜੀ, ਤੁਹਾਡਾ ਆਕਾਸ਼ਵਾਣੀ FM ਬਠਿੰਡਾ ਦੇ ਵੱਲੋਂ ਅੱਜ ਦੇ ਪ੍ਰੋਗਰਾਮ ਚ ਸਵਾਗਤ ਹੈ।
3: ਤੁਹਾਡਾ ਵੀ ਸਵਾਗਤ ਹੈਗਾ, ਸਾਡੇ ਪਿੰਡ ਕੋਲੇ ਮੇਰੇ ਚੱਲ ਕੇ ਆਏ।
1: ਤਾਂ ਸਰਦਾਰ ਲੀਲਾ ਸਿੰਘ ਜੀ, ਕਿੰਨੀ ਕੁ ਤੁਹਾਡੀ ਉਮਰ ਹੋ ਗਈ ਤੇ ਹੁਣ ਕਿਹੋ ਜਿਹੇ ਤੁਸੀਂ ਪਹਿਲਾਂ ਕੰਮ ਕਰਦੇ ਰਹੇ ਹੋ, ਹੁਣ ਕੀ ਕਰਦੇ ਹੋ?
3: ਪਹਿਲਾਂ ਇਹ ਸੀਰੀ ਸਾਂਝੀ ਰਲਦੇ ਰਹੇ, ਦਿਹਾੜੀ ਦੱਪਾ ਕਰਦੇ ਰਹੇ ਗੇ, ਹੁਣ ਦੁਕਾਨ ਪਾਈ ਹੈਗੀ ਆਪਦੀ, ਮੌਜ ਕਰਦੇ ਆਪਦੇ ਘਰੇ। ਉਮਰ ਮੇਰੀ ਹੋ ਗਈ 67 ਸਾਲਾਂ ਦੀ।
1: ਆਕਾਸ਼ਵਾਣੀ FM ਬਠਿੰਡਾ ਦੇ ਜਿਹੜੇ ਪ੍ਰੋਗਰਾਮ ਹੈ, ਇਹ ਤੁਸੀਂ ਕਿੰਨੇ ਕੁ ਸਾਲਾਂ ਤੋਂ ਸੁਣਦੇ ਹੋ?
3: ਮੈਨੂੰ ਹੋ ਗਏ 35-40 ਸਾਲ ਹੋ ਗਏ ਸੁਣਦੇ ਨੂੰ। ਪਹਿਲਾਂ ਮੈਲ ਚ ਸੁਣਦਾ ਰਹਿਗਾ, ਹੁਣ ਮੈਂ ਰੇਡੀਓ ਸੁਣਦਾ ਹੈਗਾ, ਸਾਰਾ ਦਿਨ ਹੀ ਚੱਲੀ ਜਾਂਦਾ ਮੇਰੇ ਕੋਲ ਤਾਂ।
1: ਸਾਰਾ ਦਿਨ ਰੇਡੀਓ ਤੁਹਾਡੇ ਕੋਲੇ ਚੱਲਦਾ ਰਹਿੰਦਾ ਤੇ ਕਿਵੇਂ ਲੱਗਦੇ ਆ ਸਾਡੇ ਪ੍ਰਸਾਰਣ?
3: ਬਹੁਤ ਸੋਹਣੇ ਲੱਗਦੇ ਜੀ, ਬਹੁਤ ਵਧੀਆ ਲੱਗਦੇ ਆ, ਮੈਂ ਤਾਂ ਸਾਰਾ ਦਿਨ ਹੀ ਸੁਣੀ ਜਾਂਦਾ ਹੈਗਾ।
1: ਤੇ ਨਾਲੋ ਨਾਲ ਤੁਹਾਡਾ ਕੰਮ ਧੰਦਾ ਚੱਲਦਾ ਰਹਿੰਦਾ, ਨਾਲੋ ਨਾਲ ਫਿਰ ਤੁਸੀਂ ਜਿਹੜਾ ਰੇਡੀਓ ਸੁਣਦੇ ਰਹਿੰਦੇ ਹੋ, ਹਨਾ? ਤਾਂ ਹੋਰ ਵੀ ਤੁਹਾਡੇ ਕੋਲੇ ਇੱਥੇ ਆਉਂਦੇ ਹੋਣਗੇ ਫਿਰ, ਜਾਂ ਤੁਹਾਡੀ ਰੀਸ ਨਾਲ ਕੋਈ ਸੁਣਦੇ ਹੋਣਗੇ?
3: ਬਹੁਤ ਸੁਣਦੇ ਆ ਜੀ, ਇੱਥੇ ਮੇਰੇ ਕੋਲੇ ਆ ਜਾਂਦੇ ਨੇ, ਬਹੁਤ ਸੁਣਦੇ ਹੈਗੇ, ਬਹੁਤ ਵਧੀਆ ਸੁਣ ਕੇ ਜਾਂਦੇ, ਇੱਥੇ ਬੈਠੇ ਰਹਿੰਦੇ ਆ, ਖੜੇ ਰਹਿੰਦੇ ਨੇ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਆਉਂਦੇ ਹੈਗੇ।
1: ਸਰਦਾਰ ਲੀਲਾ ਸਿੰਘ ਜੀ, ਤੁਹਾਡੀ 67 ਸਾਲ ਦੀ ਉਮਰ ਹੁੰਦੀ ਹੈ, ਜ਼ਿੰਦਗੀ ਦਾ ਬਹੁਤ ਲੰਬਾ ਅਰਸਾ ਤੁਸੀਂ ਬੰਗੀ ਨਿਹਾਲ ਸਿੰਘ ਦੇ ਵਿੱਚ ਹੰਡਾਇਆ, ਹਨਾ? ਤੁਹਾਡਾ ਬਚਪਨ ਇੱਥੇ ਬੀਤਿਆ, ਤੁਹਾਡੀ ਜਵਾਨੀ ਇੱਥੇ ਬੀਤੀ ਹੈ, ਹਨਾ? ਬਜ਼ੁਰਗ ਅਵਸਥਾ ਦੇ ਵਿੱਚੋਂ ਆਪਦੀ ਦਸਨਾਵਾਂ ਦੀ ਤੁਸੀਂ ਕਿਰਤ ਖਾ ਰਹੇ ਹੋ, ਸੋਡੇ ਵੇਲਿਆਂ ਵੇਲੇ ਜਦੋਂ ਤੁਹਾਡੀ ਸੁਰਤ ਸੰਭਲੀ ਸੀ, ਜਦੋਂ ਤੁਸੀਂ ਜਵਾਨੀ ਸੀ, ਤਾਂ ਕਿਹੋ ਜਿਹਾ ਸੀ ਤੁਹਾਡਾ ਨਗਰ?
3: ਪਹਿਲਾਂ ਬਹੁਤ ਵਧੀਆ ਸੀਗਾ ਜੀ, ਕੋਈ ਕਿਸੇ ਦਾ ਉਹ ਨਹੀਂ ਸੀ ਮੰਨਦਾ, ਭੈ ਮੰਨਦੇ ਸੀ ਇੱਕ ਦੂਜੇ ਦਾ, ਹੁਣ ਤਾਂ ਕੋਈ ਮਾੜੀ ਜਿਹੀ ਗੱਲ ਨਹੀਂ ਸਹਾਰਦਾ ਗਾ, ਸਾਰਾ ਦਿਨ ਕੰਮ ਕਰਦੇ ਸੀਗੇ, ਦਿਹਾੜੀ ਤੱਪਾ ਕਰਦੇ, ਕੋਈ ਉਹ ਨਹੀਂ ਸੀ ਚਿੱਤ ਚ ਗੱਲ ਇਹ ਜੀ। ਨਰਮੇ ਵਾਲਾ ਯੁੱਗ ਦੇਖਿਆ ਜੀ, ਉਹ ਇੱਕ ਸਾਲ ਨਰਮਾ ਨਹੀਂ ਹੋਇਆ, ਸੁੰਡੀ ਖਾ ਗਈ ਸੀਗੀ, ਮੈਂ ਨਰਮਾ ਕਰਕੇ ਦਿਖਾਇਆ ਸੀਗਾ ਜੀ, ਬਹੁਤ ਵਧੀਆ ਨਰਮਾ ਹੋਇਆ ਸੀ ਆਪਣੇ ਕੱਚੇ ਘਰਾਂ ਦਾ ਸਫ਼ਰ ਜੀ ਸਾਡੇ। ਉਦੋਂ ਇੱਕ ਨਿੱਕਾ ਜਿਹਾ ਕੋਲਡਾ ਸੀਗਾ, ਉਹਦੇ ਵਿੱਚ ਬਸ ਦੋ ਬੱਕਰੀਆਂ ਹੁੰਦੀਆਂ, ਉਹਦੇ ਵਿੱਚ ਟਾਈਮ ਪਾਸ ਕਰਦੇ ਸੀਗੇ। ਅੱਜ ਹੁਣ ਬਹੁਤ ਵਧੀਆ ਮੁਕਾਮ ਪਾਇਆ ਗਾ, ਬਹੁਤ ਵਧੀਆ ਐਸ਼ ਕਰਦੇ ਆ ਜੀ ਆਪਦੇ ਘਰੇ। ਉਹ ਸਮਾਂ ਵਧੀਆ ਸੀਗਾ ਜੀ, ਪਹਿਲਾਂ ਬਹੁਤ ਵਧੀਆ ਸਮਾਂ ਸੀਗਾ, ਹੁਣ ਟਾਈਮ ਮਾੜਾ ਹੋ ਗਿਆ ਜੀ।
1: ਚਲੋ ਜੀ, ਦੁਆ ਕਰਦੇ ਆ ਕਿ ਜਿਹੜੇ ਪੁਰਾਣੇ ਬੀਤੇ ਵੇਲੇ ਆ, ਭਲੇ ਵੇਲੇ ਆ, ਜਦੋਂ ਲੋਕਾਂ ਦੀ ਆਪਸ ਵਿੱਚ ਭਾਈਚਾਰਕ ਸਾਂਝ ਸੀ, ਇੱਕ ਦੂਜੇ ਦੀ ਮਦਦ ਕਰਦੇ, ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਨਾਲ ਖੜਦੇ ਹੁੰਦੇ, ਉਹ ਇਹ ਜਿਹੜਾ ਵਕਤ ਆਵੇ, ਤਾਂ ਫੇਰ ਵੀ ਸਰਦਾਰ ਲੀਲਾ ਸਿੰਘ ਜੀ, ਜੇਕਰ ਆਪਾਂ ਇਹ ਦੇਖੀਏ ਤਾਂ ਪੰਜਾਬ ਦੇ ਜਿਹੜੇ ਪਿੰਡ ਹੈ, ਹਾਲੇ ਵੀ ਲੋਕਾਂ ਦੇ ਵਿੱਚ ਮੋਹ ਮੁਹੱਬਤ ਤੇ ਆਪਸੀ ਸਾਂਝ ਹੈ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਾਸਤੇ ਤੁਸੀਂ ਸਮਾਂ ਕੱਢਿਆ, ਅਦਾਰਾ ਆਕਾਸ਼ਵਾਣੀ FM ਬਠਿੰਡਾ ਦੇ ਵੱਲੋਂ

0: ਤੋ ਇਸੇ ਦੇ ਨਾਲ ਹੀ ਪਿਆਰੇ ਸਰੋਤਿਓ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਤਹਿਤ ਸਿਲਸਿਲਾ ਮੇਰਾ ਪਿੰਡ ਜਿਸ ਦਾ ਦੂਸਰਾ ਤੇ ਆਖਰੀ ਭਾਗ ਤੁਸੀਂ ਜ਼ਿਲ੍ਹਾ ਬਠਿੰਡਾ ਦੀ ਤਹਿਸੀਲ ਤਲਵੰਡੀ ਸਾਬੋ ਦੇ ਪਿੰਡ ਬੰਗੀ ਨਿਹਾਲ ਸਿੰਘ ਤੋਂ ਸੁਣਿਆ। ਪ੍ਰੋਗਰਾਮ ਦੇ ਵਿਚੋਂ ਤਰਸੇਮ ਸਿੰਘ ਬੁੱਟਰ ਵਿਦਾ ਚਾਹੁੰਦਾ ਹੈ
1: ਜੀ। ਸਰੋਤਿਓ ਇਹ ਸੀ ਸਾਡਾ ਅੱਜ ਦਾ ਸਿਲਸਿਲਾ ਮੇਰਾ ਪਿੰਡ ਤੇ ਪਿੰਡ ਸੀ ਬੰਗੀ ਨਿਹਾਲ ਸਿੰਘ ਵਾਲਾ ਤੇ ਪ੍ਰੋਗਰਾਮ ਦੀ ਮੇਜ਼ਬਾਨੀ ਕਰ ਰਹੇ ਸਨ ਤਰਸੇਮ ਸਿੰਘ ਬੁੱਟਰ।

गीत रचना है, सुनते हैं ये गीत। जुगल किशोर और तिलक राज का संगीत है।

0: आप सुन रहे हैं विविध भारती
1: उजाले उन

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਸੇਵਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 5:22 ਹੋਏ ਨੇ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ। ਇਸ ਦੇ ਤਹਿਤ ਤੁਸੀਂ ਸੁਣੋਗੇ ਕਿੱਸਾ ਸੈਫੁਲ ਮਲੂਕ ਭਾਗ ਤੀਜਾ। ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਨੇ ਸ਼੍ਰੀ ਬਲਜੀਤ ਸ਼ਰਮਾ, ਸੰਪਾਦਨ ਹੈ ਜੀ ਮਮਤਾ ਅਰੋੜਾ ਦਾ। ਅਤੇ ਆਓ ਫਿਰ ਸੁਣਦੇ ਹਾਂ ਜੀ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਤਹਿਤ ਕਿੱਸਾ ਸੈਫੁਲ ਮਲੂਕ ਭਾਗ ਤੀਸਰਾ।

ਰੂਹ ਦੇ ਨੇੜੇ ਵਸਦੇ ਆਕਾਸ਼ਵਾਣੀ ਦੇ ਪਿਆਰੇ ਅਦਬੀ ਤੇ ਸਤਿਕਾਰਿਤ ਸਰੋਤਿਓ, ਬਾਤਾਂ ਪੁਰਾਣੇ ਪੰਜਾਬ ਦੀਆਂ। ਜੀ ਹਾਂ ਦੋਸਤੋ, ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਵਿੱਚ ਪਿਛਲੇ ਹਫ਼ਤੇ ਤੁਸੀਂ ਸੁਣਿਆ ਲੋਕ ਕਿੱਸਾ ਮੀਆਂ ਮੁਹੰਮਦ ਬਖਸ਼ ਸਾਹਿਬ ਦੀ ਸ਼ਾਹਕਾਰ ਰਚਨਾ ਕਿੱਸਾ ਸੈਫੁਲ ਮਲੂਕ।

ਦੋਸਤੋ, ਪਿਛਲੇ ਐਪੀਸੋਡ ਦੇ ਵਿੱਚ ਤੁਸੀਂ ਸੁਣਿਆ ਸੀ ਕਿ ਆਸਿਮ ਮਿਸ਼ਰ ਦਾ ਬਾਦਸ਼ਾਹ ਸੀ, ਉਹ ਨਬੀ ਦਾਊਦ ਦੇ ਖਾਨਦਾਨ ਵਿੱਚੋਂ ਸੀ। ਉਸ ਦੇ ਅਧੀਨ ਕਈ ਪਾਤਸ਼ਾਹੀਆਂ ਸਨ। ਬੁੱਢੀ ਉਮਰ ਵਿੱਚ ਉਹਦੇ ਘਰ ਇੱਕ ਬੇਟੇ ਨੇ ਜਨਮ ਲਿਆ, ਜਿਸ ਦਾ ਨਾਮ ਸੈਫ ਮਲੂਕ ਰੱਖਿਆ। ਸੈਫ ਦਾ ਅਰਥ ਤਲਵਾਰ, ਮਲੂਕ ਮਲਕ ਦਾ ਬਹੁ ਬਚਨ ਹੈ ਪਾਤਸ਼ਾਹਾਂ। ਸੈਫ ਮਲੂਕ ਦੇ ਜਨਮ ਦੇ ਬਦਖਸ਼ਾਂ ਦੇ ਸ਼ਹਿਨਸ਼ਾਹ ਨੇ ਆਪਣੇ ਦੋਹਤਰੇ ਨੂੰ ਸ਼ਗਨ ਵੇਲੇ ਇੱਕ ਜੱਦੀ ਤਲਵਾਰ ਦਿੱਤੀ। ਸੈਫ ਮਲੂਕ ਦਾ ਆਪਣੇ ਦਾਦਾ ਨਬੀ ਵਾਂਗ ਚਮਤਕਾਰ ਸੀ। ਜਦੋਂ ਸੈਫ ਮਲੂਕ 14 ਸਾਲਾਂ ਦਾ ਹੋਇਆ ਤਾਂ ਇਸ ਦੀ ਖੁਸ਼ੀ ਵਿੱਚ ਇੱਕ ਆਲੀਸ਼ਾਨ ਜਸ਼ਨ ਮਨਾਇਆ ਗਿਆ। ਇਸ ਮੌਕੇ ਤੇ ਆਏ ਮਹਿਮਾਨਾਂ ਵੱਲੋਂ ਦਿੱਤੇ ਗਏ ਤੋਹਫ਼ਿਆਂ ਦੇ ਵਿੱਚ 2 ਸੁਲੇਮਾਨੀ ਸ਼ਾਹੀ ਮੋਹਰੇ ਵੀ ਸਨ, ਜਿਨ੍ਹਾਂ ਵਿੱਚੋਂ ਇੱਕ ਉੱਤੇ ਸੈਫ ਮਲੂਕ ਦੀ ਮੂਰਤ ਸੀ ਅਤੇ ਦੂਜੇ ਤੇ ਬਦੀ ਜਮਾਲ ਸ਼ਹਿਜ਼ਾਦੀ ਦੀ। ਇਹ ਤੋਹਫ਼ੇ ਸੈਫ ਮਲੂਕ ਦੇ ਦਾਦਾ ਸਫਹਾਨ ਸ਼ਾਹ ਆਸਿਮ ਦੇ ਪਿਤਾ ਨੂੰ ਬਦੀ ਜਮਾਲ ਦੇ ਪਿਤਾ ਸ਼ਾਹਪਾਲ ਦੇ ਬਾਪ ਸੁਲੇਮਾਨ ਨਬੀ ਨੇ ਭੇਜੇ ਸਨ। ਸੁਲੇਮਾਨ ਨਬੀ ਨੂੰ ਜ਼ਬੂਰ ਦਾ ਹਵਾਲਾ ਦੇ ਕੇ ਦੱਸਿਆ ਗਿਆ ਸੀ ਕਿ ਉਸ ਦੀ ਪੋਤਰੀ ਹੋਵੇਗੀ ਜਿਹੜੀ ਸੂਰਤ ਤੇ ਸੀਰਤ ਵਿੱਚ ਬੇਮਿਸਾਲ ਹੋਵੇਗੀ। ਉਸ ਦੀ ਸ਼ਾਦੀ ਉਸ ਦੇ ਆਸ਼ਿਕ ਪਤੀ ਸੈਫੁਲ ਮਲੂਕ ਨਾਲ ਹੋਵੇਗੀ, ਜੋ ਆਦਮ ਜਾਤੀ ਦਾ ਹੋਵੇਗਾ, ਜਿਸ ਦਾ ਜਨਮ ਮਿਸਰ ਦੇ ਬਾਦਸ਼ਾਹ ਸਫਾਨ ਦੇ ਪੁੱਤਰ ਆਸਿਮ ਦੇ ਘਰ ਜੰਮਣ ਵਾਲੇ ਬੇਟੇ ਦੇ ਨਾਲ ਹੋਵੇਗਾ, ਜਿਸ ਦਾ ਨਾਮ ਸੈਫ ਮਲੂਕ ਸੈਫੁਲ ਮਲੂਕ ਹੋਵੇਗਾ। ਸਰਵ ਸਮਰੱਥ ਨਬੀ ਸੁਲੇਮਾਨ ਨੇ ਆਉਣ ਵਾਲੇ ਸਮੇਂ ਵਿੱਚ ਜਨਮ ਲੈਣ ਵਾਲੇ ਇਸ ਆਸ਼ਿਕ ਜੋੜੇ ਦੀਆਂ ਮੂਰਤਾਂ 2 ਸ਼ਾਹ ਮੋਹਰਿਆਂ ਤੇ ਬਣਵਾ ਕੇ ਸਫਾਨ ਨੂੰ ਪਹੁੰਚਾ ਦਿੱਤੀਆਂ। ਦੋਵੇਂ ਜਿਨ੍ਹਾਂ ਦੇ ਸ਼ਹਿਨਸ਼ਾਹ ਸੁਲੇਮਾਨ ਅਤੇ ਆਦਮ ਜਾਤੀ ਦੇ ਸੁਲਤਾਨ ਸਫਾਨ, ਇਹ ਦੋਵੇਂ ਮੋਹਰਾਂ ਖਜ਼ਾਨੇ ਵਿੱਚ ਛੱਡ ਕੇ ਆਪਣੀ ਜੀਵਨ ਯਾਤਰਾ ਪੂਰੀ ਕਰ ਗਏ। ਕੁਝ ਸਮਾਂ ਪਾ ਕੇ ਸੈਫ ਮਲੂਕ ਦਾ ਜਨਮ ਹੋਇਆ। ਜਦੋਂ ਉਹ 14 ਸਾਲਾਂ ਦਾ ਹੋਇਆ ਤਾਂ ਇਹ ਸ਼ਾਹੀ ਮੋਹਰੇ ਉਸ ਦੇ ਹੱਥ ਲੱਗ ਗਏ, ਜਿੱਥੇ ਉਹ ਆਪਣੀ ਮੂਰਤ ਵੇਖ ਕੇ ਚਕਿਤ ਰਹਿ ਗਿਆ। ਉੱਥੇ ਉਹ ਦੂਜੇ ਮੋਹਰੇ ਤੇ ਬਣੀ ਬਦੀ ਜਮਾਲ ਦੀ ਮੂਰਤ ਤੇ ਮੋਹਿਤ ਹੋ ਗਿਆ। ਸ਼ਹਿਜ਼ਾਦਾ ਹਰ ਵੇਲੇ ਬਦੀ ਜਮਾਲ ਦੀ ਮੂਰਤ ਨੂੰ ਤੱਕਦਾ ਰਹਿੰਦਾ, ਉਸ ਨਾਲ ਦੀਵਾਨਿਆਂ ਵਾਂਗ ਗੱਲਾਂ ਕਰਦਾ ਰਹਿੰਦਾ। ਸ਼ਹਿਜ਼ਾਦਾ ਸ਼ਾਹੀ ਮੋਹਰੇ ਵਾਲੀ ਸ਼ਹਿਜ਼ਾਦੀ ਦੀ ਯਾਦ ਵਿੱਚ ਬੇਚੈਨ ਰਹਿੰਦਾ ਏ। ਉਸਨੇ ਦੂਜਿਆਂ ਸ਼ਹਿਰਾਂ ਵਿੱਚ ਵੀ ਆਪਣੇ ਆਦਮੀ ਭੇਜੇ, ਪਰ ਬਦੀ ਜਮਾਲ ਦਾ ਕਿਧਰੇ ਪਤਾ ਟਿਕਾਣਾ ਨਾ ਮਿਲ ਸਕਿਆ। ਦੋਸਤੋ, ਇੱਕ ਰਾਤ ਸੈਫ ਮਲੂਕ ਨੂੰ ਬਦੀ ਜਮਾਲ ਸੁਪਨੇ ਵਿੱਚ ਆ ਕੇ ਦੀਦਾਰ ਦਿੰਦੀ ਹੈ। ਸ਼ਹਿਜ਼ਾਦਾ ਇਹ ਸੁਪਨਾ ਤੱਕ ਕੇ ਡਾਢਾ ਖੁਸ਼ ਹੁੰਦਾ ਏ। ਉਸਦੇ ਸਾਰੇ ਗਮ ਫਿਕਰ ਦੂਰ ਹੋ ਜਾਂਦੇ ਨੇ। ਉਹ ਬਾਦਸ਼ਾਹ ਨੂੰ ਸੁਪਨੇ ਵਾਲਾ ਮਾਜਰਾ ਸੁਣਾਉਂਦਾ ਏ ਤੇ ਉਸ ਨੂੰ ਸੁਪਨੇ ਵਾਲੀ ਸ਼ਹਿਜ਼ਾਦੀ ਦੀ ਭਾਲ ਵਿੱਚ ਸਫ਼ਰ ਤੇ ਰਵਾਨਾ ਹੋਣ ਲਈ ਇਜਾਜ਼ਤ ਦੇਣ ਲਈ ਪ੍ਰਾਰਥਨਾ ਕਰਦਾ ਏ। ਬਾਦਸ਼ਾਹ ਸਫ਼ਰ ਦੀ ਗੱਲ ਸੁਣ ਕੇ ਚਿੰਤਾ ਵਿੱਚ ਪੈ ਜਾਂਦਾ ਏ। ਉਹ ਉੱਥੋਂ ਕੂਚ ਕਰ ਜਾਂਦਾ ਏ। ਚਲਦੇ ਚਲਦੇ 8 ਮਹੀਨਿਆਂ ਬਾਅਦ ਉਹ ਇੱਕ ਚੀਨ ਦੇ ਸ਼ਹਿਰ ਪਹੁੰਚੇ। ਚੀਨ ਦੇ ਬਾਦਸ਼ਾਹ ਨੇ ਸ਼ਹਿਜ਼ਾਦੇ ਨੂੰ ਆਪਣੇ ਮਹਿਲਾਂ ਵਿੱਚ ਕੁਝ ਦਿਨ ਬਤੌਰ ਮਹਿਮਾਨ ਰੱਖਿਆ ਤੇ ਖੂਬ ਖਾਤਰਦਾਰੀ ਕੀਤੀ। ਉੱਥੋਂ ਦੇ ਇੱਕ ਬੁੱਢੇ ਸੈਲਾਨੀ ਨੇ ਸ਼ਹਿਜ਼ਾਦੇ ਨੂੰ ਇਸਤੰਬੋਲ

ਰਸਤਾ ਦੱਸ ਕੇ ਕਿਹਾ ਕਿ ਉਥੋਂ ਸ਼ਾਇਦ ਉਹਨੂੰ ਆਪਣਾ ਮਕਸਦ ਮਿਲ ਸਕੇ। ਸ਼ਹਿਜ਼ਾਦੇ ਨੇ ਬੇੜਾ ਠੇਲ ਦਿੱਤਾ। ਜ਼ਬਰਦਸਤ ਤੂਫਾਨ ਆ ਗਿਆ। ਉਸਦੇ ਸੈਂਕੜੇ ਆਦਮੀ ਪਾਣੀ 'ਚ ਰੁੜ ਗਏ। ਉਹ ਲੱਖਾਂ ਦੁੱਖ ਮੁਸੀਬਤਾਂ ਚੱਲਦਾ ਭੁੱਖਾਂ ਪਿਆਸਾਂ ਸਹਾਰਦਾ ਹਿੰਦੁਸਤਾਨ ਪਹੁੰਚਿਆ, ਫਿਰ ਤਿੱਬਤ ਚਲਾ ਗਿਆ। ਅਖੀਰ ਉਹ ਜੰਗੀ ਕਾਲਿਆਂ ਦੇ ਵੱਸ ਪੈ ਗਿਆ। ਉੱਥੇ ਕਾਲੀ ਭੈਂਗੀ ਜੰਗੀ ਸ਼ਹਿਜ਼ਾਦੀ ਉਸ ਤੇ ਮੋਹਿਤ ਹੋ ਗਈ। ਉਹ ਕਿਸੇ ਤਰ੍ਹਾਂ ਜਾਨ ਛੁਡਾ ਕੇ ਉਥੋਂ ਭੱਜ ਤੁਰਿਆ। ਉਸਨੇ ਵਾਸ਼ਕ ਨਾਗ ਦੀ ਪੂਛ ਫੜ ਕੇ ਦਰਿਆ ਪਾਰ ਕੀਤਾ। ਹੁਣ ਉਹ ਇੱਕ ਜੰਗਲ ਵਿੱਚ ਪਹੁੰਚ ਗਿਆ ਸੀ, ਜਿੱਥੇ ਸ਼ੇਰਾਂ ਬਘੇਲਿਆਂ ਤੇ ਆਦਮ ਖੌਰ ਕੀੜੇ ਮਕੌੜਿਆਂ ਦੀ ਭਰਮਾਰ ਸੀ। ਸ਼ਹਿਜ਼ਾਦਾ ਇੱਕ ਦਿਨ ਇੱਕ ਬਹੁਤ ਵੱਡੇ ਆਕਾਰ ਵਾਲੇ ਪੰਛੀ ਕੋ ਪੈਕਰ ਨੂੰ ਵੇਖਦਾ ਏ। ਉਹ ਉਸਦਾ ਪੰਜਾ ਫੜ ਕੇ ਕਈ ਪਹਾੜਾਂ ਤੇ ਦਰਿਆਵਾਂ ਉੱਤੋਂ ਲੰਘਦਾ ਇੱਕ ਜੰਗਲ ਵਿੱਚ ਪਹੁੰਚ ਜਾਂਦਾ ਏ। ਉਹ ਕਈ ਦਿਨ ਨੰਗੇ ਪੈਰੀ ਭੁੱਖਾ ਭਾਣਾ ਚੱਲਦਾ ਰਹਿੰਦਾ ਏ। ਇੱਕ ਦਿਨ ਉਹਨੂੰ ਇੱਕ ਮਹਿਲ ਨਜ਼ਰ ਆਉਂਦਾ ਏ। ਉਸ ਸ਼ਹਿਰ ਵਿੱਚ ਜਨਾਨੀਆਂ ਦਾ ਰਾਜ ਸੀ। ਰਾਣੀ ਉਸ ਨੂੰ ਡਾਢੇ ਸਨੇਹ ਨਾਲ ਮਿਲਦੀ ਹੈ, ਆਪਣੇ ਮਹਿਲਾਂ ਵਿੱਚ ਲੈ ਜਾਂਦੀ ਹੈ ਤੇ ਬਤੌਰ ਮਹਿਮਾਨ ਖੂਬ ਸੇਵਾ ਕਰਦੀ ਹੈ। ਉਹ ਉਸ ਨੂੰ ਆਪਣਾ ਧਰਮ ਭਰਾ ਸਮਝਦੀ ਹੈ। ਸ਼ਹਿਜ਼ਾਦਾ ਕੁਝ ਦਿਨ ਆਪਣੀ ਧਰਮ ਭੈਣ ਕੋਲ ਰਹਿ ਕੇ ਫੇਰ ਸਫ਼ਰ ਤੇ ਰਵਾਨਾ ਹੋ ਜਾਂਦਾ ਏ। ਕਈ ਦਿਨ ਮਾਰੂਥਲਾਂ ਵਿੱਚ ਭਟਕਦਾ, ਦੁੱਖ ਤਸੀਹੇ ਝੱਲਦਾ, ਭੁੱਖਾਂ ਪਿਆਸਾਂ ਸਹਾਰਦਾ ਅੱਗੇ ਤੋਂ ਅੱਗੇ ਤੁਰਦਾ ਜਾਂਦਾ ਏ। ਇੱਕ ਦਿਨ ਕੇਕਾ ਈਲ ਫਰਿਸ਼ਤਾ ਸ਼ਹਿਜ਼ਾਦੇ ਅੱਗੇ ਆ ਖਲੋਂਦਾ ਏ ਤੇ ਉਹਨੂੰ ਆਖਦਾ ਏ ਕਿ ਉਹਦੇ ਮੁਸੀਬਤ ਦੇ ਦਿਨ ਬਹੁਤ ਹੀ ਜਲਦੀ ਖਤਮ ਹੋਣ ਵਾਲੇ ਨੇ। ਉਹ ਸ਼ਹਿਜ਼ਾਦੇ ਨੂੰ ਰੱਬ ਦੇ ਹਜ਼ੂਰੋਂ ਲਿਆਂਦਾ ਅੰਮ੍ਰਿਤ ਦਾ ਬਾਟਾ ਪੇਸ਼ ਕਰਦਾ ਏ। ਸ਼ਹਿਜ਼ਾਦਾ ਉਹ ਬਾਟਾ ਪੀਂਦੇ ਸਾਰ ਹੀ ਆਪਣੀ ਸਭ ਥਕਾਵਟ ਤੇ ਦੁੱਖ ਦਰਦ ਭੁੱਲ ਜਾਂਦਾ ਏ। ਫਰਿਸ਼ਤਾ ਗਾਇਬ ਹੋ ਜਾਂਦਾ ਏ। ਸ਼ਹਿਜ਼ਾਦਾ ਅੱਗੇ ਤੁਰ ਪੈਂਦਾ ਏ। ਤੁਰਦਿਆਂ ਤੁਰਦਿਆਂ ਸ਼ਹਿਜ਼ਾਦੇ ਨੂੰ ਇੱਕ ਕਿਲਾ ਦਿਖਾਈ ਦਿੰਦਾ ਏ। ਕਿਲਾ ਸੁਣ ਸਾਨ ਪਿਆ ਏ। ਨਾ ਕੋਈ ਆਦਮ, ਨਾ ਆਦਮ ਦੀ ਜ਼ਾਤ, ਨਾ ਚਿੜੀ, ਨਾ ਪਰਿੰਦਾ। ਸ਼ਹਿਜ਼ਾਦਾ ਨਿਧੜਕ ਕਿਲੇ ਦੇ ਅੰਦਰ ਜਾ ਵੜਦਾ ਏ। ਹੋਰ ਅੱਗੇ ਵੱਧ ਕੇ ਉਹ ਵੇਖਦਾ ਏ ਕਿ ਇੱਕ ਸ਼ਹਿਜ਼ਾਦੀ ਬੇਸੁੱਧ ਪਈ ਹੈ। ਸ਼ਹਿਜ਼ਾਦਾ ਉਸਦੇ ਮੂੰਹ ਤੋਂ ਪੱਲਾ ਚੁੱਕ ਕੇ ਵੇਖਦਾ ਏ। ਬੇਹੋਸ਼ ਪਈ ਉਸ ਸ਼ਹਿਜ਼ਾਦੀ ਦੇ ਸਰਾਣੇ ਇੱਕ ਤਖ਼ਤੀ ਰੱਖੀ ਹੋਈ ਹੈ, ਜਿਸ ਉੱਪਰ ਸ਼ਹਿਜ਼ਾਦੀ ਨੂੰ ਹੋਸ਼ ਵਿੱਚ ਲਿਆਉਣ ਦਾ ਮੰਤਰ ਲਿਖਿਆ ਹੋਇਆ ਏ। ਸ਼ਹਿਜ਼ਾਦਾ ਉਹ ਮੰਤਰ ਪੜ੍ਹ ਕੇ ਸ਼ਹਿਜ਼ਾਦੀ ਨੂੰ ਹੋਸ਼ ਵਿੱਚ ਲਿਆਉਂਦਾ ਏ। ਉਹ ਸਰਾਂਦੀਪ ਦੇ ਬਾਦਸ਼ਾਹ ਦੀ ਧੀ ਸੀ ਦੋਸਤੋ, ਜਿਸ ਨੂੰ ਕੁਲਜ਼ੁਮ ਦੇ ਬਾਦਸ਼ਾਹ ਹਾਸ਼ਿਮ ਦੌਂਦ ਦਾ ਪੁੱਤਰ ਬਹਿਰਾਮ ਚੁੱਕ ਲਿਆਇਆ ਸੀ। ਬਹਿਰਾਮ ਕੇਵਲ ਚੜੇ ਚੰਨ ਹੀ ਆਉਂਦਾ ਸੀ। ਸ਼ਹਿਜ਼ਾਦੀ ਨੇ ਦੱਸਿਆ ਕਿ ਬਹਿਰਾਮ ਦੀ ਜਾਨ ਇੱਕ ਚਿੱਟੇ ਕਬੂਤਰ ਵਿੱਚ ਹੈ। ਉਹ ਕਬੂਤਰ ਇੱਕ ਸੰਦੂਕ ਵਿੱਚ ਬੰਦ ਹੈ ਤੇ ਉਹ ਸੰਦੂਕ ਕੇਵਲ ਉਸੇ ਨੂੰ ਦੇਣਾ ਏ ਜਿਸ ਕੋਲ ਦੋਵੇਂ ਸੁਲੇਮਾਨੀ ਸ਼ਾਹ ਮੋਹਰੇ ਹੋਣਗੇ। ਉਹ ਮੋਹਰੇ ਸੈਫੁਲ ਮਲੂਕ ਕੋਲ ਸਰੋਤਿਓ ਮੌਜੂਦ ਸਨ। ਉਹ ਝੱਟ ਨਦੀ ਦੇ ਕੰਢੇ ਪੁੱਜੇ ਤੇ ਉਹ ਸੁਲੇਮਾਨੀ ਮੋਹਰੇ ਕੱਢ ਵਿਖਾਏ। ਨਦੀ ਨੇ ਸੰਦੂਕ ਦੇ ਦਿੱਤਾ। ਸੰਦੂਕ ਚੋਂ ਕੱਢ ਕੇ ਉਹਨੇ ਕਬੂਤਰ ਦੀ ਗਾਟੀ ਕੱਟ ਦਿੱਤੀ ਅਤੇ ਸੈਂਕੜੇ ਕੋਹਾਂ ਤੇ ਬੈਠੇ ਬਹਿਰਾਮ ਦਾ ਸਿਰ ਕੱਟਿਆ ਗਿਆ। ਸ਼ਹਿਜ਼ਾਦੀ ਬਹਿਰਾਮ ਦੀ ਕੈਦ ਚੋਂ ਹੁਣ ਆਜ਼ਾਦ ਹੋ ਚੁੱਕੀ ਸੀ। ਸੈਫ ਮਲੂਕ ਨੇ ਜਦੋਂ ਆਪਣੇ ਆਉਣ ਦਾ ਮਤਲਬ ਦੱਸਿਆ ਤਾਂ ਸ਼ਹਿਜ਼ਾਦੀ ਨੇ ਦੱਸਿਆ ਕਿ ਬਦੀਮ ਜਮਾਲ ਉਸ ਦੀ ਸ਼ੀਰ ਖਾਰ ਇੱਕੋ ਮਾਂ ਦਾ ਦੁੱਧ ਪੀ ਕੇ ਪਲੀ ਭੈਣ ਹੈ। ਜੇ ਉਹ ਕਿਸੇ ਤਰ੍ਹਾਂ ਸਰਾਂਦੀਪ ਪਹੁੰਚ ਜਾਵੇ ਤਾਂ ਉਹਦੀ ਮਹਿਬੂਬਾ ਉਹਨੂੰ ਮਿਲ ਸਕਦੀ ਹੈ। ਸਰੋਤਿਓ ਸੈਫੁਲ ਮਲੂਕ ਕਸ਼ਟ ਸਹਾਰਦਾ ਸੈਂਕੜੇ ਮੀਲਾਂ ਦਾ ਪੈਂਡਾ ਤੈਅ ਕਰਕੇ ਸਰਾਂਦੀਪ ਪਹੁੰਚ ਜਾਂਦਾ ਏ। ਬਦੀ ਜਮਾਲ ਹਰ

ਮਹੀਨੇ ਸਰਾਂਦੀਪ ਵਿੱਚ ਆਪਣੀ ਸ਼ੀਰ ਖਾਰ ਭੈਣ ਬਦਰਾ ਕੋਲ ਇੱਕ ਰਾਤ ਗੁਜ਼ਾਰਦੀ ਸੀ। ਬਦੀਜ ਜਮਾਲ ਤੇ ਸੈਫ ਮਲੂਕ ਦਾ ਸਰਾਂਦੀਪ ਵਿੱਚ ਬਾਗ ਦੇ ਵਿੱਚ ਇੱਕ ਮੇਲ ਹੁੰਦਾ ਏ। ਦੋਸਤੋ, ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ ਕਿ ਜਿਸ ਤਰ੍ਹਾਂ ਜ਼ਮੀਨ ਤੇ ਦੋ ਚੰਦਰਮਾ ਉੱਗ ਆਏ ਹੋਣ। ਦੋਸਤੋ, ਇਹ ਲਾਸਟ ਐਪੀਸੋਡ ਦੇ ਵਿੱਚ ਕਲੋਜ਼ਿੰਗ ਅਸੀਂ ਇੱਥੇ ਕੀਤੀ ਸੀ, ਹੁਣ ਸਿਲਸਿਲਾ ਬਰਕਰਾਰ ਰੱਖਦੇ ਹਾਂ।

ਜਮਾਲ ਨਾਲ ਮਿਲਾਪ ਹੁੰਦਾ ਏ। ਸਿੱਖ ਸਿਕੰਦਿਆਂ ਉਮਰ ਗੁਜ਼ਾਰੀ, ਸਿੱਖ ਸਿਕੰਦਿਆਂ ਉਮਰ ਗੁਜ਼ਾਰੀ, ਮੇਲਾ ਯਾਰ ਮਿਲਾਇਆ, ਤੱਕਦਾ ਤੱਕਦਾ ਰੱਜਦਾ ਨਾਹੀਂ ਸੂਰਤ ਦਾ ਪਰਮਾਇਆ, ਬੋਸੇ ਲੈਂਦਾ ਬਲਬਲ ਪੈਂਦਾ ਸਿਰ ਪੈਰਾਂ ਤੱਕ ਤੱਕਦਾ, ਸ਼ਾਹਪਰੀ ਦੇ ਚਿਹਰੇ ਵੱਲੋਂ ਅੱਖੀ ਝਮਕ ਨਾ ਸਕਦਾ, ਸ਼ਾਹਪਰੀ ਦੇ ਚਿਹਰੇ ਵੱਲੋਂ ਅੱਖੀ ਝਮਕ ਨਾ ਸਕਦਾ, ਸੋਹਣੀ ਸੂਰਤ ਮਿਸਲ ਫਰਿਸ਼ਤਾ ਚੰਨੋ ਰੂਪ ਜ਼ਿਆਦਾ, ਸਿਰ ਝੋਲੀ ਵਿੱਚ ਧਰ ਕੇ ਬੈਠਾ ਸੈਫ ਮਲੂਕ ਸ਼ਹਿਜ਼ਾਦਾ, ਸਿਰ ਝੋਲੀ ਵਿੱਚ ਧਰ ਕੇ ਬੈਠਾ ਸੈਫ ਮਲੂਕ ਸ਼ਹਿਜ਼ਾਦਾ, ਲਏ ਪਿਆਰ ਪਰੀ ਦੇ ਮੂੰਹੋਂ, ਰਿਪੀਟ, ਲਏ ਪਿਆਰ ਪਰੀ ਦੇ ਮੂੰਹੋਂ ਸਭ ਜੁੱਸੇ ਹੱਥ ਫੇਰੇ, ਮੂੰਹ ਉਹਦੇ ਵੱਲ ਤੱਕ ਤੱਕ ਰੋਂਦਾ ਹੰਝੂ ਭਰ ਭਰ ਕੇਰੇ, ਸ਼ਹਿਜ਼ਾਦੇ ਵੱਲ ਵੇਖਦਿਆਂ ਹੀ ਸ਼ਾਹਪਰੀ ਸ਼ਰਮਾਈ, ਸ਼ਾਹਪਰੀ ਸ਼ਰਮਾਈ, ਮੂੰਹ ਪਰ ਪੱਲਾ ਲੈ ਸ਼ਤਾਬੀ ਸੂਰਤ ਪਾਕ ਛੁਪਾਈ, ਸੂਰਤ ਪਾਕ ਛੁਪਾਈ, ਆਪਣੇ ਮਹਿਬੂਬ ਨੂੰ ਮਿਲ ਕੇ ਬਦੀ ਜਮਾਲ ਦਿਲ ਵਿੱਚ ਡਾਢੀ ਖੁਸ਼ ਹੁੰਦੀ ਹੈ, ਪਰ ਉਪਰੋਂ ਉਪਰੋਂ ਗੁੱਸਾ ਵਿਖਾ ਕੇ ਸੈਫ ਮਲੂਕ ਨੂੰ ਮਹਿਬੂਬਾਨਾ ਅਦਾ ਨਾਲ ਅਣਜਾਣ ਬਣ ਕੇ ਆਖਦੀ ਹੈ, ਕੌਣ ਕੋਈ ਤੂੰ ਕਿੱਥੋਂ ਆਇਓ, ਕੌਣ ਕੋਈ ਤੂੰ ਕਿੱਥੋਂ ਆਇਓ, ਸੂਰਤ ਮੰਦ ਜਵਾਨਾ, ਸ਼ੇਰ ਦਲੇਰ ਬਹਾਦਰ ਸੋਹਣਾ, ਦਿੱਸੇ ਰੂਪ ਯਗਾਨਾ, ਦਿੱਸੇ ਰੂਪ ਯਗਾਨਾ, ਕੀ ਅਸ਼ਨਾਈ ਤੇਰੀ ਮੇਰੀ, ਕੀ ਅਸ਼ਨਾਈ ਤੇਰੀ ਮੇਰੀ, ਅੜਿਆ ਬੈਠੇ ਆਣ ਸਿਰਾਂਦੀ, ਨਾ ਮਹਿਰਮ ਨੂੰ ਹੱਥ ਲਗਾਵੇ ਅੰਤ ਕੋਹੀ ਤੁਦ ਆਂਦੀ, ਨਾ ਮਹਿਰਮ ਨੂੰ ਹੱਥ ਲਗਾਵੇ ਅੰਤ ਕੋਹੀ ਤੁਦ ਆਂਦੀ, ਸਿਰ ਮੇਰਾ ਤੁਦ ਝੋਲੀ ਧਰਿਆ, ਸਿਰ ਮੇਰਾ ਤੁਦ ਝੋਲੀ ਧਰਿਆ, ਲੈ ਕਲਾਵੇ ਦੇਹੀ ਅੰਗ ਮਿਲਾਂਦਾ ਸੰਗੇ ਨਾਹੀ ਐਡ ਬਿਸ਼ਰਮੀ ਕੇਹੀ, ਅੰਗ ਮਿਲਾਂਦਾ ਸੰਗੇ ਨਾਹੀ ਐਡ ਬਿਸ਼ਰਮੀ ਕੇਹੀ, ਨਾ ਤੁਦ ਖੌਫ ਖੁਦਾ ਦਾ ਆਵੇ, ਨਾ ਕੁਝ ਸਹਿਮ ਸਹਾਂਦਾ, ਨਾ ਤੁਦ ਖੌਫ ਖੁਦਾ ਦਾ ਆਵੇ, ਨਾ ਕੁਝ ਸਹਿਮ ਸੁਹਾਂਦਾ, ਬਾਪ ਮੇਰਾ ਸੁਲਤਾਨ ਦੋਵਾਂ ਦਾ ਸ਼ਹਿਣ ਸ਼ਾਹ ਕਹਾਉਂਦਾ, ਬਾਪ ਮੇਰਾ ਸੁਲਤਾਨ ਦੋਹਾਂ ਦਾ ਸ਼ਹਿਣ ਸ਼ਾਹ ਕਹਾਂਦਾ, ਜੇ ਇੱਕ ਖਬਰ ਇਸ ਗੱਲ ਦੀ, ਜੇ ਇੱਕ ਖਬਰ ਇਸ ਗੱਲ ਦੀ ਦੇਵ ਪਰੀ ਕੋਈ ਪਾਵੇ, ਬੋਟੀ ਬੋਟੀ ਕਰਕੇ ਤੈਨੂੰ ਵਾਂਗ ਕਬਾਬਾਂ ਖਾਵੇ, ਬੋਟੀ ਬੋਟੀ ਕਰਕੇ ਤੈਨੂੰ ਵਾਂਗ ਕਬਾਬਾਂ ਖਾਵੇ। ਦੋਸਤੋ, ਸੈਫ ਮਲੂਕ ਡਾਢੇ ਪਿਆਰ ਨਾਲ ਬਦੀ ਜਮਾਲ ਦਾ ਹੱਥ ਆਪਣੇ ਹੱਥ ਵਿੱਚ ਲੈ ਕੇ ਆਖਦਾ

سب جاتاں تھی حسن محبت سب جاتاں تھی اچی ذات نیاری نہ اے آبی نہ اے بادی نہ خاکی نہ ناری کنڈ اتار دیدار دکھائی عشق نہ پچھدا ذاتاں کنڈ اتار دیدار دکھائی عشق نہ پچھدا ذاتاں رو برو سجن دے ہو کے کر لئیے دو باتاں رو برو سجن دے ہو کے کر لئیے دو باتاں دوستو ایتھے دوہاں دا ناٹکی وارتالاپ ڈاڈا دلچسپ ہے پری کہے میں کنج کواری دامن پاک گناہیں کیوں کر منہ مرداویں لگا شرم کروڑا راہیں شاہ کہے منہ لگن والا اے ہو ویڑا تیرا شاہ کہے منہ لگن والا اے ہو ویڑا تیرا دامن پاک سجن سنگ ملیے لگے نیوں کنیرا دامن پاک سجن سنگ ملیے لگے نیوں کنیرا دوستو شہزادی دے من دی حالت بیان کردا شاعر آکھدا اے دل وچ صبر قرار نہ آپوں دل وچ صبر قرار نہ آپوں شہزادے پر مردی عشق چھپائے یار ازمائے تن ناری دی مردی تن ناری دی مردی آخر ਵਿਖਾਵੇ ਦੇ ਗਿਲੇ ਸ਼ਿਕਵੇ ਤੇ ਬਨਾਵਟੀ ਗੁੱਸੇ ਨੂੰ ਤੱਜ ਕੇ ਬਦੀ ਜਮਾਲ ਆਪਣਾ ਸਿਰ ਸੈਫ ਮਲੂਕ ਦੀ ਗੋਦੀ ਵਿੱਚ ਰੱਖ ਦਿੰਦੀ ਹੈ ਤੇ ਮਸਤੀ ਦੇ ਆਲਮ ਵਿੱਚ ਖੋ ਜਾਂਦੀ ਹੈ ਜਨਮਾਂ ਜਨਮਾਂ ਦੀਆਂ ਵਿਛੜੀਆਂ ਦੋ ਰੂਹਾਂ ਦਾ ਮਿਲਾਪ ਹੁੰਦਾ ਏ ਅਤੇ ਤੰਦੂਰ ਵਾਂਗ ਤਪਦੇ ਹਿਰਦੇ ਸ਼ਾਂਤ ਹੋ ਜਾਂਦੇ ਨੇ ਹਰ ਪਾਸੇ ਮਸਤੀ ਭਰੀਆਂ ਹਵਾਵਾਂ ਝੁੱਲ ਪੈਂਦੀਆਂ ਨੇ ਦੋਵੇਂ ਇੱਕ ਦੂਜੇ ਨੂੰ ਸੱਚੀ ਮੁਹੱਬਤ ਦਾ ਯਕੀਨ ਦਿਲਾਉਂਦੇ ਨੇ ਅਤੇ ਇੱਕ ਦੂਸਰੇ ਲਈ ਜਾਨਾਂ ਤੱਕ ਕੁਰਬਾਨ ਕਰ ਦੇਣ ਦੀਆਂ ਕਸਮਾਂ ਖਾਂਦੇ ਨੇ ਸੈਫ ਮਲੂਕੇ ਕਸਮਾਂ ਚਾਈਆਂ ਸ਼ਾਹ ਭਰੀ ਦਿਲ ਲਾਈਆਂ ਪੱਕੀ ਹੋਈ ਪ੍ਰੀਤ ਪਿਆਰੀ ਉਸ ਭੀ ਕਸਮਾਂ ਚਾਈਆਂ ਸ਼ਾਹ ਪਰੀ ਫਿਰ ਰਹਿ ਨਾ ਸਕੀ ਇਸ਼ਕੇ ਸਬਰ ਤਰੋੜੇ ਸੈਫ ਮਲੂਕੇ ਦੇ ਗਲ ਲੱਗੀ ਮੂੰਹ ਮੇਲੇ ਅੰਗ ਜੋੜੇ ਮੂੰਹ ਮੇਲੇ ਅੰਗ ਜੋੜੇ ਸ਼ਹਿਜ਼ਾਦੀ ਆਖਦੀ ਹੈ ਕਿ ਸਾਡੀ ਪ੍ਰੀਤ ਤਾਂ ਪੱਕੀ ਹੋ ਗਈ ਹੈ ਪਰ ਵਿਆਹ ਲਈ ਮੇਰੇ ਘਰ ਵਾਲਿਆਂ ਦੀ ਮਨਜ਼ੂਰੀ ਜ਼ਰੂਰੀ ਹੈ ਉਹ ਸ਼ਹਿਜ਼ਾਦੇ ਨੂੰ ਇੱਕ ਚਿੱਠੀ ਲਿਖ ਕੇ ਦਿੰਦੀ ਹੈ ਤੇ ਆਪਣੀ ਨਾਨੀ ਮੇਹਰ ਅਫਰੋਜ਼ ਕੋਲ ਭੇਜਦੀ ਹੈ ਸ਼ਹਿਜ਼ਾਦਾ ਚਿੱਠੀ ਲੈ ਕੇ ਸ਼ਹਿਜ਼ਾਦੀ ਦੇ ਦਿੱਤੇ ਆਹੂ ਖਾਤਿਫ ਕੌਕਟ ਤੇ ਸਵਾਰ ਹੋ ਕੇ ਮਹੀਨਿਆਂ ਦੇ ਪੈਂਡੇ ਮਿੰਟਾਂ ਸਕਿੰਟਾਂ ਵਿੱਚ ਤਿਆਰ ਕਰਕੇ ਮੇਹਰ ਅਫਰੋਜ਼ ਕੋਲ ਪਹੁੰਚ ਜਾਂਦਾ ਏ ਦੋਸਤੋ ਆਹੂ ਖਾਤਿਫ ਪੁਰਾਣੇ ਜ਼ਮਾਨਿਆਂ ਦੇ ਵਿੱਚ ਇੱਕ ਹਵਾ 'ਚ ਉੱਡਣ ਵਾਲੇ ਉੱਡਣ ਖਟੋਲੇ ਨੂੰ ਆਖਿਆ ਜਾਂਦਾ ਸੀ ਸ਼ਹਿਜ਼ਾਦੀ ਦੀ ਨਾਨੀ ਮੇਹਰ ਅਫਰੋਜ਼ ਸੈਫੁਲ ਦਾ ਹੁਸਨ ਦੇਖ ਕੇ ਜਮਾਲ ਦੇਖ ਕੇ ਡਾਢੀ ਖੁਸ਼ ਹੁੰਦੀ ਹੈ ਤੇ ਉਸ ਨੂੰ ਨਾਲ ਲੈ ਕੇ ਸ਼ਾਹੀ ਠਾਠ ਨਾਲ ਆਪਣੇ ਪੁੱਤਰ ਸ਼ਾਹਪਾਲ ਕੋਲ ਬਾਗ ਇਰਮ ਵਿੱਚ ਪਹੁੰਚਦੀ ਹੈ ਦੋਸਤੋ ਉਧਰ ਬਹਿਰਾਮ ਦੇ ਬਾਪ ਹਾਸ਼ਿਮ ਨੂੰ ਆਪਣੇ ਪੁੱਤਰ ਦੀ ਮੌਤ ਦਾ ਪਤਾ ਚੱਲ ਜਾਂਦਾ ਏ ਉਹ ਬਹਿਰਾਮ ਦੇ ਕਤਲ ਦਾ ਬਦਲਾ ਲੈਣ ਲਈ ਸੈਫ ਮਲੂਕ ਨੂੰ ਚੁੱਕ ਕੇ ਲੈ ਜਾਂਦਾ ਏ ਤੇ ਇੱਕ ਖੂਹ ਵਿੱਚ ਕੈਦ ਕਰ ਦਿੰਦਾ ਏ ਬਦੀ ਜਮਾਲ ਨੂੰ ਜਦੋਂ ਇਸ ਦੀ ਖਬਰ ਮਿਲਦੀ ਹੈ ਤਾਂ ਉਹ ਪਿੱਟ ਪਿੱਟ ਕੇ ਆਪਣਾ ਬੁਰਾ ਹਾਲ ਕਰ ਲੈਂਦੀ ਹੈ ਉਸ ਦੇ ਬਾਪ ਸ਼ਾਹਪਾਲ ਤੋਂ ਆਪਣੀ ਲਾਡਲੀ ਬੇਟੀ ਦਾ ਇਹ ਦੁੱਖ ਨਹੀਂ ਦੇਖਿਆ ਜਾਂਦਾ ਉਹ ਆਪਣਾ ਲਸ਼ਕਰ ਲੈ ਕੇ ਕੁਲਜ਼ਮ ਦੇ ਬਾਦਸ਼ਾਹ ਹਾਸ਼ਿਮ ਤੇ ਹੱਲਾ ਬੋਲ ਦਿੰਦਾ ਏ ਤੇ ਉਸ ਨੂੰ ਮਾਰ ਕੇ ਸੈਫ ਮਲੂਕ ਨੂੰ ਕੈਦ ਚੋਂ ਆਜ਼ਾਦ ਕਰਕੇ ਵਾਪਸ ਲਿਆਉਂਦਾ ਏ ਸ਼ਹਿਜ਼ਾਦਾ ਮੁੜ ਬਾਗਿਰਮ ਵਿੱਚ ਆ ਜਾਂਦਾ ਏ ਉਸ ਨੂੰ ਮਿਲ ਕੇ ਬਦੀ ਜਮਾਲ ਤੇ ਉਸ ਦੀਆਂ ਸਹੇਲੀਆਂ ਬਹੁਤ

ਖੁਸ਼ ਹੁੰਦੀਆਂ ਨੇ। ਦੋਸਤੋ, ਸ਼ਾਹਪਾਲ ਸ਼ਾਹੀ ਸਤਕਾਰ ਨਾਲ ਸੈਫ ਮਲੂਕ ਦੇ ਪਿਤਾ ਆਸਿਮ ਨੂੰ ਬੁਲਾਵਾ ਭੇਜਦਾ ਏ। ਦਾਢੀ ਧੂਮ ਧਾਮ ਨਾਲ ਬਦੀ ਜਮਾਲ ਤੇ ਸੈਫ ਮਲੂਕ ਦੀ ਸ਼ਾਦੀ ਹੋ ਜਾਂਦੀ ਹੈ। ਸ਼ਹਿਜ਼ਾਦਾ ਕਈਆਂ ਸਾਲਾਂ ਬਾਅਦ ਆਪਣੇ ਸ਼ਹਿਰ ਪਰਤਦਾ ਏ। ਹਰ ਪਾਸੇ ਖੁਸ਼ੀਆਂ ਦਾ ਹੜ ਆ ਜਾਂਦਾ ਏ। ਕੁਝ ਸਾਲਾਂ ਬਾਅਦ ਬਾਦਸ਼ਾਹ ਆਸਿਮ ਆਪਣੇ ਪੁੱਤਰ ਸੈਫ ਮਲੂਕ ਨੂੰ ਰਾਜ ਹਕੂਮਤ ਸੰਭਾਲ ਕੇ ਆਪਣੀ ਬਾਕੀ ਦੀ ਜ਼ਿੰਦਗੀ ਖੁਦਾ ਦੀ ਬੰਦਗੀ ਵਿੱਚ ਗੁਜ਼ਾਰਦਾ ਏ। ਸੈਫ ਮਲੂਕ ਤੇ ਬਦੀ ਜਮਾਲ ਆਪਣਾ ਜੀਵਨ ਖੁਸ਼ੀਆਂ ਵਿੱਚ ਬਤੀਤ ਕਰਦੇ ਨੇ।

ਮੀਆਂ ਮੁਹੰਮਦ ਬਖਸ਼ ਦਾ ਇਹ ਕਿੱਸਾ ਪੰਜਾਬੀ ਦੇ ਸਾਰੇ ਕਾਵਿ ਕਿੱਸਿਆਂ ਨਾਲੋਂ ਆਕਾਰ ਵਿੱਚ ਦੋਸਤੋ ਵੱਡਾ ਏ। ਇਸ ਵਿੱਚ 9128 ਬੈਂਤਾਂ ਨੇ ਜਿਨ੍ਹਾਂ ਦਾ ਆਕਾਰ ਵਾਰਿਸ ਸ਼ਾਹ ਜੀ ਦੀ ਹੀਰ ਨਾਲੋਂ ਕਰੀਬਨ ਦੁੱਗਣਾ ਏ। ਇਹ ਕਿੱਸਾ ਦਵਈਆ ਛੰਦ ਵਿੱਚ ਹੈ। ਇਸ ਵਿੱਚ ਕੁਝ ਗਜ਼ਲਾਂ ਵੀ ਦਰਜ ਨੇ, ਪਰ ਇਹ ਗਜ਼ਲਾਂ ਗਜ਼ਲ ਦੀ ਮਰਿਆਦਾ ਦੇ ਅਨੁਸਾਰ ਨਹੀਂ ਹਨ। ਅਸਲ ਵਿੱਚ ਇਹ ਬੈਂਤ ਹੀ ਹਨ ਜੋ ਨਜ਼ਮ ਦੀ ਸ਼੍ਰੇਣੀ ਵਿੱਚ ਹੀ ਆਉਣਗੇ। ਸੈਫ ਮਲੂਕ ਦੇ ਕਿੱਸੇ ਵਿੱਚ ਦੋਸਤੋ ਮੀਆਂ ਮੁਹੰਮਦ ਬਖਸ਼ ਜੀ ਨੇ ਨਾ ਕੇਵਲ ਹਰ ਘਟਨਾ ਤੇ ਵਾਰਦਾਤ ਨੂੰ ਫੈਲਾ ਕੇ ਦਰਸਾਇਆ ਏ, ਬਲਕਿ ਉਹਨਾਂ ਨੇ ਇਸ ਦੇ ਪਾਤਰਾਂ ਤੇ ਦ੍ਰਿਸ਼ਾਂ ਨੂੰ ਚਿੱਤਰਣ ਵਿੱਚ ਵੀ ਡਾਢੇ ਵਿਸਤਾਰ ਤੋਂ ਕੰਮ ਲਿਆ ਏ। ਪਰ ਮਜ਼ੇ ਦੀ ਗੱਲ ਇਹ ਹੈ ਕਿ ਇਹ ਵਿਸਤਾਰ ਸੁਣਨ ਵਾਲੇ ਨੂੰ ਤੇ ਪੜ੍ਹਨ ਵਾਲੇ ਨੂੰ ਚੁਭਦਾ ਨਹੀਂ ਤੇ ਨਾ ਹੀ ਕਿਤੇ ਪਤਲਾਪਣ ਜਾਂ ਖੁਸ਼ਕਪਣ ਹੈ। ਮੀਆਂ ਜੀ ਆਪਣੇ ਰੋਚਕ ਤੇ ਪ੍ਰਭਾਵਸ਼ਾਲੀ ਬਿਆਨ ਸਦਕਾ ਸਰੋਤਿਆਂ ਤੇ ਪਾਠਕਾਂ ਨੂੰ ਕੀਲੀ ਰੱਖਦੇ ਨੇ ਤੇ ਉਹਨਾਂ ਦੀ ਦਿਲਚਸਪੀ ਬਰਾਬਰ ਕਾਇਮ ਰੱਖਦੇ ਨੇ। ਦੋਸਤੋ, ਪਾਕਿਸਤਾਨ ਬਣਨ ਤੋਂ ਪਹਿਲਾਂ ਇਹ ਕਿੱਸਾ ਕੇਵਲ ਉਰਦੂ ਅੱਖਰਾਂ ਵਿੱਚ ਹੀ ਉਪਲਬਧ ਸੀ ਅਤੇ ਇਹ ਇਧਰਲੇ ਪੰਜਾਬ ਨਾਲੋਂ ਪੱਛਮੀ ਪੰਜਾਬ ਵਿੱਚ ਬੇਹੱਦ ਮਕਬੂਲ ਸੀ। ਦੋਸਤੋ, ਸੈਫੁਲ ਮਲੂਕ ਦਾ ਕਿੱਸਾ ਉਸ ਇਲਾਕੇ ਵਿੱਚ ਅੱਜ ਵੀ ਦਿਲਚਸਪੀ ਨਾਲ ਸੁਣਿਆ ਜਾਂਦਾ ਏ, ਪੜਿਆ ਜਾਂਦਾ ਏ। ਇਹ ਰਚਨਾ ਨਾ ਕੇਵਲ ਕਾਵਿ ਕਲਾ ਤੇ ਉੱਚ ਕਲਪਨਾ ਦਾ ਉੱਤਮ ਨਮੂਨਾ ਏ, ਬਲਕਿ ਇਹ ਮੌਲਵੀ ਗੁਲਾਮ ਰਸੂਲ ਦੇ ਕਿੱਸਾ ਯੂਸਫ ਜ਼ੁਲੇਖਾ ਵਾਂਗ ਪੁਰਾਤਨ ਪੰਜਾਬੀ, ਜਿਸ ਵਿੱਚ ਫਾਰਸੀ ਅਰਬੀ ਸ਼ਬਦਾਂ ਦਾ ਮਿਸ਼ਰਣ ਹੈ, ਉਹਨਾਂ ਦਾ ਅਥਾਹ ਸ਼ਬਦ ਭੰਡਾਰ ਵੀ ਹੈ। ਇਹ ਕਿੱਸਾ ਜਗਤ ਪ੍ਰਸਿੱਧ ਕਿੱਸਾ ਅਲਫ ਲੈਲਾ ਹਜ਼ਾਰ ਦਾਸਤਾਨ ਦੀ ਇੱਕ ਕਹਾਣੀ ਤੇ ਆਧਾਰਿਤ ਦੱਸਿਆ ਜਾਂਦਾ ਏ, ਜਿਸ ਵਿੱਚ ਨਾਇਕ ਸੈਫ ਮਲੂਕ ਦੀ ਲੜਾਈ ਸ਼ੇਰਾਂ ਮਗਰਮੱਛਾਂ ਤੇ ਹੋਰ ਪ੍ਰਾਸਰੀਰਿਕ ਸੰਭਵ ਤੇ ਅਸੰਭਵ ਜੀਵਾਂ ਨਾਲ ਡਾਢੇ ਵਿਸਤਾਰ ਤੇ ਕਲਾਮਈ ਢੰਗ ਨਾਲ ਦਰਸਾਈ ਗਈ ਹੈ। ਉਹਦੇ ਰਾਹਾਂ ਵਿੱਚ ਸ਼ੂਕ ਦੇ ਦਰਿਆ ਤੇ ਉੱਚੇ ਉੱਚੇ ਪਹਾੜ, ਖਤਰਨਾਕ ਜੰਗਲ ਤੇ ਹੋਰ ਹਜ਼ਾਰਾਂ ਹਾਸੇ ਆਉਂਦੇ ਨੇ, ਪਰ ਉਹ ਇਨ੍ਹਾਂ ਔਕੜਾਂ ਦਾ ਬੜੀ ਦਲੇਰੀ ਤੇ ਸਾਬਤ ਕਦਮੀ ਨਾਲ ਮੁਕਾਬਲਾ ਕਰਕੇ ਫਤਿਹ ਪਾਉਂਦਾ ਏ ਤੇ ਅੰਤ ਵਿੱਚ ਆਪਣੇ ਮਕਸਦ ਬਦੀ ਜਮਾਲ ਨੂੰ ਹਾਸਲ ਕਰਨ ਵਿੱਚ ਕਾਮਯਾਬ ਹੋ ਨਿਬੜ

ਸਰੋਤਿਓ, ਇਹ ਕਿੱਸਾ ਨਾ ਕੇਵਲ ਵੱਖ ਵੱਖ ਇਨਸਾਨੀ ਹਾਵਾਂ ਭਾਵਾਂ ਨੂੰ ਚਿਤਰਨ ਲਈ ਇੱਕ ਮਹਾਨ ਸ਼ਬਦ ਕੋਸ਼ ਹੈ, ਬਲਕਿ ਇਹ ਇਸ ਸੱਚਾਈ ਨੂੰ ਵੀ ਸਪਸ਼ਟ ਤੌਰ ਤੇ ਪੇਸ਼ ਕਰਦਾ ਏ ਕਿ ਇਨਸਾਨ ਦੀ ਜ਼ਾਤ ਦੂਜੀਆਂ ਸਾਰੀਆਂ ਜ਼ਾਤਾਂ ਨਾਲੋਂ ਅਫਜ਼ਲ ਹੈ। ਆਦਮੀ ਆਪਣੀ ਸੱਚੀ ਲਗਨ, ਕੜੀ ਮਿਹਨਤ ਸਦਕਾ ਖੁਦਾ ਦੀ ਜ਼ਾਤ ਤੇ ਕਾਮਿਲ ਯਕੀਨ ਰੱਖਦਾ ਹੋਇਆ ਹਰ ਬਲਾ, ਹਰ ਮੁਸੀਬਤ, ਹਰ ਔਕੜ ਨੂੰ ਸਰ ਕਰ ਸਕਦਾ ਏ ਅਤੇ ਆਪਣੇ ਪਵਿੱਤਰ ਇਸ਼ਕ ਦੀ ਮੰਜ਼ਿਲ ਨੂੰ ਪ੍ਰਾਪਤ ਕਰ ਲੈਣ ਦੀ ਸਮਰੱਥਾ ਰੱਖਦਾ ਏ। ਸਰੋਤਿਓ, ਮੀਆਂ ਮੁਹੰਮਦ ਬਖਸ਼ ਜੀ ਦਾ ਜਨਮ ਗੜੀ ਮਲੂਕ ਜ਼ਿਲ੍ਹਾ ਜੇਹਲਮ ਵਿੱਚ ਮਾਰਚ 1831 ਈਸਵੀ ਨੂੰ ਹੋਇਆ ਦੱਸਿਆ ਜਾਂਦਾ ਏ। ਇਸ ਬਾਰੇ ਮੀਆਂ ਜੀ ਨੇ ਆਪ ਹੀ ਫਰਮਾਇਆ ਕਿ ਜੇਹਲਮ ਘਾਟੋਂ ਪਰਬਤ ਪਾਸੇ ਮੀਰਪੁਰੇ ਥੀ ਦੱਖਣ, ਜੇਹਲਮ ਘਾਟੇ ਪਰਬਤ ਪਾਸੇ ਮੀਰਪੁਰੇ ਥੀ ਦੱਖਣ, ਗੜੀ ਮਲੂਕ ਵਿੱਚ ਲੋੜਨ ਜਿਹੜੇ ਤਲਬ ਬੰਦੇ ਦੀ ਰੱਖਣ, ਗੜੀ ਮਲੂਕ ਵਿੱਚ ਲੋੜਨ ਜਿਹੜੇ ਤਲਬ ਬੰਦੇ ਦੀ ਰੱਖਣ। ਮੁਹੰਮਦ ਬਖਸ਼ ਜੀ ਦਾ ਦੇਹਾਂਤ ਮਾਰਚ 1864 ਈਸਵੀ ਵਿੱਚ ਹੋਇਆ ਦੱਸਿਆ ਜਾਂਦਾ ਏ। ਆਪ ਜੀ ਦੀ ਮਜ਼ਾਰ ਦਰਿਆ ਜੇਹਲਮ ਦੇ ਕੰਢੇ, ਜੇਹਲਮ ਦੇ ਪੱਤਣ ਅਤੇ ਮੀਰਪੁਰ ਦੇ ਪੱਤਣ ਵਿਚਾਲੇ ਗਟਾਰੀਆਂ ਵਾਲੇ ਪੱਤਣ ਤੇ ਹੈ, ਜਿੱਥੇ ਹਰ ਸਾਲ ਉਹਨਾਂ ਦਾ ਉਰਸ ਮਨਾਇਆ ਜਾਂਦਾ ਏ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਲ ਹੋ ਕੇ ਮੇਲੇ ਦੀ ਰੌਣਕ ਵਧਾਉਂਦੇ ਨੇ ਤੇ ਉਹਨਾਂ ਦੀ ਮਜ਼ਾਰ ਤੇ ਸ਼ਰਧਾ ਦੇ ਫੁੱਲ ਚੜਾਉਂਦੇ ਨੇ। ਦੋਸਤੋ, ਮੀਆਂ ਮੁਹੰਮਦ ਬਖਸ਼ ਉਰਦੂ ਤੋਂ ਇਲਾਵਾ ਅਰਬੀ ਤੇ ਫਾਰਸੀ ਦੇ ਵੀ ਵਿਦਵਾਨ ਸਨ। ਆਪ ਜੀ ਦਾ ਪੀਰ ਮੁਰਸ਼ਿਦ ਹਾਦੀ ਤੇ ਉਸਤਾਦ ਸਭ ਕੁਝ ਸ਼ਾਹ

ਆ ਗੁਲਾਮ ਮੁਹੰਮਦ ਜੀ ਸਨ। ਇਸ ਬਾਰੇ ਵੀ ਉਹ ਫਰਮਾਉਂਦੇ ਨੇ ਕਿ ਮਰਦ ਭਲੇਰਾ ਮੁਰਸ਼ਦ ਮੇਰਾ ਸ਼ਾਹ ਗੁਲਾਮ ਮੁਹੰਮਦ, ਮਰਦ ਭਲੇਰਾ ਮੁਰਸ਼ਦ ਮੇਰਾ ਸ਼ਾਹ ਗੁਲਾਮ ਮੁਹੰਮਦ, ਅਹਿਲ ਸ਼ਰੀਅਤ ਅਹਿਲ ਤਰੀਕਤ ਵਾਂਗ ਇਮਾਮ ਮੁਹੰਮਦ, ਅਹਿਲ ਸ਼ਰੀਅਤ ਅਹਿਲ ਤਰੀਕਤ ਵਾਂਗ ਇਮਾਮ ਮੁਹੰਮਦ। ਦੋਸਤੋ, ਮੀਆਂ ਮੁਹੰਮਦ ਬਖਸ਼ ਪਹਿਲੇ ਕਵੀ ਹੋਏ ਨੇ ਜਿਨ੍ਹਾਂ ਨੇ ਆਪਣੇ ਤੋਂ ਪਹਿਲਾਂ ਤੇ ਆਪਣੇ ਸਮਕਾਲੀ ਕਵੀਆਂ ਦੀਆਂ ਰਚਨਾਵਾਂ ਤੇ ਨਿੱਗਰ ਤੇ ਇਮਾਨਦਾਰਾਨਾ ਪੜਚੋਲ ਕੀਤੀ ਹੈ। ਮੀਆਂ ਮੁਹੰਮਦ ਬਖਸ਼ ਜੀ ਨੂੰ ਪੰਜਾਬੀ ਦੇ ਸਿਰ ਕੱਢ ਕਿੱਸਾਕਾਰਾਂ ਦੀ ਸ਼੍ਰੇਣੀ ਵਿੱਚ ਇੱਕ ਵਿਸ਼ੇਸ਼ ਸਥਾਨ ਪ੍ਰਾਪਤ ਹੈ ਤੇ ਉਹਨਾਂ ਦੀ ਰਚਨਾ ਕਿੱਸਾ ਸੈਫ ਮਲੂਕ ਨਿਰਸੰਦੇ ਇੱਕ ਅਮਰ ਰਚਨਾ ਹੈ ਜਿਸ ਸਦਕਾ ਉਹਨਾਂ ਦਾ ਨਾਮ ਪੰਜਾਬੀ ਕਾਵਿ ਸਾਹਿਤ ਵਿੱਚ ਜ਼ਿੰਦਾ ਜਾਵੇਦ ਰਹੇਗਾ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ। ਕਿੱਸਾ ਸੈਫ ਉਲ ਮਲੂਕ ਭਾਗ ਤੀਜਾ। ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਸੀ ਸ਼੍ਰੀ ਬਲਜੀਤ ਸ਼ਰਮਾ। ਸੰਪਾਦਨ ਸੀ ਜੀ ਮਮਤਾ ਅਰੋੜਾ ਦਾ। ਅਤੇ ਹੁਣ ਸੁਣਦੇ ਹਾਂ ਜੀ ਆਪਾਂ ਕੁਝ ਸੰਦੇਸ਼।
1: ਆਪਣੇ ਇਮੀਗ੍ਰੇਸ਼ਨ ਸੈਂਟਰ ਵਿੱਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਜਿਵੇਂ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ, ਵਰਕ ਪਰਮਿਟ ਤੇ ਪੀਆਰ ਸੰਬੰਧੀ, ਜੇਕਰ ਤੁਸੀਂ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੀਆਂ ਸੇਵਾਵਾਂ ਲੈ ਸਕਦੇ ਹੋ। ਸਾਡਾ ਸੰਪਰਕ ਨੰਬਰ ਹੈ 78379 63306। ਈਮੇਲ ID ਹੈ AIRFM.BTI@gmail.com। ਸੰਪਰਕ ਨੰਬਰ ਇੱਕ ਵਾਰ ਫਿਰ ਨੋਟ ਕਰ ਲਓ 78379 63306।
2: FM ਬਠਿੰਡਾ ਦੇ ਪਿਆਰੇ ਸਰੋਤਿਓ, 1 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਵਿੱਚ ਸਾਡਾ ਵਿਸ਼ਾ ਹੋਵੇਗਾ ਪੰਜਾਬੀ ਲੋਕ ਗਾਇਕੀ ਦੀ ਮਹਾਨ ਦੋ ਗਾਣਾ ਜੋੜੀ ਜਗਮੋਹਨ ਕੌਰ ਤੇ ਕੇਦੀਪ।

ਹੁਣੇ ਤੁਸੀਂ ਸੁਣ ਰਹੇ ਸੀ ਰਾਹਤ ਫਤਿਹ ਅਲੀ ਖਾਨ ਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ ਗੀਤ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਤੇ ਪ੍ਰਸਾਰਣ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 6:19 ਤੇ 31 ਸਕਿੰਟ ਹੋਏ ਨੇ। 6:20 ਤੇ ਰਿਲੇ ਕਰਾਂਗੇ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਤੋਂ ਬਾਅਦ ਯਾਨੀ ਕਿ 6:30 ਤੇ ਆਕਾਸ਼ਵਾਣੀ FM ਬਠਿੰਡਾ ਆਪਣਾ ਪ੍ਰੋਗਰਾਮ ਪੇਸ਼ ਕਰੇਗਾ ਨੌਜਵਾਨ ਸਾਥੀਆਂ ਲਈ ਯੁਵਾਨੀ। ਸਾਡੇ ਅਗਲੇ ਪ੍ਰਸਾਰਣ ਦੇ ਲਈ ਕਰੋ ਕੁਝ ਪਲ ਸਾਡੇ ਨਾਲ ਇੰਤਜ਼ਾਰ।

0: ਤਹਿਤ ਪੰਜਾਬ ਭਰ ਦੇ ਚੋਟੀ ਦੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਵਿਦਿਆਰਥੀਆਂ ਨੇ ਆਪੋ ਆਪਣੇ ਜ਼ਿਲ੍ਹਿਆਂ ਅਤੇ ਪੂਰੇ ਰਾਜ ਵਿੱਚ ਚੋਟੀ ਦੀਆਂ ਪੁਜੀਸ਼ਨਾਂ ਹਾਸਲ ਕੀਤੀਆਂ ਨੇ। ਮੁੱਖ ਮੰਤਰੀ ਨੇ ਇਸ ਮੌਕੇ ਬੋਲਦਿਆਂ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਹੋ ਰਹੇ ਮਹੱਤਵਪੂਰਨ ਸੁਧਾਰਾਂ 'ਤੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਮੁਕਾਬਲੇ ਵਾਲੀਆਂ ਸਖ਼ਤ ਅਤੇ ਚੁਣੌਤੀਪੂਰਨ ਪ੍ਰੀਖਿਆਵਾਂ ਸਫਲਤਾਪੂਰਵਕ ਪਾਸ ਕਰ ਰਹੇ ਨੇ।
1: ਸਾਰੇ ਪੰਜਾਬ ਦੇ 8ਵੀਂ 10ਵੀਂ ਤੇ 12ਵੀਂ ਦੇ ਟੌਪਰ ਬੱਚੇ ਸੀ, ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਜਿਨ੍ਹਾਂ ਨੇ ਡਿਸਟ੍ਰਿਕਟ ਦੇ ਵਿੱਚ ਤੇ ਪੰਜਾਬ ਦੇ ਵਿੱਚ ਟੌਪ ਕੀਤਾ। ਤੇ ਸਾਡੀ ਜਿਹੜੀ ਐਜੂਕੇਸ਼ਨ ਪ੍ਰਣਾਲੀ ਪੰਜਾਬ ਦੇ ਵਿੱਚ ਜੋ ਬਹੁਤ ਵੱਡੇ ਸੁਧਾਰ ਵੱਲ ਜਾ ਰਹੀ ਹੈ ਤੇ ਅਚੀਵਮੈਂਟਸ ਜਿਹੜੀਆਂ ਕੀਤੀਆਂ ਨੇ, ਕੇਰਲਾ ਨੂੰ ਪਛਾੜ ਕੇ ਪੰਜਾਬ ਪਹਿਲੇ ਨੰਬਰ ਤੇ ਆਇਆ। ਨੀਤੀ ਆਯੋਗ ਦਾ ਇਹ ਡਾਟਾ ਜਿਹੜਾ ਪਿਛਲੇ ਦਿਨ ਜਾਰੀ ਹੋਇਆ, ਬਹੁਤ ਖੁਸ਼ੀ ਹੈ ਕਿ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਨੇ ਉਹ ਬਹੁਤ ਵੱਡੇ ਵੱਡੇ ਔਖੇ ਔਖੇ ਟਫ ਇਗਜ਼ਾਮ ਜਿਹੜੇ ਨੇ ਉਹ ਕਲੀਅਰ ਕਰ ਰਹੇ ਨੇ। ਤੋਂ ਮੈਂ ਸਾਰੇ ਪੇਰੈਂਟਸ ਨੂੰ, ਸਾਰੇ ਟੀਚਰਸ ਨੂੰ, ਸਾਰੇ ਉਹਨਾਂ ਦੇ ਮੈਂਟਰਸ ਨੂੰ, ਕੋਚਸ ਨੂੰ ਮੈਂ ਵਧਾਈ ਦੇਣੀ ਚਾਹੁੰਦਾ ਅੱਜ ਦੇ ਇਸ ਮੌਕੇ ਤੇ।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIRRNU ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਕੇਂਦਰੀ ਰੇਲ ਰਾਜ ਮੰਤਰੀ ਰਮਨਦੀਪ ਸਿੰਘ ਬਿੱਟੂ ਨੇ ਅਨੁਸੂਚਿਤ ਜਾਤਾਂ ਬਾਰੇ ਆਪਣੇ ਹਾਲੀਆ ਵਿਵਾਦਿਤ ਬਿਆਨ ਨੂੰ ਲੈ ਕੇ ਸਫਾਈ ਦਿੱਤੀ ਹੈ ਅਤੇ ਸਰਵਜਨਕ ਤੌਰ ਤੇ ਮਾਫ਼ੀ ਮੰਗੀ ਹੈ। ਅੰਮ੍ਰਿਤਸਰ ਹਵਾਈ ਅੱਡੇ ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਬਿੱਟੂ ਨੇ ਕਿਹਾ ਕਿ ਉਨ੍ਹਾਂ ਦੇ ਮੂੰਹ ਚੋਂ ਨਿਕਲੇ ਕੁਝ ਸ਼ਬਦਾਂ ਕਾਰਨ ਜੇ ਕਿਸੇ ਭਾਈਚਾਰੇ ਦੇ ਲੋਕਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਦਿਲੋਂ ਅਫਸੋਸ ਪ੍ਰਗਟ ਕਰਦੇ ਨੇ ਤੇ ਅਜਿਹੀ ਸਾਵਧਾਨੀ ਵਰਤਣਗੇ ਕਿ ਭਵਿੱਖ ਵਿੱਚ ਅਜਿਹੀ ਗਲਤੀ ਦੁਬਾਰਾ ਨਾ ਹੋਏ।
2: ਗੱਲ ਸਿਰਫ ਇੰਨੀ ਹੋਈ ਜਦੋਂ ਐਡੀ ਬੜੀ ਬਹਿਸ ਚੱਲ ਰਹੀ ਸੀ ਤੇ ਉਸ ਵੇਲੇ ਜਿਹੜੇ ਲਫ਼ਜ਼ ਨਿਕਲੇ, ਪਰ ਉਹ ਲਫ਼ਜ਼ ਨੇ ਜਿਹੜੇ ਉਹ ਬਿਲਕੁਲ ਮੈਨੂੰ ਨਹੀਂ ਕਹਿਣੇ ਚਾਹੀਦੇ ਸੀ। ਮੈਂ ਉਹਨਾਂ ਤੋਂ ਵੀ ਮਾਫ਼ੀ ਮੰਗਦਾ ਵੀ ਕੋਈ ਵੀ ਮਨ 'ਚ ਐਸੀ ਗੱਲ ਕਦੇ ਆਉਣੀ ਨਹੀਂ ਚਾਹੀਦੀ ਤੇ ਮੈਂ ਇਹ ਵੀ ਕੋਸ਼ਿਸ਼ ਕਰੂੰਗਾ ਅਗਲੀ ਵਾਰ ਵੀ ਇਹ ਕਦੇ ਵੀ ਇਹੋ ਜਿਹੀ ਗੱਲ ਹੋਵੇ ਨਾ।
0: ਉਹਨਾਂ ਕਿਹਾ ਕਿ ਜੇ ਕੋਈ ਕਮਿਸ਼ਨ ਜਾਂ ਸੰਬੰਧਿਤ ਅਥਾਰਟੀ ਉਹਨਾਂ ਨੂੰ ਤਲਬ ਕਰਦੀ ਹੈ ਤਾਂ ਉਹ ਆਪ ਹਾਜ਼ਰ ਹੋ ਕੇ ਆਪਣਾ ਪੱਖ ਰੱਖਣਗੇ ਤੇ ਲੋੜ ਪੈਣ ਤੇ ਲਿਖਤੀ ਰੂਪ ਵਿੱਚ ਮਾਫ਼ੀ ਵੀ ਮੰਗਣਗੇ। ਮੰਤਰੀ ਨੇ ਕਿਹਾ ਕਿ ਉਹਨਾਂ ਦੀ ਕਦੀ ਵੀ SC OBC ਹਿੰਦੂ ਸਿੱਖ ਜਾਂ ਕਿਸੇ ਹੋਰ ਵਰਗ ਨੂੰ ਨੀਵਾਂ ਦਿਖਾਉਣ ਦੀ ਕੋਈ ਇਰਾਦਾ ਨਹੀਂ ਸੀ। ਪੰਜਾਬ ਦੀ ਕਾਨੂੰਨ ਵਿਵਸਥਾ ਬਾਰੇ ਗੱਲ ਕਰਦਿਆਂ ਰਣਜੀਤ ਸਿੰਘ ਬਿੱਟੂ ਨੇ ਕਿਹਾ ਕਿ ਰਾਜ ਵਿੱਚ ਗੈਂਗਸਟਰਵਾਦ ਅਤੇ ਅਪਰਾਧਕ ਗਤੀਵਿਧੀਆਂ ਚਿੰਤਾ ਦਾ ਕਾਰਨ ਨੇ। ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਅੱਜ ਫਿਲੌਰ ਇਲਾਕੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ। ਉਹਨਾਂ ਨੇ ਪਿੰਡਾਂ ਦੇ ਸਮੂਹ ਭਾਈਚਾਰਿਆਂ ਦੇ ਲੋਕਾਂ ਦੀਆਂ ਮੁਸ਼ਕਲਾਂ ਅਤੇ ਮੰਗਾਂ ਸੁਣੀਆਂ ਤੇ ਮੌਕੇ ਤੇ ਸਬੰਧਤ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਢੁਕਵਾਂ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਸ੍ਰੀ ਗੜੀ ਨੇ ਕਿਹਾ ਕਿ ਇਹ ਦੌਰਾ ਸਮੁੱਚੇ ਭਾਈਚਾਰਿਆਂ ਦੇ ਹਿੱਤ ਵਿੱਚ ਕੀਤਾ ਗਿਆ ਤਾਂ ਜੋ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਯੋਗ ਹੱਲ ਕੀਤਾ ਜਾ ਸਕੇ। ਤੰਬਾਕੂ ਦੇ ਖਤਰਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਅੱਜ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਨ ਵਿਸ਼ਵ ਸਿਹਤ ਸੰਗਠਨ ਵੱਲੋਂ ਤੰਬਾਕੂ ਦੀ ਵਰਤੋਂ ਨੂੰ ਖਤਮ ਕਰਨ ਲਈ ਇੱਕ ਵਿਸ਼ਵ ਵਿਆਪੀ ਪਹਿਲ ਹੈ। ਇਸ ਦੌਰਾਨ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਕਰਵਾਏ ਗਏ ਕੌਮੀ ਪਰਿਵਾਰਕ ਸਿਹਤ ਸਰਵੇਖਣ 2023-24 ਅਨੁਸਾਰ ਪੰਜਾਬ ਨੇ ਦੇਸ਼ ਭਰ 'ਚੋਂ ਤੰਬਾਕੂ ਸੇਵਨ ਦੇ ਸਭ ਤੋਂ ਘੱਟ ਮਾਮਲਿਆਂ ਨਾਲ ਜਨਤਕ ਸਿਹਤ ਵਿੱਚ ਇੱਕ ਮਹੱਤਵਪੂਰਨ ਸਫਲਤਾ ਦਰਜ ਕੀਤੀ ਹੈ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਦੇਸ਼ ਵਿਆਪੀ ਵਿਆਪਕ ਸਰਵੇਖਣ ਪੰਜਾਬ ਨੂੰ ਸਾਰੇ ਰਾਜਾਂ ਵਿੱਚੋਂ ਸਪਸ਼ਟ ਤੌਰ 'ਤੇ ਸਿਖਰਲੇ ਸਥਾਨ 'ਤੇ ਸਥਾਪਿਤ ਕਰਦਿਆਂ ਵਿਸ਼ਵ ਵਿਆਪੀ ਤੰਬਾਕੂ ਵਿਰੋਧੀ ਮੁਹਿੰਮ ਲਈ ਇੱਕ ਅਸਰਦਾਰ ਖਾਕਾ ਪੇਸ਼ ਕਰਦਾ ਹੈ। ਦੱਸਣਯੋਗ ਹੈ ਕਿ ਸੂਬੇ ਵਿੱਚ 15 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਪੁਰਸ਼ਾਂ ਵਿੱਚ ਤੰਬਾਕੂ ਦੀ ਵਰਤੋਂ ਹੁਣ ਤੱਕ ਦੀ ਸਭ ਤੋਂ ਘੱਟ ਸਿਰਫ 13.9% ਦਰਜ ਕੀਤੀ ਗਈ ਹੈ, ਜੋ ਰਾਸ਼ਟਰੀ ਔਸਤ 36.3% ਦੇ ਅੱਧੇ ਤੋਂ ਵੀ ਘੱਟ ਹੈ। ਔਰਤਾਂ ਦੇ ਮਾਮਲੇ ਵਿੱਚ ਸਥਿਤੀ ਹੋਰ ਵੀ ਬਿਹਤਰ ਹੈ। ਪੰਜਾਬ ਵਿੱਚ 15 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਵਿੱਚ ਤੰਬਾਕੂ ਦੀ ਵਰਤੋਂ ਸਿਰਫ 0.5% ਹੈ, ਜੋ ਕਿ ਰਾਸ਼ਟਰੀ ਔਸਤ 8.4% ਨਾਲੋਂ ਕਾਫ਼ੀ ਘੱਟ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਕਪੂਰਥਲਾ ਦਾ ਦੌਰਾ ਕੀਤਾ। ਆਪਣੇ ਦੌਰੇ ਦੌਰਾਨ ਉਨ੍ਹਾਂ ਨੇ ਸ਼ੇਖਪੁਰ ਦੇ ਮਾਤਾ ਭੱਦਰ ਕਾਲੀ ਮੰਦਰ ਵਿੱਚ ਮੱਥਾ ਟੇਕਿਆ ਅਤੇ ਸੂਬੇ ਦੀ ਖੁਸ਼ਹਾਲੀ ਲਈ ਪੂਜਾ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸੀਨੀਅਰ BJP ਨੇਤਾ ਪੁਰਸ਼ੋਤਮ ਪਾਸੀ ਦੇ ਨਿਵਾਸ ਸਥਾਨ 'ਤੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। IPL ਕ੍ਰਿਕਟ ਦੇ ਫਾਈਨਲ ਵਿੱਚ ਅੱਜ ਮੌਜੂਦਾ ਚੈਂਪੀਅਨ ਰਾਇਲ ਚੈਲੈਂਜਰਸ ਬੰਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ਾਮੀ ਸਾਢੇ ਸੱਤ ਵਜੇ ਸ਼ੁਰੂ ਹੋਏਗਾ। ਮੌਸਮ ਵਿਭਾਗ ਨੇ 4 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ ਵਿੱਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਸੰਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਅਗਲੇ ਕੁਝ ਦਿਨਾਂ ਦੌਰਾਨ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ। ਅਗਲੇ 7 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 6-8 ਡਿਗਰੀ ਸੈਲਸੀਅਸ ਦਾ ਵਾਧਾ ਹੋ ਸਕਦਾ ਹੈ। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਕਿ ਆਕਾਸ਼ਵਾਣੀ ਦਾ ਸ਼ਾਮੀ 7:30 ਤੋਂ 7:40 ਤੱਕ ਪ੍ਰਸਾਰਿਤ ਹੋਣ ਵਾਲਾ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਪੜ੍ਹ ਕੇ 1 ਜੂਨ 2026 ਤੋਂ 21 ਜੂਨ 2026 ਤੱਕ ਸ਼ਾਮੀ 7 ਵਜੇ ਤੋਂ 7:10 ਤੱਕ ਪ੍ਰਸਾਰਿਤ ਕੀਤਾ।

0: अंत विच चोणवीआं खबरां एक बार फिर सुन लो। प्रधानमंत्री नरेंद्र मोदी ने देशवासियों नूं मौजूदा भयानक गर्मी मौसम दरमियान बेहद सावधानी वरतण ते सरकारी दिशा निर्देशों की पालना करन दी अपील कीती है। ते पंजाब दे मुख्यमंत्री भगवंत सिंह मान ने अज चोटी दीआं पोजीशां हासिल करन वाले विद्यार्थियों नाल मुलाकात की। उन्होंने राज की सिक्ख्या प्रणाली में हो रहे महत्वपूर्ण सुधारों से खुशी प्रगट की।
1: ਇਹ ਕਹਾਣੀ ਹੈ ਇੱਕ ਨਰਸ।
2: ਹੁਣੇ ਤੁਸੀਂ ਸੁਣ ਰਹੇ ਸੀ ਪਰਦੇਸੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 6:30 ਤੇ 25 ਸਕਿੰਟ ਹੋਏ ਨੇ। ਹੁਣ ਪੇਸ਼ ਹੈ ਜੀ ਨੌਜਵਾਨ ਸਾਥੀਆਂ ਲਈ ਪ੍ਰੋਗਰਾਮ ਯੋਵਾਨੀ।

0: ਢਾਈ ਸਾਲ ਹੋ ਗਏ ਸੀਗੇ, ਬਹੁਤ ਜ਼ਿਆਦਾ ਔਖੇ ਸੀਗੇ ਅਤੇ ਤਲਬ ਲੱਗ ਗਈ ਸੀਗੀ ਵੀ ਜਿਵੇਂ ਮਤਲਬ ਆਪਣੀ ਸੈਕਟ ਹੁੰਦੀ ਹੈ ਗਾਂਜਾ ਹੁੰਦਾ ਜੀ, ਅਤੇ ਅਸੀਂ ਭਰ ਕੇ ਪੀਂਦੇ ਸੀਗੇ ਜੋ ਵੀ ਆਪਣਾ ਪੇਪਰ ਹੁੰਦਾ ਜੀ ਸਹੀ ਹੈ, ਅਤੇ ਉਹਦੇ ਲਈ ਅਸੀਂ ਵੀ ਬਹੁਤ ਕੋਸ਼ਿਸ਼ ਕਰੀ ਛੱਡਣ ਲਈ, ਅਤੇ ਆਪਣਾ ਜਿਹੜਾ ਇੱਥੇ ਬਠਿੰਡੇ ਸਰਕਾਰੀ ਹਸਪਤਾਲ ਹੈ ਉਹਦੇ ਵਿੱਚ ਸਾਡੀ ਬਹੁਤ ਕੇਅਰ ਹੋਈ ਹੈ, ਅਤੇ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਜੋ ਵੀ ਆਪਣਾ ਯਾਰ ਵੇਲੀ ਜਾਂ ਆਪਣਾ ਭਰਾ ਮਿੱਤਰ ਕੂਲਿਪ ਲਗਾਉਂਦਾ ਯਾਰ ਜਰਦਾ ਲਗਾਉਂਦਾ ਤਾਂ ਤੁਹਾਨੂੰ ਵੀ ਪਤਾ ਵੀ ਬਹੁਤ ਜ਼ਿਆਦਾ ਮਹਿੰਗੀ ਹੈ, ਇਹਦੇ ਲਈ ਅਤੇ ਬੇਨਤੀ ਇਹੀ ਹੈ ਵੀ ਛੁਟਕਾਰਾ ਪਾਓ ਇਹ ਤੋਂ। ਅਤੇ ਬਾਕੀ ਤੁਹਾਨੂੰ ਵੀ ਪਤਾ ਵੀ ਨੁਕਸਾਨ ਹੈ, ਜੋ ਵੀ ਆਪਾਂ ਨੂੰ ਮਾਇੰਡ ਖਰਾਬ ਹੁੰਦਾ ਗੁੱਸਾ ਚੜ੍ਹਦਾ ਤਾਂ ਉਹਦੇ ਲਈ ਆਪਾਂ ਚੰਗੀ ਗੱਲ ਕਹਿੰਦੇ ਹਾਂ ਵੀ ਆਪਣਾ ਵੀ ਬਿਹਤਰ ਛੱਡੋ ਇਹ ਤੋਂ ਨੁਕਸਾਨ ਆ। ਸਹੀ ਹੈ।
1: ਖਾਣ 'ਤੇ ਤੁਹਾਨੂੰ ਕੀ ਮਹਿਸੂਸ ਹੁੰਦਾ ਸੀ ਜਦੋਂ ਤੁਸੀਂ ਛੱਡਣ ਦੀ ਕੋਸ਼ਿਸ਼ ਕੀਤੀ, ਉਦੋਂ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਸੀ?
0: ਜਦੋਂ ਆਪਾਂ ਪਹਿਲਾਂ ਲਾਉਂਦੇ ਹਾਂ ਜੀ ਤਾਂ ਉਦੋਂ ਤਾਂ ਬਹੁਤ ਚੰਗਾ ਲੱਗਦਾ ਜੀ, ਸਹੀ ਹੈ, ਜਾਂ ਆਪਣਾ ਪੇਪਰ ਹੁੰਦਾ ਗਾਂਜਾ ਹੁੰਦਾ ਜੀ ਉਹਦੇ ਲਈ ਪਹਿਲਾਂ ਸਹੀ ਹੁੰਦਾ ਮਾਇੰਡ, ਬਾਅਦ 'ਚ ਸਾਨੂੰ ਸਾਰਿਆਂ ਨੂੰ ਪਤਾ ਜੀ ਮਾਇੰਡ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ, ਆਪਾਂ ਨੂੰ ਕੁਛ ਪਤਾ ਨਹੀਂ ਲੱਗਦਾ ਵੀ ਆਪਾਂ ਕਿੱਥੇ ਬੈਠੇ ਹਾਂ ਕਿੱਥੇ ਨਹੀਂ, ਜੋ ਵੀ ਯਾਰ ਵੇਲੀ ਆਪਣਾ ਹੁਣ ਵੀ ਕਰ ਰਿਹਾ ਗਾਂਜੇ ਲਈ ਬਹੁਤ ਨੁਕਸਾਨ ਆ ਆਪਣੇ ਲਈ, ਸਰੀਰ ਲਈ, ਸਿਹਤ ਲਈ, ਆਪਣੇ ਸਰੀਰ ਦੇ ਲਈ ਵਿੱਚ ਬਹੁਤ ਕਮਜ਼ੋਰੀ ਪਾਉਂਦਾ ਇਹ, ਆਪਾਂ ਨੂੰ ਕੋਈ ਖੁਰਾਕ ਨਹੀਂ ਲੱਗਣ ਦਿੰਦਾ ਜੀ, ਸਹੀ ਹੈ, ਅਤੇ ਆਪਾਂ ਤਾਂ ਇਹੀ ਕਹਿੰਦੇ ਹੱਥ ਜੋੜ ਕੇ ਬੇਨਤੀ ਹੈ ਵੀ ਇਹ ਤੋਂ ਛੁਟਕਾਰਾ ਪਾਓ ਜਿੰਨਾ ਹੋ ਸਕਦਾ ਬਹੁਤ ਜਲਦੀ। ਬਹੁਤ ਬਹੁਤ ਧੰਨਵਾਦ।
1: ਤੁਹਾਡਾ ਕੀ ਨਾਂ ਹੈ?
2: ਸੁਖਵਿੰਦਰ ਸਿੰਘ ਜੀ।
1: ਸੁਖਵਿੰਦਰ ਸਿੰਘ ਜੀ, ਤੁਹਾਨੂੰ ਕਦੋਂ ਲੱਗੀ ਇਹ ਲੱਤ? ਕਿੰਨੀ ਸਾਲ ਦੀ ਉਮਰ 'ਚ ਤੁਸੀਂ ਤੰਬਾਕੂ, ਗੁਟਕਾ, ਚੈਣੀ ਖੈਣੀ ਮੂੰਹ 'ਚ ਪਾਉਣਾ ਜਾਂ ਬੀੜੀ ਸਿਗਰਟ 'ਚ ਪੀਣਾ ਸ਼ੁਰੂ ਕੀਤਾ?
2: ਅਤੇ 3 ਸਾਲ ਹੋ ਗਏ। ਉਹ ਯਾਰ ਦੋਸਤ ਸੀਗੇ, ਯਾਰ ਦੋਸਤਾਂ ਨੇ ਮਾੜਾ ਮੋਟਾ ਨਾਲ ਬਹਿੰਦੇ ਕਰਦੇ ਸੀ ਅਤੇ ਲੱਤ ਆਈ, ਅਤੇ ਉਹਨਾਂ ਉੱਥੋਂ ਲੱਤ ਲੱਗ ਗਈ ਅਤੇ ਹੁਣ ਸਹੀ ਆ ਜੀ, ਹੁਣ ਕੋਈ ਦਿੱਕਤ ਨਹੀਂ।
1: ਛੱਡਣ ਦਾ ਤੁਸੀਂ ਕਿਵੇਂ ਮਨ ਬਣਾਇਆ?
2: ਛੱਡਣ ਦਾ ਮਨ ਬਣਾਇਆ ਜੀ, ਬੁਰਾ ਲੱਗਦਾ ਸੀਗਾ ਜੀ ਘਰਦਿਆਂ ਨੂੰ ਵੀ, ਜਦੋਂ ਕੱਢਦੇ ਸੀਗੇ ਕਈ ਵਾਰੀ ਰਿਸ਼ਤੇਦਾਰੀ ਜਾਣਾ ਜੀ, ਉਦੋਂ ਫਿਰ ਔਖਾ ਹੋ ਜਾਂਦਾ ਸੀਗਾ ਜੀ, ਤਾਂ ਕਰਕੇ ਛੱਡਣ ਦਾ ਮਨ ਬਣਾ ਲਿਆ ਜੀ।
1: ਅਤੇ ਚੰਗੀ ਗੱਲ ਹੈ। ਤੁਹਾਨੂੰ ਹੁਣ ਕਦੇ ਮਹਿਸੂਸ ਹੁੰਦਾ ਹੈ ਕਿ ਵੀ ਪੀਏ, ਜਾਂ ਕਿਸ ਤਰ੍ਹਾਂ ਦੀ ਦਵਾਈ ਤੁਹਾਨੂੰ ਹਸਪਤਾਲ 'ਚੋਂ ਦਿੱਤੀ ਉਹ ਦੱਸ ਦਿਓ?
2: ਹੁਣ ਨਹੀਂ, ਪੀਣ ਨੂੰ ਜੀ ਕਰਦਾ ਜੀ, ਵਧੀਆ ਦਵਾਈ ਦਿੰਦੇ ਜੀ ਬਠਿੰਡਾ ਸਰਕਾਰੀ ਹਸਪਤਾਲ, ਵਧੀਆ ਸਾਨੂੰ ਦਵਾਈ ਦਿੱਤੀ, ਵਧੀਆ ਸਾਡੀ ਕੇਅਰ ਕੀਤੀ ਜੀ, ਹੁਣ ਮੈਨੂੰ ਕੋਈ ਦਿੱਕਤ ਨਹੀਂ ਜੀ।
1: ਕਿਸ ਤਰ੍ਹਾਂ ਦੀ ਦਵਾਈ ਦਿੱਤੀ? ਖਾਣ ਵਾਲੀ ਦਿੱਤੀ ਜਾਂ ਇੰਜੈਕਸ਼ਨ ਲਾਏ? ਕਿਸ ਤਰ੍ਹਾਂ ਦੀ ਦਵਾਈ ਮੁਹੱਈਆ ਕਰਾਉਂਦੇ?
2: ਗੋਲੀਆਂ ਦਿੱਤੀਆਂ ਸੀਗੀਆਂ ਜੀ, ਵਧੀਆ ਗੋਲੀਆਂ, ਉਹਦੇ ਨਾਲ ਕੋਈ ਭਾਲ ਨਹੀਂ ਆਉਂਦੀ, ਕੋਈ ਦਿੱਕਤ ਨਹੀਂ। ਮੈਨੂੰ ਹੁਣ ਇੱਥੇ 20 ਦਿਨ ਹੋ ਗਏ ਜੀ ਪੂਰੇ, ਮੈਨੂੰ ਕੋਈ ਦਿੱਕਤ ਨਹੀਂ ਆਈ ਕਾਸੇ ਦੀ ਵੀ, ਨਾ ਹੀ ਜੀ ਕਰਦਾ ਜੀ, ਜਮੇ ਨਹੀਂ ਜੀ ਕਰਦਾ।
1: ਇੱਥੇ ਡੀ ਐਡਿਕਸ਼ਨ ਸੈਂਟਰ ਜਦੋਂ ਆਉਣਾ ਸੀ ਉਦੋਂ ਤੁਹਾਨੂੰ ਡਰ ਨਹੀਂ ਲੱਗਿਆ ਕਿ ਵੀ ਪਤਾ ਨਹੀਂ ਉੱਥੇ ਕਿਸ ਤਰ੍ਹਾਂ ਦਾ ਇਲਾਜ ਹੋਊ, ਕਿਵੇਂ ਰੱਖਣਗੇ, ਅਤੇ ਰਹਿਣ ਦੀਆਂ ਸੁਵਿਧਾਵਾਂ ਇੱਥੇ ਕਿਸ ਤਰ੍ਹਾਂ ਦੀਆਂ ਨੇ ਡੀ ਐਡਿਕਸ਼ਨ ਸੈਂਟਰ 'ਚ?
2: ਬਹੁਤ ਵਧੀਆ ਜੀ, ਸਾਨੂੰ ਪਹਿਲਾਂ ਕਿਸੇ ਨੇ ਮੁੰਡੇ ਨੇ ਦੱਸਿਆ ਸੀਗਾ ਜੀ ਵੀ ਉੱਥੇ ਕੋਈ ਦਿੱਕਤ ਨਹੀਂ, ਰੋਟੀ ਪਾਣੀ ਸਭ ਕੁਛ ਸਹੀ ਹੈ ਜੀ, ਸਾਰੀ ਕੇਅਰ ਪੂਰੀ ਕਰਦੇ ਜੀ ਡਾਕਟਰ, ਪੂਰੀ ਕੇਅਰ ਕਰਦੇ ਜੀ।
1: ਅਤੇ ਜਿਹੜੇ ਇਸ ਵੇਲੇ ਤੁਹਾਡੀ ਗੱਲ ਸੁਣ ਰਹੇ ਹੈ, ਛੱਡਣਾ ਚਾਹੁੰਦੇ ਹੈ ਪਰ ਮਨ ਨਹੀਂ ਬਣਾਉਂਦੇ, ਉਹਨਾਂ ਨੂੰ ਔਖਾ ਲੱਗਦਾ ਛੱਡਣਾ, ਉਹਨਾਂ ਸਾਥੀਆਂ ਨੂੰ ਕੀ ਆਖੋਗੇ?
2: ਉਹਨਾਂ ਸਾਥੀਆਂ ਨੂੰ ਤਾਂ ਇਹੀ ਅਪੀਲ ਆ ਜੀ, ਜਿਹੜੇ ਪੈਸੇ ਇਹਦੇ ਖਰਾਬ ਕਰਦੇ ਆ ਉਹੀ ਆਪਦਾ ਕੋਈ ਫਲ ਫਰੂਟ ਲਿਆਉਣ, ਘਰਦਿਆਂ ਨੂੰ ਵਧੀਆ ਲੱਗਣ, ਅਤੇ ਆਪਦਾ ਸਰੀਰ ਵੀ ਬਣੂ, ਅਤੇ ਇਹਦੇ ਨਾਲ ਕੁਛ ਨਹੀਂ, ਇਹਦੇ ਨਾਲ ਬਿਮਾਰੀਆਂ ਹੀ ਲੱਗਦੀਆਂ ਜੀ। ਮੈਂ ਤਾਂ ਐਂ ਕਹਿੰਦਾ ਹੱਥ ਜੋੜ ਕੇ ਵੀ ਵੀਰੇ ਇਹਦੇ ਨਾਲ ਕੁਛ ਨਹੀਂ, ਚੈਣੀ ਖੈਣੀ ਨਾਲ ਲਾਓ, ਸੁੱਖਾਣਾ ਪੀਓ, ਅਸੀਂ ਸਭ ਕੁਛ ਕਰਕੇ ਦੇਖ ਲਿਆ ਬਾਈ, ਬੁਰਾ ਲੱਗਦਾ।
1: ਅਤੇ ਹੁਣ ਤੁਸੀਂ ਸਮਾਜ ਦੇ ਵਿੱਚ ਵਾਪਸ ਜਦੋਂ ਜਾਓਗੇ ਅਤੇ ਫਿਰ ਖੁਸ਼ੀ ਖੁਸ਼ੀ ਆਪਣੇ ਘਰ ਪਹੁੰਚੋਗੇ, ਕੀ ਮਹਿਸੂਸ ਕਰ ਰਹੇ ਹੋ ਛੱਡ ਕੇ?
2: ਬਹੁਤ ਵਧੀਆ ਮਹਿਸੂਸ ਕਰਦੇ ਜੀ, ਅੱਜ ਡਾਕਟਰ ਨੇ ਆਖਿਆ ਸੀਗਾ ਜੀ ਤੁਸੀਂ ਜਮ੍ਹਾਂ ਸੈੱਟ ਹੋ ਵੀ, ਤੁਹਾਨੂੰ ਛੁੱਟੀ ਦੇ ਦਿੰਦੇ ਹਾਂ, ਅਤੇ ਹਜੇ ਵੀ ਜਾਣ ਨੂੰ ਜੀ ਨਹੀਂ ਕਰਦਾ ਜੀ, ਪੂਰਾ ਜੀ ਲੱਗਿਆ ਹੋਇਆ ਜੀ ਇੱਥੇ।
1: ਬਹੁਤ ਅੱਛੀ ਗੱਲ ਹੈ ਸੁਖਵਿੰਦਰ ਜੀ, ਸਾਡੇ ਵੱਲੋਂ ਆਕਾਸ਼ਵਾਣੀ ਵੱਲੋਂ ਤੁਹਾਨੂੰ ਢੇਰ ਦੁਆਵਾਂ, ਤੁਸੀਂ ਤੰਦਰੁਸਤ ਅਤੇ ਤਰੱਕੀਆਂ ਮਾਣੋ ਜ਼ਿੰਦਗੀ ਦੇ ਵਿੱਚ, ਸਾਡੇ ਵੱਲੋਂ ਤੁਹਾਨੂੰ ਢੇਰ ਦੁਆਵਾਂ।
2: ਠੀਕ ਹੈ ਜੀ।
3: ਮੈਂ 20 ਸਾਲ ਦੀ ਉਮਰ ਦੇ ਵਿੱਚ ਪਾਨ ਮਸਾਲਾ ਤੰਬਾਕੂ ਖਾਣਾ ਸ਼ੁਰੂ ਕੀਤਾ ਸੀ, ਮੇਰਾ ਘਰ ਵਾਲਾ ਖਾਂਦਾ ਸੀ ਅਤੇ ਮੈਂ ਵੀ ਉਸਦੇ ਨਾਲ ਖਾਣ ਲੱਗੀ, ਕੁਝ ਸਮਾਂ ਤਾਂ ਇਹ ਮੈਨੂੰ ਚੰਗਾ ਲੱਗਿਆ। 2-3 ਸਾਲ ਪਹਿਲਾਂ ਮੇਰੇ ਗਲੇ ਵਿੱਚ ਦਰਦ ਹੋਇਆ, ਫਿਰ ਮੇਰੇ ਜੀਭ ਵਿੱਚ ਦਰਦ ਹੋਇਆ, ਜਦੋਂ ਮੈਂ ਡਾਕਟਰਾਂ ਤੋਂ ਜਾਂਚ ਕਰਾਈ ਤਾਂ ਡਾਕਟਰਾਂ ਨੇ ਮੇਰੇ ਗਲ ਮੂੰਹ ਅਤੇ ਜੀਭ ਦਾ ਓਪਰੇਸ਼ਨ ਕਰ ਦਿੱਤਾ। ਮੈਂ ਸਾਰੀਆਂ ਮਹਿਲਾਵਾਂ ਅਤੇ ਕੁੜੀਆਂ ਨੂੰ ਇਹ ਕਹਿਣਾ ਚਾਹਾਂਗੀ ਕਿ ਤੰਬਾਕੂ ਪਾਨ ਮਸਾਲਾ ਦਾ ਸਾਡੇ ਗਰਭ ਵਿੱਚ ਪਲ ਰਹੇ ਬੱਚੇ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਸਾਨੂੰ ਸਮੇਂ ਰਹਿੰਦੇ ਹੀ ਇਸ ਬੁਰੀ ਆਦਤ, ਪਾਨ ਮਸਾਲਾ ਜਾਂ ਤੰਬਾਕੂ ਖਾਣ ਦੀ ਜੋ ਬੁਰੀ ਆਦਤ ਹੈ ਉਸ ਨੂੰ ਛੱਡ ਦੇਣਾ ਚਾਹੀਦਾ ਹੈ।
4: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਅਮਨ ਹੈ, ਮੈਂ 28 ਸਾਲਾਂ ਦਾ ਹੈਗਾ ਅਤੇ ਪਿਛਲੇ ਕੁਝ ਕੁ ਮਹੀਨਿਆਂ ਤੋਂ ਤੰਬਾਕੂ ਦੀ ਆਦਤ ਵਿੱਚ ਫਸ ਗਿਆ। ਮੇਰੇ ਪਿੰਡ ਦੇ ਵਿੱਚ ਕੁਝ ਕੁ ਨੌਜਵਾਨ ਸਾਥੀ ਛੱਪੜਾਂ ਕੋਲ ਬਹਿ ਕੇ ਸਿਗਰਟ ਪੀਂਦੇ ਸੀ ਅਤੇ ਮੈਂ ਇੱਕ ਵਾਰੀ ਸੁੱਟਾ ਜਿਹੜਾ ਕਿ ਸਿਗਰਟ ਪੀ ਲਿਆ ਸੀ। ਉਸ ਤੋਂ ਬਾਅਦ ਪਹਿਲੀ ਵਾਰੀ ਮੈਨੂੰ ਬੜਾ ਅਜੀਬ ਜਿਹਾ ਲੱਗਿਆ, ਫਿਰ ਜਦੋਂ ਦੂਜੀ ਵਾਰ

0: ਉਹਨਾਂ ਨੇ ਕਿਹਾ, ਇੱਕ ਵਾਰ ਹੋਰ ਲਾ ਕੇ ਵੇਖ ਤਾਂ ਮੈਨੂੰ ਵਧੀਆ ਲੱਗਣ ਲੱਗ ਗਿਆ। ਆਏ ਚਲਦੇ ਚਲਦੇ ਕੁਝ ਕੁ ਸਮਾਂ ਬੀਤ ਗਿਆ ਤੇ ਮੈਂ ਸਿਗਰਟ ਦੀ ਲੱਤ ਵਿੱਚ ਚੰਗੀ ਤਰ੍ਹਾਂ ਫਸ ਗਿਆ। ਮੈਨੂੰ ਵੀ ਸੀ ਕਿ ਮੈਂ ਇਹ ਨਸ਼ੇ ਦੀ ਲੱਤ ਛੱਡਦਾ, ਪਰ ਡਾਕਟਰ ਕਹਿੰਦੇ ਹੌਲੀ ਹੌਲੀ ਤੁਸੀਂ ਠੀਕ ਹੋ ਜਾਓਗੇ। ਉਹਨਾਂ ਨੇ ਮੈਨੂੰ ਕੁਝ ਕੁ ਦਿਨਾਂ ਦੀ ਦਵਾਈ ਦਿੱਤੀ ਤੇ ਹੌਲੀ ਹੌਲੀ ਮੇਰਾ ਨਸ਼ਾ ਵੱਲ ਰੁਝਾਨ ਘਟਦਾ ਗਿਆ ਤੇ ਮੈਂ ਠੀਕ ਹੁੰਦਾ ਗਿਆ। ਤੇ ਮੈਂ ਇਹੀ ਸਾਰਿਆਂ ਨੂੰ ਕਹਿਣਾ ਚਾਹੂੰਗਾ ਕਿ ਨਸ਼ੇ ਦੀ ਆਦਤ ਤੋਂ ਬਚੋ, ਜਿੰਨਾ ਹੋ ਸਕੇ ਉਹਨਾਂ ਬਚੋ। ਇਸ ਲਈ ਖੁਦ ਦੇ ਸਰੀਰ ਬਚਾਓ।
1: ਤੰਬਾਕੂ ਦੇ ਧੂੰਏ ਵਿੱਚ 7000 ਤੋਂ ਵੱਧ ਰਸਾਇਣ ਹੁੰਦੇ ਨੇ, ਜਿਨ੍ਹਾਂ ਵਿੱਚੋਂ ਸੈਂਕੜੇ ਜ਼ਹਿਰੀਲੇ ਅਤੇ ਲਗਭਗ 70 ਕਿਸਮ ਦੇ ਕੈਂਸਰ ਪੈਦਾ ਕਰਨ ਵਾਲੇ ਹੁੰਦੇ ਨੇ। ਮੋਟੇ ਤੌਰ ਤੇ ਸਾਨੂੰ ਪਤਾ ਹੈ ਕਿ ਤੰਬਾਕੂ ਕਾਰਨ ਫੇਫੜਿਆਂ ਦਾ ਕੈਂਸਰ, ਮੂੰਹ ਦਾ ਕੈਂਸਰ, ਦਿਲ ਦੀ ਬਿਮਾਰੀ, ਸਟ੍ਰੋਕ, ਦਮਾ, TB, ਉੱਚ ਰਕਤਚਾਪ ਯਾਨੀ ਕਿ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਨੇ। ਇਸ ਤੋਂ ਵੀ ਹੋਰ ਜ਼ਿਆਦਾ ਖਤਰਨਾਕ ਬਿਮਾਰੀਆਂ ਵੀ ਤੰਬਾਕੂ ਦੇ ਕਰਕੇ ਪੈਦਾ ਹੁੰਦੀਆਂ ਨੇ, ਜਿਸ ਬਾਰੇ ਅਸੀਂ ਹੋਰ ਜ਼ਿਆਦਾ ਜਾਣਕਾਰੀ ਹਾਸਲ ਕਰਨ ਲਈ ਬਠਿੰਡਾ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ AIIMS ਦੇ ਓਂਕੋਲੋਜੀ ਯਾਨੀ ਕਿ ਕੈਂਸਰ ਵਿਭਾਗ ਦੇ ਮੁਖੀ ਅਤੇ ਪ੍ਰੋਫੈਸਰ ਡਾਕਟਰ ਅਨਿਲ ਗੋਇਲ ਹੋਰਾਂ ਦੇ ਨਾਲ ਇੱਕ ਮੁਲਾਕਾਤ ਰਿਕਾਰਡ ਕੀਤੀ। ਇਹ ਮੁਲਾਕਾਤ ਤੁਹਾਡੀ ਨਜ਼ਰੇ।
2: ਡਾਕਟਰ ਸਾਹਿਬ, ਤੰਬਾਕੂ ਹੈ ਕੀ ਚੀਜ਼ ਅਤੇ ਇਹ ਸਾਡੇ ਸਰੀਰ ਨੂੰ ਨੁਕਸਾਨ ਕਿਵੇਂ ਪਹੁੰਚਾਉਂਦਾ ਹੈ, ਇਸ ਦੇ ਵਿੱਚ ਕਿਸ ਤਰ੍ਹਾਂ ਦੇ ਰਸਾਇਣ ਮਿਲੇ ਹੁੰਦੇ ਨੇ?
3: ਤੰਬਾਕੂ, ਜੈਸੇ ਆਪਨੇ ਪੁੱਛਾ ਤੋ ਤੰਬਾਕੂ ਜੋ ਹੈ ਬੇਸਿਕਲੀ ਇਸਕੀ ਖੇਤੀ ਕੀ ਜਾਤੀ ਹੈ ਔਰ ਇਸਕੇ ਅੰਦਰ ਜੋ ਰਸਾਇਣ ਹੈ ਵੋ ਸੂਟ ਔਰ ਟਾਰ ਜੋ ਦੋ ਰਸਾਇਣ ਹੈ ਜਿਸਕੀ ਵਜ੍ਹਾ ਸੇ ਕੈਂਸਰ ਹੋਤਾ ਹੈ, ਚਾਹੇ ਵੋ ਇਸਕੋ ਆਪ ਸਮੋਕਿੰਗ ਕੇ ਅੰਦਰ ਲੈ ਲੇ ਯਾ ਇਸਕੋ ਚਬਾਨੇ ਸੇ, ਕਈ ਲੋਕ ਸੁਪਾਰੀ ਕੇ ਸਾਥ ਮਿਕਸ ਕਰਕੇ ਇਸਕੋ ਚਬਾਤੇ ਹੈ, ਲਾਈਮ ਔਰ ਸੁਪਾਰੀ ਕੇ ਸਾਥ, ਕਈ ਲੋਕ ਜੋ ਹੈ ਵੋ ਸੂੰਘਤੇ ਹੈ, ਤੋ ਤੰਬਾਕੂ ਕਾ ਕਈ ਫੋਰਮ ਮੇ ਇੰਡੀਆ ਮੇ ਯੂਜ਼ ਕੀਆ ਜਾਤਾ ਹੈ, ਅਲੱਗ ਅਲੱਗ ਪ੍ਰਾਂਤੋ ਮੇ ਅਲੱਗ ਅਲੱਗ ਤਰੀਕੇ ਸੇ ਤੰਬਾਕੂ ਕਾ ਸੇਵਨ ਹੋਤਾ ਹੈ।
2: ਡਾਕਟਰ ਸਾਹਿਬ, ਬੀੜੀ, ਸਿਗਰਟ, ਹੁੱਕਾ ਯਾ ਫਿਰ ਈ ਸਿਗਰਟ, ਇਹਨਾਂ ਨੂੰ ਇੱਕ ਦੂਜੇ ਦੇ ਬਦਲ ਦੇ ਤੌਰ ਤੇ ਪੀਣ ਵਾਲੇ ਲੈ ਲੈਂਦੇ ਨੇ, ਪਰ ਤੁਸੀਂ ਸਾਨੂੰ ਦੱਸੋ ਵੀ ਇਹਨਾਂ ਚੋਂ ਕੀ ਕੋਈ ਜ਼ਿਆਦਾ ਖਤਰਨਾਕ ਹੈ ਜਾਂ ਸਾਰੇ ਹੀ ਇਕੁਅਲੀ ਖਤਰਨਾਕ ਨੇ, ਬਰਾਬਰ ਹੀ ਖਤਰਾ ਪੈਦਾ ਕਰਦੇ?
3: ਜੋ ਤੰਬਾਕੂ ਹੈ ਉਸਕਾ ਸੇਵਨ ਕਿਸੇ ਵੀ ਤਰੀਕੇ ਸੇ ਅਗਰ ਕੀਆ ਜਾਏ, ਚਾਹੇ ਵੋ ਚਬਾਤੇ ਹੋ ਯਾ ਰਖਤੇ ਹੋ ਮੂੰਹ ਕੇ ਅੰਦਰ ਗਾਲ ਔਰ ਜਾੜੇ ਕੇ ਬੀਚ ਮੇ, ਯਾ ਤੋ ਆਪ ਸੂੰਘਤੇ ਹੋ ਯਾ ਸਮੋਕ ਕਰਤੇ ਹੋ, ਤੋ ਬੇਸਿਕਲੀ ਟੋਬੈਕੋ ਜੋ ਹੈ ਵੋ ਵਹਾਂ ਸੇ ਐਬਜ਼ੋਰਬ ਹੋਕਰ ਆਪਕੇ ਬਲੱਡ ਮੇ ਜਾਤਾ ਹੈ ਔਰ ਉਸਕੇ ਬਾਅਦ ਜੋ ਹੈ ਵੋ ਹਮਾਰੇ ਜੋ DNA ਹੋਤੇ ਹੈ ਉਨਕੇ ਸਾਥ ਉਸਮੇ ਅਡਕਟਸ ਬਨਤੇ ਹੈ ਔਰ ਉਸਸੇ DNA ਕੋ ਡੈਮੇਜ ਹੋਤਾ ਹੈ ਨਿਊਰਲ ਸੈੱਲ ਕੇ ਔਰ ਵੋ ਉਸਕੋ ਕੈਂਸਰ ਮੇ ਕਨਵਰਟ ਕਰ ਦੇਤਾ ਹੈ, ਤੋ ਹਰ ਤਰ੍ਹਾਂ ਕਾ ਸੇਵਨ ਜੋ ਹੈ ਵੋ ਖਤਰਨਾਕ।
2: ਨੌਜਵਾਨ ਸਾਥੀ ਜਾਂ ਮਹਿਫਿਲ ਦੇ ਵਿੱਚ ਬੈਠੇ ਲੋਕ ਇੱਕ ਦੂਜੇ ਨੂੰ ਵੀ ਇਨਸਿਸਟ ਕਰਦੇ ਹੈ ਵੀ ਇੱਕ ਵਾਰ ਟਰਾਈ ਤਾਂ ਕਰਕੇ ਵੇਖੋ, ਕੋਸ਼ਿਸ਼ ਤਾਂ ਕਰਕੇ ਵੇਖੋ, ਉਹ ਜਿਹੇ ਕੇਸ 'ਚ ਤੁਸੀਂ ਕੀ ਕਹੋਗੇ?
3: ਅਗਰ ਦੇਖਾ ਜਾਏ ਤੋ ਬੱਚੋਂ ਮੇ ਜਬ ਵੋ ਬੜੇ ਹੋਤੇ ਹੈ ਘਰ ਸੇ ਚਲੇ ਜਾਤੇ ਹੈ ਹੋਸਟਲ ਵਗੈਰਾ ਮੇ, ਤੋ ਵਹਾਂ ਸੇ ਕਈ ਵਾਰ ਯੇ ਕਹਿ ਲੀਜੀਏ ਫਨ ਕੇ ਲੀਏ, ਮਸਤੀ ਕੇ ਲੀਏ ਵੋ ਇੱਕ ਅੱਧਾ ਜੋ ਹੈ ਸਟਾਰਟ ਕਰਤੇ ਹੈ, ਲੇਕਿਨ ਉਨਕੋ ਯੇ ਨਹੀਂ ਪਤਾ ਕਿ ਵੀ ਇਸਕੇ ਅੰਦਰ ਨਿਕੋਟੀਨ ਨਾਮ ਕਾ ਇੱਕ ਰਸਾਇਣ ਹੈ ਜੋ ਐਡਿਕਟਿੰਗ ਹੋਤਾ ਹੈ, ਤੋ ਧੀਰੇ ਧੀਰੇ ਧੀਰੇ ਆਪਕੋ ਉਸਕੀ ਆਦਤ ਪੜ ਜਾਤੀ ਹੈ ਔਰ ਆਪ ਜੋ ਹੈ ਫਿਰ ਉਸਕੇ ਉੱਪਰ ਡਿਪੈਂਡੈਂਟ ਹੋ ਜਾਤੇ ਹੈ, ਤੋ ਅਗਰ ਆਪ ਸੋਚੇ ਕਿ ਇੱਕ ਵਾਰ ਇੱਕ ਆਧੀ ਵਾਰ ਯਾ ਦੋ ਵਾਰ ਅਗਰ ਆਪ ਟੋਬੈਕੋ ਕਾ ਸੇਵਨ ਕਰ ਲੇ ਤੋ ਉਸਸੇ ਕੋਈ ਫਰਕ ਨਹੀਂ ਪੜੇਗਾ, ਨਹੀਂ, ਕਿਉਂਕਿ ਇੱਕ ਵਾਰ ਅਗਰ ਆਪਣੇ ਤੰਬਾਕੂ ਕਾ ਇਸਤੇਮਾਲ ਕਰ ਲਿਆ ਤੋ ਆਪਕੋ ਬਾਰ ਬਾਰ ਇੱਛਾ ਹੋਗੀ ਔਰ ਕਈ ਵਾਰ ਅਗਰ ਆਪ ਦੁਖੀ ਮਹਿਸੂਸ ਕਰ ਰਹੇ ਹੈ ਤੋ ਆਪ ਪੀਣੇ ਲੱਗ ਜਾਏਗੇ, ਅਗਰ ਆਪਕੋ ਮੂਡ ਅੱਛਾ ਹੈ ਤੋ ਵੀ ਪੀਣੇ ਲੱਗ ਜਾਏਗੇ, ਅਗਰ ਆਪ ਕਾਮ ਕਰ ਰਹੇ ਹੈ ਤੋ ਆਪ ਪੀਣੇ ਲੱਗ ਜਾਏਗੇ, ਤੋ ਯੇ ਬੜਾ ਮੁਸ਼ਕਿਲ ਹੋ ਜਾਤਾ ਹੈ ਉਸਕੋ ਛੋੜਨਾ ਔਰ ਧੀਰੇ ਧੀਰੇ ਜੋ ਹੈ ਇਸਕੀ ਜੋ ਲੱਤ ਹੈ ਆਦਤ ਹੈ ਵੋ ਬੜਤੀ ਹੀ ਜਾਤੀ ਹੈ।
2: ਡਾਕਟਰ ਸਾਹਿਬ, ਮੋਟੇ ਤੌਰ ਤੇ ਸਾਨੂੰ ਪਤਾ ਹੈ ਕਿ ਤੰਬਾਕੂ ਦਾ ਸੇਵਨ ਕਰਨ ਨਾਲ ਮੂੰਹ ਦਾ ਕੈਂਸਰ ਹੋ ਜਾਂਦਾ ਹੈ, ਮੂੰਹ ਦੇ ਨਾਲ ਜੁੜੇ ਹੋਏ ਵੱਖ ਵੱਖ ਅੰਗਾਂ ਦਾ ਕੈਂਸਰ ਵੀ ਹੁੰਦਾ ਹੈਗਾ, ਤੁਸੀਂ ਸਾਨੂੰ ਦੱਸੋ ਹੋਰ ਕਿਸ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਇਹ ਤੰਬਾਕੂ ਪੈਦਾ ਕਰਦਾ ਹੈ, ਕਿਸ ਕਿਸ ਤਰ੍ਹਾਂ ਦੇ ਕੈਂਸਰ ਤੰਬਾਕੂ ਕਰਕੇ ਹੋ ਜਾਂਦੇ ਨੇ?
3: ਲਗਭਗ 35% ਜੋ ਕੈਂਸਰ ਹੈ ਸਾਰੇ ਬੋਡੀ ਕੇ ਵੋ ਤੰਬਾਕੂ ਕੇ ਕਾਰਨ ਹੋ ਸਕਦੇ ਹੈ, ਤੋ ਇਸਕੇ ਅੰਦਰ ਲੇਕਿਨ ਮੁਖਿਅਤਾ ਜੋ ਹੈ ਤੰਬਾਕੂ ਸੇ ਹੋਣੇ ਵਾਲੇ ਕੈਂਸਰ ਮੂੰਹ ਕੇ ਹੈ, ਜੈਸੇ ਆਪਨੇ ਕਹਾ ਗਲੇ ਕੇ ਵੀ ਹੈ, ਅੰਨ ਨਲੀ ਕੇ ਯਾ ਕਹਤੇ ਹੈ ਕਿ ਫੂਡ ਪਾਈਪ ਕੇ ਹੈ, ਪੀਛੇ ਫੇਫੜੇ ਕੇ ਕੈਂਸਰ ਹੋ ਗਏ ਸ਼ਵਾਸ ਨਲੀ ਕੇ ਸਾਥ ਜੁੜੇ ਹੋਏ, ਫਿਰ ਨੀਚੇ ਜਾ ਕਰ ਪੇਟ ਕਾ ਕੈਂਸਰ, ਆਂਤੋ ਕਾ ਕੈਂਸਰ, ਕਿਡਨੀ ਕਾ ਕੈਂਸਰ, ਬੱਚੇਦਾਨੀ ਕਾ ਕੈਂਸਰ, ਅਗਰ ਫੀਮੇਲਸ ਵੀ ਅੱਜ ਕੱਲ੍ਹ ਜੋ ਹੈ ਟੋਬੈਕੋ ਕਾ ਯੂਜ਼ ਕਰਨੇ ਲੱਗੇ ਹੈ ਤੋ ਬੱਚੇਦਾਨੀ ਕਾ ਕੈਂਸਰ, ਗਰਭਾਸ਼ਯ ਮੁੱਖ ਕਾ ਕੈਂਸਰ, ਤੋ ਯੇ ਸਾਰੇ ਕੈਂਸਰ ਜੋ ਹੈ ਔਰ ਪੈਨਕ੍ਰੀਆਸ ਕਾ ਕੈਂਸਰ ਜੋ ਕਿ ਕਾਫੀ ਅੱਜ ਕੱਲ੍ਹ ਖਤਰਨਾਕ ਇੱਕ ਰੂਪ ਆ ਰਿਹਾ ਹੈ, ਤੋ ਇਸ ਤਰ੍ਹਾਂ ਕੇ ਸਭੀ ਕੈਂਸਰ ਜੋ ਹੈ ਤੰਬਾਕੂ ਰਿਲੇਟਿਡ ਹੈ, ਨਾ ਸਿਰਫ ਕੈਂਸਰ ਬਲਕਿ ਹਾਰਟ ਡਿਜ਼ੀਜ਼ ਵੀ ਜੋ ਹੈ ਟੋਬੈਕੋ, ਕਿਉਂਕਿ ਤੰਬਾਕੂ ਜੋ ਹੈ ਖੂਨ ਕੀ ਨਲੀਓ ਕੋ ਸਿਕੁੜ ਦੇਤਾ ਹੈ, ਉਸਕੇ ਹਾਰਟ ਕੇ ਅੰਦਰ ਜੋ ਫਲੋ ਹੈ ਬਲੱਡ ਕਾ ਤੋ ਹਾਰਟ ਕੀ ਵੋ ਸਪਲਾਈ ਵੀ ਹੈਂਪਰ ਹੋਤੀ ਹੈ, ਤੋ ਹਾਰਟ ਅਟੈਕ ਹੋਣੇ ਕਾ ਵੀ ਚਾਂਸ ਬੜ ਜਾਤਾ ਹੈ, ਔਰ ਇਸਕੇ ਇਲਾਵਾ ਸਾਂਸ ਦਾ ਦਮਾ, ਅਸਥਮਾ ਔਰ ਫੇਫੜੇ ਕਾ ਖਰਾਬ ਹੋਣਾ, ਤੋ ਨਾ ਕੇਵਲ ਕੈਂਸਰ ਬਲਕਿ ਔਰ ਭਿਆਨਕ ਬਿਮਾਰੀਆਂ ਵੀ ਤੰਬਾਕੂ ਸੇ ਜੁੜੀ ਹੋਈ ਹੈ।
2: ਡਾਕਟਰ ਸਾਹਿਬ, ਪੈਸਿਵ

0: ਕਿ ਅੱਛਾ ਇਹ ਕਿਉਂ ਇਸਤੇਮਾਲ ਹੁੰਦਾ
1: ਜੀ।
0: ਅੰਗਰੇਜ਼ ਜਦ ਤੰਬਾਕੂ ਨੂੰ ਇੰਡੀਆ 'ਚ ਲੈ ਕੇ ਆਏ ਸੀ ਤਾਂ ਉਹਨਾਂ ਦਾ ਦੋ ਮਕਸਦ ਸੀਗੇ, ਇੱਕ ਕਿ ਇਹਨੂੰ ਇਹਦਾ ਵਪਾਰ ਕੀਤਾ ਜਾ ਸਕੇ
1: ਜੀ।
0: ਹੁਣ ਜਦ ਵਪਾਰ ਕਰਨਾ ਤਾਂ ਉਹਦੇ ਫਿਰ ਕਸਟਮਰ ਵੀ ਹੋਣਗੇ।
1: ਬਿਲਕੁਲ,
0: ਕਸਟਮਰ ਇਹ ਦੇਖੇਗਾ ਕਿ ਅੱਛਾ ਜਿਹੜੇ ਸਾਡੇ ਲੇਬਰ ਹੈ, ਮਜ਼ਦੂਰ ਨੇ, ਭਾਵੇਂ ਉਹ ਫੈਕਟਰੀਆਂ 'ਚ ਨੇ ਭਾਵੇਂ ਖੇਤਾਂ 'ਚ ਨੇ, ਤੰਬਾਕੂ ਦਾ ਸੇਵਨ ਕਰਨ ਨਾਲ ਉਹਨਾਂ ਦੀ ਜਿਹੜੀ ਐਨਰਜੀ ਉਹ ਵੱਧਦੀ ਹੈ ਜਾਂ ਉਹਨਾਂ ਦੀ ਥਕਾਨ ਘੱਟਦੀ ਹੈ
1: ਜੀ।
0: ਕਿਉਂਕਿ ਤੰਬਾਕੂ ਸੇਵਨ ਨਾਲ ਦਿਮਾਗ ਦੇ ਜਿਹੜੇ ਨਿਕੋਟੀਨ ਰਿਸੈਪਟਰ ਸਾਡੇ ਹੁੰਦੇ ਨੇ ਉਹ ਐਕਟੀਵੇਟ ਹੁੰਦੇ ਨੇ
1: ਜੀ,
0: ਇਸ ਕਰਕੇ ਸਾਡੀ ਉਹ ਥਕਾਨ ਖਤਮ ਹੋ ਜਾਂਦੀ ਹੈ ਜਾਂ ਦਿਮਾਗ ਐਕਟਿਵ ਹੋ ਜਾਂਦਾ ਅਤੇ ਇਸ ਕਰਕੇ ਸਾਡੀ ਕੰਮ ਕਰਨ ਦੀ ਸ਼ਮਤਾ ਥੋੜ੍ਹੀ ਹੋਰ ਵੱਧ ਜਾਂਦੀ ਹੈ
1: ਜੀ।
0: ਇਸ ਕਰਕੇ ਤੰਬਾਕੂ ਦਾ ਇਸਤੇਮਾਲ ਸਾਡੇ ਦੇਸ਼ 'ਚ ਸ਼ੁਰੂ ਹੋਇਆ। ਤਾਂ ਕੋਈ ਵੀ ਵਪਾਰ ਤੁਸੀਂ ਕਰਨਾ ਚਾਹੋਗੇ ਤਾਂ ਤੁਸੀਂ ਇਹ ਚਾਹੋਗੇ ਕਿ ਮੇਰਾ ਕਸਟਮਰ ਜਿੰਨਾ ਲੰਬਾ ਟਾਈਮ ਇਹਦਾ ਸੇਵਨ ਕਰੇ, ਇਹਦਾ ਇਸਤੇਮਾਲ ਕਰੇ, ਮੇਰਾ ਬਿਜ਼ਨਸ ਉਨਾ ਜ਼ਿਆਦਾ ਚੰਗਾ ਚੱਲੇਗਾ
1: ਜੀ।
0: ਇਸ ਕਰਕੇ ਇਹ ਦੇਖਿਆ ਗਿਆ ਕਿ ਭਾਵੇਂ ਖਾਣ ਪੀਣ ਦੀ ਚੀਜ਼ਾਂ ਨੇ, ਭਾਵੇਂ ਤੰਬਾਕੂ ਹੈ, ਜੇ ਬੱਚਿਆਂ ਨੂੰ ਜਾਂ ਨੌਜਵਾਨਾਂ ਨੂੰ ਇਹਦੇ ਪ੍ਰਤੀ ਜਾਗਰੂਕ ਕੀਤਾ ਜਾਵੇ ਕਿ ਅੱਛਾ ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਹੋ, ਤਾਂ ਉਹ ਤੁਹਾਡਾ ਪ੍ਰੋਡਕਟ ਜਿਹੜਾ ਬੜੀ ਜਲਦੀ ਖਰੀਦਣਾ ਸ਼ੁਰੂ ਕਰ ਦੇਣਗੇ
1: ਜੀ।
0: ਕਿਸੇ ਟਾਈਮ 'ਤੇ ਤੰਬਾਕੂ ਨੂੰ ਇਹ ਮੰਨਿਆ ਜਾਂਦਾ ਸੀਗਾ ਕਿ ਇਹ ਗੇਟਵੇ ਡਰੱਗ ਹੈ
1: ਜੀ।
0: ਗੇਟਵੇ ਡਰੱਗ ਮਤਲਬ ਕਿ ਸਾਰਿਆਂ ਤੋਂ ਪਹਿਲਾਂ ਬੱਚੇ ਜਿਹੜਾ ਇਸਤੇਮਾਲ ਕਰਦੇ ਨੇ ਉਹ ਤੰਬਾਕੂ ਨੂੰ ਕਰਦੇ ਨੇ, ਉਹਦੇ ਬਾਅਦ ਬਾਕੀ ਨਸ਼ਿਆਂ ਦੇ ਪ੍ਰਤੀ ਰੁੱਖ ਕਰਦੇ ਨੇ, ਜਿਵੇਂ ਸ਼ਰਾਬ ਹੋ ਗਈ ਜਾਂ ਸੁੱਖਾ ਹੋ ਗਿਆ ਜਾਂ ਬਾਕੀ ਨਸ਼ੇ
1: ਜੀ। ਡਾਕਟਰ ਸਾਹਿਬ, ਗਰਭਵਤੀ ਔਰਤਾਂ ਦੇ ਵਿੱਚ, ਬੱਚਿਆਂ ਦੇ ਵਿੱਚ ਤੰਬਾਕੂ ਸੇਵਨ ਕਿੰਨਾ ਘਾਤਕ ਹੋ ਸਕਦਾ, ਇਹ ਉਹਨਾਂ ਨੂੰ ਮਾਨਸਿਕ ਕਿਸ ਤਰ੍ਹਾਂ ਦੇ ਨੁਕਸਾਨ ਪਹੁੰਚਾਉਂਦਾ?
0: ਗਰਭਵਤੀ ਮਹਿਲਾਵਾਂ 'ਚ ਤੰਬਾਕੂ ਦਾ ਇਸਤੇਮਾਲ ਨਾ ਸਿਰਫ ਉਹਨਾਂ ਨੂੰ ਨੁਕਸਾਨ ਕਰਦਾ ਬਟ ਜਿਹੜਾ ਬੱਚਾ ਉਹਨਾਂ ਦੇ ਪੇਟ 'ਚ ਪਲ ਰਿਹਾ ਉਹਦੇ 'ਤੇ ਵੀ ਨੁਕਸਾਨ ਕਰਦਾ। ਆਮ ਤੌਰ 'ਤੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜ਼ਿਆਦਾਤਰ ਲੋਕ ਆਪਣੀ ਬੋਰੀਅਤ ਨੂੰ ਖਤਮ ਕਰਨ ਵਾਸਤੇ ਸਮੋਕ ਕਰਦੇ ਨੇ ਜਾਂ ਕਈ ਵਾਰੀ ਡਿਪਰੈਸ਼ਨ ਨੂੰ ਹੈਂਡਲ ਕਰਨ ਵਾਸਤੇ ਜਾਂ ਹੋਰ ਇਹੋ ਜਿਹੀ ਮਾਨਸਿਕ ਬਿਮਾਰੀਆਂ ਨੇ, ਸਕਿਜ਼ੋਫਰੇਨੀਆ ਹੋ ਗਈ, ਬਾਕੀ ਸਟ੍ਰੈਸ ਹੋ ਗਿਆ, ਜਿਹਨੂੰ ਓਵਰਕਮ ਕਰਨ ਵਾਸਤੇ ਮਰੀਜ਼ ਇਹਦਾ ਇਸਤੇਮਾਲ, ਲੋਕ ਇਹਦਾ ਇਸਤੇਮਾਲ ਕਰਦੇ ਨੇ ਅਤੇ ਉਹਦੇ ਆਦੀ ਹੋ ਜਾਂਦੇ ਨੇ।
1: ਠੀਕ ਹੈ ਜੀ।
0: ਕਈ ਸਾਰੇ ਕੈਂਸਰ ਹੁੰਦੇ ਨੇ, ਲਗਭਗ ਸਾਰੇ ਤਰੀਕੇ ਦੇ ਕੈਂਸਰ ਆਦਮੀਆਂ 'ਚ ਤੰਬਾਕੂ ਨਾਲ ਹੋ ਸਕਦੇ ਨੇ
1: ਜੀ।
0: ਔਰਤਾਂ 'ਚ ਵੀ ਕੈਂਸਰ ਵੀ ਹੋਣ ਦਾ ਖਤਰਾ ਰਹਿੰਦਾ। ਸਾਹ ਦੀ ਬਿਮਾਰੀਆਂ ਬੜੀ ਜ਼ਿਆਦਾ ਹੁੰਦੀਆਂ ਨੇ ਜਿਹੜੇ ਲੋਕ ਸਮੋਕਡ ਫਾਰਮ ਆਫ ਟੋਬੈਕੋ ਲੈਂਦੇ ਨੇ, ਸਿਗਰੇਟ ਸਮੋਕ ਕਰਦੇ ਨੇ, ਬੀੜੀ ਸਮੋਕ ਕਰਦੇ ਨੇ, ਹੁੱਕਾ ਵਗੈਰਾ ਲੈਂਦੇ ਨੇ। ਹਾਰਟ ਦੀ ਬਿਮਾਰੀਆਂ, ਇਹ ਦੇਖਿਆ ਗਿਆ ਕਿ 60% ਹਾਰਟ ਦੀ ਬਿਮਾਰੀਆਂ 'ਚ ਲੋਕ ਤੰਬਾਕੂ ਜਾਂ ਉਹਦੇ ਵਰਗੇ ਕੋਈ ਪ੍ਰੋਡਕਟ ਦਾ ਇਸਤੇਮਾਲ ਕਰ ਰਹੇ ਹੁੰਦੇ ਨੇ। ਆਉਣ ਵਾਲੇ ਬੱਚੇ 'ਚ ਇਹ ਦਿਮਾਗ 'ਤੇ ਅਸਰ ਕਰਦੀ ਹੈ, ਉਹਨਾਂ 'ਚ ਕਈ ਵਾਰੀ ਇਹ ਦੇਖਿਆ ਗਿਆ ਕਿ ਉਹਨਾਂ ਦੀ ਸਮਝ ਉਨੀ ਜ਼ਿਆਦਾ ਨਹੀਂ ਹੁੰਦੀ, ਬੱਚਿਆਂ ਦਾ ਵਜ਼ਨ ਬਾਕੀ ਬੱਚਿਆਂ ਦੇ ਮੁਕਾਬਲੇ ਘੱਟ ਹੋ ਸਕਦਾ, ਉਹਨਾਂ ਦੀ ਗਰੋਥ ਸਲੋ ਹੋ ਸਕਦੀ ਹੈ
1: ਜੀ।
0: ਕੁਛ ਬਿਮਾਰੀਆਂ ਆਉਂਦੇ ਨੇ, ਕੁਛ ਅਨੁਵਾਂਸ਼ਿਕ ਡਿਫੈਕਟ ਹੋ ਸਕਦੇ ਨੇ ਬੱਚਿਆਂ ਨੂੰ, ਕਲੈਫਟ ਲਿਪ ਤੇ ਕਲੈਫਟ ਪੈਲੇਟ ਅਸੀਂ ਕਹਿੰਦੇ ਹਾਂ ਕਿ ਜਿਵੇਂ ਹੋਠ ਕੱਟੇ ਹੋਏ ਪੂਰੇ ਨਹੀਂ ਜੁੜਦੇ, ਉਸ ਤਰੀਕੇ ਦੀ ਬਿਮਾਰੀਆਂ ਇਹੋ ਜਿਹੇ ਬੱਚਿਆਂ 'ਚ ਦੇਖੀ ਜਾ ਸਕਦੀ ਜਿੱਥੇ ਮਾਂ ਟੋਬੈਕੋ ਦਾ ਇਸਤੇਮਾਲ ਕਰ ਰਹੀ ਹੈ
1: ਜੀ। ਡਾਕਟਰ ਸਾਹਿਬ, ਅਖੀਰ 'ਚ ਤੁਸੀਂ ਸਾਨੂੰ ਕੀ ਕਹੋਗੇ ਕਿ ਤੰਬਾਕੂ ਦੀ ਲੱਤ ਸਾਡੀ ਮਾਨਸਿਕ ਆਜ਼ਾਦੀ ਨੂੰ ਕਿਵੇਂ ਰੋਕਦੀ ਹੈ?
0: ਤੰਬਾਕੂ ਦੀ ਇੱਕ ਇਹੋ ਜਿਹੀ ਲੱਤ ਹੈ ਜਿਹੜੀ ਬੜੀ ਜਲਦੀ ਸ਼ੁਰੂ ਹੁੰਦੀ ਹੈ ਅਤੇ ਬੜੀ ਹੀ ਔਖੀ ਛੁੱਟਦੀ ਹੈ, ਪਰ ਚੰਗੀ ਗੱਲ ਇਹ ਹੈ ਕਿ ਇਹਦੀ ਲੱਤ ਬੜੇ ਲੰਬੇ ਟਾਈਮ ਜਾ ਕੇ ਲੱਗਦੀ ਹੈ
1: ਜੀ।
0: ਇਸ ਕਰਕੇ ਜੇ ਅਸੀਂ ਇਸ ਪ੍ਰੋਗਰਾਮ ਦੇ ਜਿਵੇਂ ਮਾਧਿਅਮ ਤੋਂ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ,
1: ਹਾਂਜੀ,
0: ਅਸੀਂ ਬੱਚਿਆਂ ਨੂੰ ਜਾਗਰੂਕ ਕਰਦੇ ਹਾਂ ਸਕੂਲ ਪ੍ਰੋਗਰਾਮ ਕਰਕੇ
1: ਜੀ,
0: ਕਿ ਬਚਾਵ ਹੀ ਸਾਰੇ ਤੋਂ ਚੰਗਾ ਇਲਾਜ ਹੈ ਕਿਸੇ ਵੀ ਨਸ਼ੇ ਦਾ
1: ਜੀ।
0: ਇਸ ਤਰੀਕੇ ਨਾਲ ਤੰਬਾਕੂ ਵਿੱਚ ਵੀ ਜੇ ਲੱਤ ਅਸੀਂ ਰੋਕਣਾ ਚਾਹੁੰਦੇ ਹਾਂ ਤਾਂ ਅਸੀਂ ਬਚਾਵ ਕਰਾਂਗੇ, ਬੱਚਿਆਂ ਨੂੰ ਆਗਾਹ ਕਰਾਂਗੇ, ਨੌਜਵਾਨਾਂ ਨੂੰ ਆਗਾਹ ਕਰਾਂਗੇ ਕਿ ਇਹਦੇ ਕੀ ਨੁਕਸਾਨ ਹੋ ਗਏ ਨੇ, ਕੀ ਫਾਇਦੇ ਹੁੰਦੇ ਨੇ, ਅਤੇ ਇਹਦਾ ਅੱਗੇ ਜਾ ਕੇ ਸਾਨੂੰ ਜੇ ਕਾਫ਼ੀ ਗੰਭੀਰ ਬਿਮਾਰੀਆਂ ਆਉਂਦੀਆਂ ਨੇ ਤਾਂ ਉਹਦਾ ਸਾਨੂੰ ਕੀ ਨੁਕਸਾਨ ਹੁੰਦਾ। ਕਾਫ਼ੀ ਹੱਦ ਤੱਕ ਸਰਕਾਰ ਨੇ ਵੀ ਇਸ 'ਤੇ ਮੁਹਿੰਮ ਜਾਰੀ ਕੀਤੀ ਹੈ, ਕੋਟਪਾ ਐਕਟ ਦੇ ਮੁਤਾਬਿਕ ਕਾਫ਼ੀ ਸਾਰੇ ਅਵੇਅਰਨੈਸ ਪ੍ਰੋਗਰਾਮ ਕਰਦੇ ਨੇ
1: ਜੀ।
0: ਸਿਗਰੇਟ ਦੇ ਜਾਂ ਬੀੜੀ ਦੇ ਪ੍ਰੋਡਕਟਸ ਦੇ ਇੱਕ ਵਾਰਨਿੰਗ ਆਉਂਦੀ ਹੈ
1: ਕਿ
0: ਤੁਹਾਨੂੰ ਇਹ ਕੈਂਸਰ ਹੋ ਸਕਦਾ ਹੈ। ਪਬਲਿਕ ਪਲੇਸ 'ਤੇ ਸਮੋਕਿੰਗ ਬੰਦ ਕਰਾ ਕੇ ਸਰਕਾਰ ਨੇ ਕਾਫ਼ੀ ਸਾਰੇ ਚੰਗੇ ਕਦਮ ਚੱਕੇ ਨੇ
1: ਜੀ।
0: ਕਾਫ਼ੀ ਸਾਰੇ ਟੈਕਸ ਵਧਾ ਕੇ ਕਿ ਇਹਦੀ ਸਪਲਾਈ ਘੱਟ ਕੀਤੀ ਜਾ ਸਕੇ ਜਾਂ ਡਿਮਾਂਡ ਘੱਟ ਕੀਤੀ ਜਾ ਸਕੇ, ਉਹਦੇ ਨਾਲ ਇਸ ਲੱਤ ਤੋਂ ਬਚਿਆ ਜਾ ਸਕਦਾ
1: ਜੀ। ਡਾਕਟਰ ਸਾਹਿਬ, ਬੜੀ ਬਿਹਤਰ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਸ਼ੁਕਰੀਆ।
2: ਜੇ ਤੁਸੀਂ ਜਾਂ ਤੁਹਾਡੇ ਜਾਣਕਾਰ ਤੰਬਾਕੂ ਛੱਡਣਾ ਚਾਹੁੰਦੇ ਨੇ ਤਾਂ ਇੱਕ ਤਾਰੀਖ ਤੈਅ ਕਰੋ, ਦੋਸਤਾਂ ਅਤੇ ਪਰਿਵਾਰ ਦੀ ਮਦਦ ਲਓ, ਤਣਾਅ ਘਟਾਓ, ਯੋਗ ਅਤੇ ਕਸਰਤ ਕਰੋ, ਡਾਕਟਰ ਜਾਂ ਕੌਂਸਲਰ ਨਾਲ ਸੰਪਰਕ ਕਰੋ, ਤੰਬਾਕੂ ਵਾਲੇ ਸਾਥੀਆਂ ਅਤੇ ਥਾਵਾਂ ਤੋਂ ਦੂਰ ਰਹੋ। ਅਤੇ ਇਸ ਦੇ ਵਿੱਚ ਸਰਕਾਰ ਜਾਂ ਸਿਹਤ ਵਿਭਾਗ ਤੁਹਾਡੀ ਕਿਸ ਤਰ੍ਹਾਂ ਮਦਦ ਕਰ ਰਿਹਾ ਹੈ, ਇਹ ਜਾਣਨ ਲਈ ਅਸੀਂ ਬਠਿੰਡਾ ਜ਼ਿਲ੍ਹੇ ਦੇ ਸਰਕਾਰੀ ਸਿਵਲ ਹਸਪਤਾਲ ਵਿਖੇ ਨਸ਼ਾ ਛੁਡਾਓ ਕੇਂਦਰ ਦੇ ਨੋਡਲ ਅਫਸਰ, SMO ਅਤੇ ਪੰਜਾਬ

0: ਸਰਕਾਰ ਦੇ ਮਾਨਸਿਕ ਸਿਹਤ ਸੰਭਾਲ ਪ੍ਰੋਗਰਾਮ ਦੇ ਇੰਚਾਰਜ ਡਾਕਟਰ ਅਰੁਣ ਬਾਂਸਲ ਜੀ ਦੇ ਨਾਲ ਵੀ ਗੱਲ ਕੀਤੀ, ਜੋ ਕਿ ਇੱਕ ਮਨੋਚਿਕਿਤਸਕ ਨੇ। ਉਹਨਾਂ ਨਾਲ ਕੀਤੀ ਗੱਲਬਾਤ ਤੁਹਾਡੀ ਨਜ਼ਰ ਹੈ।
1: ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਦੇ ਪ੍ਰਸਾਰਣ ਚ ਤੁਹਾਡਾ।
2: ਧੰਨਵਾਦ ਮਨਦੀਪ ਜੀ।
1: ਡਾਕਟਰ ਸਾਹਿਬ, ਨਸ਼ਾ ਛੁਡਾਊ ਕੇਂਦਰ ਦੇ ਵਿੱਚ ਇਲਾਜ ਦੇ ਲਈ ਜਦੋਂ ਤੁਹਾਡੇ ਕੋਲੇ ਮਰੀਜ਼ ਆਉਂਦਾ ਹੈ, ਭਰਤੀ ਹੁੰਦਾ ਹੈ, ਵਿਅਕਤੀ ਜੋ ਨਸ਼ਾ ਛੱਡਣ ਦੀ ਚਾਹ ਰੱਖਦਾ ਹੈ, ਪ੍ਰਕਿਰਿਆ ਕੀ ਹੈ ਇਲਾਜ ਕਰਨ ਦੀ, ਇਲਾਜ ਦੇ ਲਈ ਆਪਣੇ ਆਪ ਨੂੰ ਰਜਿਸਟਰ ਕਰਨ ਦੀ?
2: ਮਨਦੀਪ ਜੀ, ਇੱਥੇ ਸਾਡੇ ਕੋਲ 80 ਬੈੱਡ ਦਾ ਨਸ਼ਾ ਛੁਡਾਊ ਕੇਂਦਰ ਚੱਲਦਾ ਅਤੇ 60 ਬੈੱਡ ਦਾ ਰੀਹੈਬਿਲੀਟੇਸ਼ਨ ਸੈਂਟਰ ਚੱਲਦਾ ਸਾਡਾ। ਤੁਸੀਂ ਪਹਿਲਾਂ ਵੀ ਕਈ ਵਾਰ ਤੁਸੀਂ ਮੇਰੇ ਨਾਲ ਗੱਲਬਾਤ ਕੀਤੀ, ਆਪਾਂ ਸਰੋਤਿਆਂ ਨੂੰ ਪਤਾ ਹੈ ਕਿ ਆਪਣਾ ਇੱਥੋਂ ਦਾ ਜਿਹੜਾ ਨਸ਼ਾ ਛੁਡਾਊ ਕੇਂਦਰ, ਕੋਈ ਪ੍ਰਕਿਰਿਆ ਨਹੀਂ ਹੈ, ਜਿਹੜਾ ਮਰਜ਼ੀ ਮਰੀਜ਼ ਜਦੋਂ ਮਰਜ਼ੀ ਕਿਵੇਂ ਵੀ ਆ ਸਕਦਾ ਅਤੇ ਕੋਈ ਔਖਾ ਕੰਮ ਨਹੀਂ ਹੈ ਕਿ ਓਪੀਡੀ ਵਿੱਚ ਆਵੇ ਅਤੇ ਜਿਹੜਾ ਕੋਈ ਇੱਛੁਕ ਹੈ ਨਸ਼ਾ ਛੱਡਣ ਦਾ, ਪਹਿਲੀ ਗੱਲ ਤਾਂ ਇੱਛੁਕ ਹੋਣਾ ਚਾਹੀਦਾ, ਉਹਦੀ ਵਿਲ ਪਾਵਰ ਹੋਣੀ ਚਾਹੀਦੀ ਹੈ। ਜੇ ਪੇਰੈਂਟਸ ਨਾਲ ਆਉਂਦਾ ਹੈ ਜਾਂ ਕੋਈ ਇਕੱਲਾ ਵੀ ਆਉਂਦਾ, ਉਹਦੇ ਕੋਲ ਆਪਦਾ ਪਹਿਲੀ ਗੱਲ ਤਾਂ ਵੈਲਿਡ ਪਰੂਫ, ਆਧਾਰ ਕਾਰਡ ਹੋਣੇ ਚਾਹੀਦੇ, ਡਾਕੂਮੈਂਟਸ ਹੋਣੇ ਚਾਹੀਦੇ ਹੈ। ਜਿਵੇਂ ਸਰਕਾਰ ਦੀਆਂ ਲੇਟੈਸਟ ਹਦਾਇਤਾਂ ਕਿ ਪੰਜਾਬ ਦਾ ਵਾਸੀ ਹੋਵੇ, ਠੀਕ ਹੈ, ਇਹ ਜ਼ਰੂਰੀ ਹੈ, ਅਤੇ ਆਪਦੇ ਨਾਲ ਉਹ ਆਪਦੇ ਦੋ ਫੋਟੋਜ਼ ਲੈ ਕੇ ਆਵੇ, ਅਤੇ ਬਸ ਮੇਨ ਤਾਂ ਉਹਦੀ ਇੱਛਾ ਸ਼ਕਤੀ ਜ਼ਰੂਰੀ ਹੈ, ਛੱਡਣਾ ਚਾਹੁੰਦਾ ਹੋਵੇ ਕਿ ਮੈਂ ਨਸ਼ਾ ਛੱਡਣਾ ਹੈ, ਅਤੇ ਅਸੀਂ ਉਹਨੂੰ ਦਾਖਲ ਕਰ ਲੈਂਦੇ ਹਾਂ। ਇੱਥੇ ਦਾਖਲ ਕਰਨ ਦੇ ਨਾਲ ਮਤਲਬ ਇਹ ਨਹੀਂ ਵੀ ਕਿ ਦਵਾਈਆਂ ਨਾਲ, ਕੌਂਸਲਿੰਗ, ਸਾਈਕੋਥੈਰੇਪੀ ਅਤੇ ਫਾਰਮੈਕੋਥੈਰੇਪੀ ਜਿਹਨੂੰ ਕਹਿੰਦੇ, ਦਵਾਈਆਂ ਅਤੇ ਕੌਂਸਲਿੰਗ ਦੋਨਾਂ ਨਾਲ ਇਲਾਜ ਕੀਤਾ ਜਾਂਦਾ ਹੈ, ਪਲੱਸ ਉਹਦਾ ਰਹਿਣ ਦੀ ਵਿਵਸਥਾ, ਖਾਣ ਦੀ ਵਿਵਸਥਾ, ਪਲੱਸ ਯੋਗਾ, ਜਿਮ, ਸਭ ਕੁਛ ਹੈ ਸਾਡੇ ਕੋਲ, ਸਭ ਕੁਛ ਫਰੀ ਆਫ ਕੋਸਟ ਉਹਦਾ ਇਲਾਜ ਇੱਥੇ ਕੀਤਾ ਜਾਂਦਾ ਹੈ।
1: ਡਾਕਟਰ ਸਾਹਿਬ, ਜਦੋਂ ਮਰੀਜ਼ ਤੁਹਾਡੇ ਕੋਲ ਦਾਖਲ ਹੁੰਦਾ ਹੈ ਤਾਂ ਇਲਾਜ ਦੇ ਸਮੇਂ ਦੇ ਦੌਰਾਨ ਤੁਹਾਨੂੰ ਅਤੇ ਮਰੀਜ਼ ਨੂੰ ਨਸ਼ਾ ਛੱਡਣ ਲੱਗਿਆਂ ਤੰਬਾਕੂ ਦੇ ਜੋ ਹੋਰ ਇਸ ਤਰ੍ਹਾਂ ਦੇ ਨਸ਼ੇ ਨੇ ਜੋ ਤੰਬਾਕੂ ਦੇ ਨਾਲ ਮਿਲਦੇ ਜੁਲਦੇ ਆ, ਉਹ ਕਰਦਾ ਹੈ, ਵੱਖ ਵੱਖ ਫੋਰਮ ਦੇ ਵਿੱਚ ਤੰਬਾਕੂ ਨਸ਼ਾ ਕਰ ਰਿਹਾ, ਤਾਂ ਤੁਹਾਨੂੰ ਅਤੇ ਮਰੀਜ਼ ਨੂੰ ਦੋਹਾਂ ਨੂੰ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਇਲਾਜ ਦੇ ਦੌਰਾਨ?
2: ਦੇਖੋ, ਬਹੁਤ ਜਦੋਂ ਮਰੀਜ਼ ਨਸ਼ਾ ਛੱਡਦਾ ਉਹਨੂੰ ਬਹੁਤ ਵਿਦਡਰੋਲਸ ਆਉਂਦੇ ਆ, ਸਾਨੂੰ ਵੀ ਬਹੁਤ ਚੈਲੰਜਸ ਫੇਸ ਕਰਨੇ ਪੈਂਦੇ, ਉਹਦਾ ਬਿਹੇਵੀਅਰ ਇਕੱਲਾ ਹੀ ਨਹੀਂ ਹੁੰਦਾ ਵੀ ਨਸ਼ਾ ਛੱਡਦਾ, ਉਹ ਦੇਖੋ ਨਸ਼ਾ ਇੱਕ ਮੈਂਟਲ ਡਿਸਆਰਡਰ ਹੈ, ਇਹ ਨਹੀਂ ਨਸ਼ਾ ਨਸ਼ੇ ਨਾਲ ਗ੍ਰਸਤ ਹੈ ਬੰਦਾ ਉਹ ਉਹਨੂੰ ਨਸ਼ੇੜੀ ਕਰਨਾ ਚਾਹੀਦਾ, ਜਿਹੜਾ ਅਡਿਕਟ ਹੈ ਉਹ ਬੇਸਿਕਲੀ ਮੈਂਟਲ ਪ੍ਰੋਬਲਮ ਹੈ, ਮੈਂਟਲੀ ਡਿਸਆਰਡਰ, ਉਹਨੂੰ ਸਾਨੂੰ ਇਕੱਲਾ ਇਹ ਨਹੀਂ ਵੀ ਅਸੀਂ ਨਸ਼ੇ ਦਾ ਇਲਾਜ ਕਰਦੇ ਹਾਂ, ਉਹਦਾ ਬਿਹੇਵੀਅਰ ਦਾ ਇਲਾਜ ਵੀ ਕਰਦੇ ਹਾਂ, ਜਿਹੜੀ ਉਹਨੂੰ ਮਾਨਸਿਕਤਾ ਹੈ ਉਹਦੀ, ਉਸ ਦਾ ਇਲਾਜ ਕਰਦੇ ਹਾਂ, ਫੈਮਿਲੀ ਕੌਂਸਲਿੰਗ ਵੀ ਕਰਦੇ ਹਾਂ ਵੀ ਨਸ਼ੇ 'ਤੇ ਲੱਗਿਆ ਕਿਉਂ ਹੈ, ਜੜ ਤੋਂ ਫੜਦੇ ਹਾਂ, ਨਾਲ ਵੀ ਫੈਮਿਲੀ ਹਰ ਹਫ਼ਤੇ ਜਾਂ ਜਦੋਂ ਵੀ ਫੈਮਿਲੀਜ਼ ਆਉਂਦੀ, ਫੈਮਿਲੀਜ਼ ਨੂੰ ਬਿਠਾ ਕੇ ਫੈਮਿਲੀਜ਼ ਦੀ ਕੌਂਸਲਿੰਗ ਕਰਦੇ ਹਾਂ, ਇੰਡੀਵਿਜੁਅਲ ਕੌਂਸਲਿੰਗ ਵੀ ਕਰਦੇ ਹਾਂ, ਕਈ ਵਾਰ ਉਹਨੂੰ ਕੋਈ ਨਾਲੋ ਅੰਡਰਲਾਈਨ ਕੋਈ ਜਿਹੜੀ ਵੀ ਉਹਨੂੰ ਅੰਡਰਲਾਈਨ ਮੈਂਟਲ ਡਿਸਆਰਡਰ ਹੈ, ਉਹਨੂੰ ਬਾਈਪੋਲਰ ਡਿਸਆਰਡਰ ਹੈ, ਐਂਜ਼ਾਇਟੀ ਡਿਸਆਰਡਰ, ਜੋ ਵੀ ਓਸੀਡੀ, ਉਹਦਾ ਵੀ ਨਾਲ ਅਸੀਂ ਇਲਾਜ ਕਰਦੇ ਹਾਂ, ਕਿਉਂਕਿ ਜੇ ਬੰਦਾ ਨਸ਼ਾ ਛੱਡਦਾ ਵਾਇਲੈਂਟ ਹੁੰਦਾ, ਤੋੜਭੰਨ ਵੀ ਕਰਦੇ ਹੈ, ਬੜੇ ਚੈਲੇਂਜਸ ਫੇਸ ਕਰਨੇ ਪੈਂਦੇ ਸਾਡੇ, ਬਹੁਤ ਕੁਛ ਆਪਸ 'ਚ ਵੀ ਲੜਾਈਆਂ ਹੁੰਦੀਆਂ ਉੱਥੇ ਬਹੁਤ ਕੁਛ, ਜਿਹੜਾ ਬੰਦਾ ਹੁੰਦਾ ਹੈ ਦੂਜਾ ਨਸ਼ਾ ਛੱਡ ਦਿੰਦਾ, ਪਰ ਨਿੱਕੇ ਨਿੱਕੇ ਨਸ਼ੇ ਜਿਵੇਂ ਹੁੰਦੇ ਆ, ਮੰਨ ਲਓ ਕਿ ਉਹ ਤੁਸੀਂ ਜਿਹੜੀ ਗੱਲ ਤੰਬਾਕੂ ਦੀ ਗੱਲ ਆ ਗਈ, ਤੰਬਾਕੂ ਛੱਡਣਾ ਉਹਨੂੰ ਔਖਾ ਲੱਗਦਾ ਹੈ, ਦੇਖੋ ਪਰ ਅਸੀਂ ਉਹ ਵੀ ਅਲਾਊ ਨਹੀਂ ਕਰਦੇ ਇੱਥੇ ਵੀ ਤੰਬਾਕੂ ਲੈ ਲਏ, ਸਾਨੂੰ ਉਹ ਚੀਜ਼ਾਂ ਬੜੀਆਂ ਮੈਨੇਜ ਕਰਨੀਆਂ ਔਖੀਆਂ ਹੁੰਦੀਆਂ।
1: ਡਾਕਟਰ ਸਾਹਿਬ, ਇਲਾਜ ਜਦੋਂ ਤੁਸੀਂ ਕਰਦੇ ਹੋ ਤਾਂ ਇਲਾਜ ਦੇ ਵਿੱਚ ਗੋਲੀਆਂ, ਇੰਜੈਕਸ਼ਨ ਜਾਂ ਕਿਸ ਤਰ੍ਹਾਂ ਰਹਿੰਦਾ ਹੈ, ਖਾਸ ਤੌਰ 'ਤੇ ਜੋ ਤੰਬਾਕੂ ਦਾ ਸੇਵਨ ਕਰਦੇ ਨੇ ਪੇਸ਼ੈਂਟ?
2: ਦੇਖੋ, ਉਹ ਹਰ ਮਰੀਜ਼ ਲਈ ਅਲੱਗ ਅਲੱਗ ਹੁੰਦੀ ਹੈ, ਐਜ਼ ਪਰ ਨੀਡ, ਹਰ ਮਰੀਜ਼ ਦਾ ਅਲੱਗ ਅਲੱਗ ਹੁੰਦਾ। ਤੰਬਾਕੂ ਵਾਸਤੇ ਸਪੈਸ਼ਲੀ ਨਿਕੋਟੀਨ ਪੈਚਿਸ ਹੁੰਦੇ, ਨਿਕੋਟੀਨ ਚਿੰਗਮ ਆਉਂਦੀ ਹੈ, ਅਲੱਗ ਅਲੱਗ ਦੀਆਂ ਗੋਲੀਆਂ ਹੁੰਦੀਆਂ, ਉਹਨਾਂ ਨੂੰ ਪਲੱਸ ਕੌਂਸਲਿੰਗ ਲਈ ਉਹਨਾਂ ਨੂੰ ਤੰਬਾਕੂ ਛੁਡਵਾਇਆ ਜਾਂਦਾ, ਅਤੇ ਬਾਕੀ ਜਿਹੜਾ ਦੂਜਾ ਗੋਲੀਆਂ ਜਾਂ ਤੁਸੀਂ ਕਹਿੰਦੇ ਫਲਿਊਡਸ ਵਗੈਰਾ, ਉਹ ਹਰ ਮਰੀਜ਼ ਦੀ ਨੀਡ ਦੇ ਮੁਤਾਬਕ ਉਹਨਾਂ ਨੂੰ ਉਸ ਤਰ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ।
1: ਡਾਕਟਰ ਸਾਹਿਬ, ਬਹੁਤ ਸਾਰੇ ਲੋਕ ਜਿਹੜੇ ਇਲਾਜ ਲੈਂਦੇ ਆ, ਸ਼ੁਰੂ ਕਰਦੇ ਨੇ ਪਰ ਇਲਾਜ ਪੂਰਾ ਨਹੀਂ ਕਰਦੇ ਜਾਂ ਵਿੱਚ ਛੱਡ ਜਾਂਦੇ ਆ, ਉਹਨਾਂ ਨੂੰ ਤੁਸੀਂ ਕੀ ਆਖੋ?
2: ਇਹ ਦੇਖੋ, ਬੜਾ ਹੁੰਦਾ, ਬਹੁਤ ਸਾਰੇ ਮਰੀਜ਼ ਵਿਚਾਲੇ ਛੱਡ ਜਾਂਦੇ ਆ, ਬਹੁਤ ਸਾਰੇ ਰਿਲੈਪਸ ਹੁੰਦੇ ਆ, ਵਾਪਸ ਆਉਂਦੇ, ਜੋ ਛੱਡ ਜਾਂਦੇ ਵਾਪਸ ਵੀ ਆਉਂਦੇ, ਫਿਰ ਦੁਬਾਰਾ ਆਉਂਦੇ, ਮਹੀਨੇ ਬਾਅਦ 15 ਦਿਨ ਬਾਅਦ ਦੁਬਾਰਾ ਸਾਨੂੰ ਬੇਨਤੀ ਕਰਦੇ ਦੁਬਾਰਾ ਦਾਖਲ ਕਰਾ ਲਓ। ਪਰ ਮੈਂ ਤਾਂ ਇਹੀ ਕਹਿਣਾ ਚਾਹਾਂਗੀ ਕਿ ਆਪਦਾ ਇੱਕ ਵਾਰ ਇਲਾਜ ਆਓ, ਪੂਰਾ ਡਿਟੋਕਸ ਹੋ ਕੇ ਜਾਓ, ਫਿਰ ਰੀਹੈਬਿਲੀਟੇਸ਼ਨ ਸੈਂਟਰ ਜਾਓ, ਉੱਥੇ ਟਾਈਮ ਲਾਓ, ਦੋ ਤਿੰਨ ਮਹੀਨੇ ਉੱਥੇ ਰਹਿ ਕੇ ਦਾਖਲ ਬਿਨਾਂ ਦਵਾਈ ਤੋਂ, ਮਤਲਬ ਡਰੱਗ ਫਰੀ ਹੋ ਕੇ ਜਾਓ, ਉੱਥੇ ਸਾਡਾ ਸਕਿੱਲ ਟ੍ਰੇਨਿੰਗ ਸੈਂਟਰ ਵੀ ਸ਼ੁਰੂ ਹੋ ਗਿਆ, ਸਕਿੱਲਸ ਇਨਵੋਲਵ ਹੋਵੋ, ਆਪਦਾ ਕਿੱਤਾ ਕਰੋ, ਇਹੀ ਇੱਕ ਪ੍ਰੋਪਰ ਟ੍ਰੀਟਮੈਂਟ ਹੈ। ਘੱਟੋ ਘੱਟ ਤੁਸੀਂ 2 ਸਾਲ ਡਰੱਗ ਫਰੀ ਰਹਿੰਦੇ ਹੋ, ਅਸੀਂ ਫਿਰ ਕਹਿੰਦੇ ਹਾਂ ਕਿ ਤੁਸੀਂ ਪ੍ਰੋਪਰ ਛੱਡ ਦਿੱਤਾ ਹੈ।
1: ਡਾਕਟਰ ਸਾਹਿਬ, ਪੰਜਾਬ ਸਰਕਾਰ ਕਿਸ ਤਰ੍ਹਾਂ ਦੀਆਂ ਸੁਵਿਧਾਵਾਂ ਦੇ ਰਹੀ ਹੈ? ਤੁਸੀਂ ਡੀ ਐਡਿਕਸ਼ਨ ਸੈਂਟਰ ਦੀ, ਰੀਹੈਬ ਸੈਂਟਰਸ ਦੀ ਗੱਲ ਕਰ ਰਹੇ ਹੋ, ਤਾਂ ਇਹਨਾਂ 'ਚ ਮਿਲਣ ਵਾਲੀਆਂ ਸੁਵਿਧਾਵਾਂ ਬਾਰੇ ਵੀ ਦੱਸ ਦਿਓ।
2: ਤੁਸੀਂ ਆਪ ਹੀ ਦੇਖ ਚੁੱਕੇ ਹੋ ਪਹਿਲਾਂ ਡੀ ਐਡਿਕਸ਼ਨ ਸੈਂਟਰ ਕੀ ਹੁੰਦੇ ਸੀ ਅਤੇ ਹੁਣ ਕੀ ਹੈ। ਦੇਖੋ, ਪੂਰੇ ਮਤਲਬ ਲੱਗਦਾ ਵੀ ਇਹ ਡੀ ਐਡਿਕਸ਼ਨ ਸੈਂਟਰ ਲੱਗਦੇ ਹੀ ਨਹੀਂ ਹੈ, ਐਡੇ ਵਧੀਆ ਮਤਲਬ ਸੈਂਟਰ ਬਣ ਚੁੱਕੇ ਨੇ, ਮਤਲਬ ਇੰਨੀਆਂ ਵਧੀਆ ਸੁਵਿਧਾਵਾਂ ਨੇ, ਮਤਲਬ ਸਾਰੇ ਫੁੱਲੀ ਏਅਰ ਕੰਡੀਸ਼ਨਡ ਸੈਂਟਰਡ ਹੈ। ਜੇ 80 ਬੈੱਡ ਦਾ, ਮੈਨੂੰ ਲੱਗਦਾ ਕਿ ਇੱਥੇ ਵਾਰ ਹੀ ਨਹੀਂ ਆਉਂਦੀ ਲੋਕਾਂ ਦੀ, ਮਤਲਬ ਇਹਦੇ ਲੋਕ ਆਪ ਛੱਡਣ ਦੇ ਇੱਛੁਕ, ਆਪ ਛੱਡਣਾ ਛੱਡਣ 'ਚ ਆਪ ਆ ਰਹੇ ਨੇ। ਸਕਿੱਲ ਟ੍ਰੇਨਿੰਗ ਸੈਂਟਰ ਸਾਡੇ ਸ਼ੁਰੂ ਹੋ ਚੁੱਕਿਆ, ਯੋਗਾ, ਜਿਮ, ਐਵਰੀਥਿੰਗ ਸਾਡੇ ਕੋਲ ਹੈ ਇੱਥੇ, ਹਰ ਤਰ੍ਹਾਂ ਦੀ ਫੈਸਿਲਿਟੀ ਸਾਡੇ ਕੋਲ ਹੈ ਇੱਥੇ, ਮਤਲਬ ਰੀਕ੍ਰੀਏਸ਼ਨਲ ਰੂਮਸ ਹੈ, ਸਵੇਰ

0: ਲੰਗਸ ਦੀ, ਬ੍ਰੇਨ ਦੀ, ਮਤਲਬ ਜਿਹੜਾ ਤੰਬਾਕੂ ਹੈ ਇਹਨੂੰ ਗੇਟਵੇ ਡਰੱਗਸ ਕਹਿੰਦੇ ਹੈ, ਇੱਥੋਂ ਹੀ ਬੱਚਾ ਸ਼ੁਰੂ ਕਰਦਾ ਤੰਬਾਕੂ ਤੋਂ, ਅਲਕੋਹਲ ਤੋਂ, ਇੱਥੋਂ ਹੀ ਗਾਂਹ ਵੱਡੇ ਨਸ਼ਿਆਂ ਨੂੰ ਵੱਧਦਾ ਹੈ। ਇਸ ਲਈ ਆਪਾਂ ਨੂੰ ਇੱਥੇ ਹੀ ਰੋਕਥਾਮ ਲਾਉਣੀ ਚਾਹੀਦੀ ਹੈ, ਆਪਾਂ ਤੰਬਾਕੂ ਤੋਂ ਹੀ ਰੋਕਾਂਗੇ ਤਾਂ ਵੱਡੇ ਨਸ਼ਿਆਂ ਨੂੰ ਠੱਲ ਪਾ ਸਕਾਂਗੇ।
1: ਤੁਹਾਡਾ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਆਕਾਸ਼ਵਾਣੀ ਦੇ ਪ੍ਰੋਗਰਾਮ ਦੇ ਵਿੱਚ ਬੜੀ ਬਿਹਤਰ ਜਾਣਕਾਰੀ ਦੇਣ ਲਈ।
0: ਧੰਨਵਾਦ ਮਨਦੀਪ ਜੀ।
2: ਪਿਆਰੇ ਸਰੋਤਿਓ, ਵਿਸ਼ਵ ਤੰਬਾਕੂ ਨਿਸ਼ੇਧ ਦਿਵਸ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਸਿਹਤ ਸਭ ਤੋਂ ਵੱਡੀ ਦੌਲਤ ਹੈ। ਆਓ ਅੱਜ ਇੱਕ ਵਾਅਦਾ ਕਰੀਏ, ਨਾ ਆਪ ਤੰਬਾਕੂ ਵਰਤਾਂਗੇ, ਨਾ ਕਿਸੇ ਹੋਰ ਨੂੰ ਵਰਤਣ ਲਈ ਪ੍ਰੇਰਿਤ ਕਰਾਂਗੇ, ਬਲਕਿ ਇਸ ਤੋਂ ਬਚਣ ਵਿੱਚ ਉਹਨਾਂ ਦੀ ਮਦਦ ਕਰਾਂਗੇ। ਤੁਹਾਡੀ ਇੱਕ ਸਹੀ ਚੋਣ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਜ਼ਿੰਦਗੀ ਬਚਾ ਸਕਦੀ ਹੈ। ਹੁਣ ਮੈਨੂੰ ਮਨਦੀਪ ਰਜੌਰਾ ਨੂੰ ਇਹ ਪ੍ਰੋਗਰਾਮ ਖਤਮ ਕਰਨ ਦੀ ਦਿਓ ਆਗਿਆ। ਜੈ ਹਿੰਦ।
3: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਨੀ, ਪੇਸ਼ ਕਰ ਰਹੇ ਸੀ ਮਨਦੀਪ ਰਜੌਰਾ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 7:52 ਹੋਏ ਨੇ। ਹੁਣ ਪੇਸ਼ ਹੈ ਜੀ ਫਰਮਾਇਸ਼ੀ ਗੀਤਾਂ ਦਾ ਲਾਈਵ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ।
4: ਪ੍ਰੋਗਰਾਮ ਸ਼ਾਮ ਸੁਹਾਨੀ।
3: ਪ੍ਰੋਗਰਾਮ ਸ਼ਾਮ ਸੁਹਾਣੀ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਨਮਸਕਾਰ। ਸ਼ਾਮ ਸੁਹਾਣੀ ਪ੍ਰੋਗਰਾਮ ਦੇ ਵਿੱਚ ਦੋਸਤ ਸਾਡੇ ਨਾਲ ਜੁੜਦੇ ਨੇ। ਸਾਡਾ ਸਟੂਡੀਓ ਨੰਬਰ ਡਾਇਲ ਕਰਕੇ 0164-22-3031। ਜੀ ਹਾਂ, ਇਸ ਨੰਬਰ ਨੂੰ ਤੁਸੀਂ ਡਾਇਲ ਕਰਨਾ ਹੈ, ਸਾਡੇ ਨਾਲ ਜੁੜਨਾ ਹੈ ਔਰ ਸੁਣਨਾ ਆਪਣੀ ਪਸੰਦ ਦਾ ਕੋਈ ਵੀ ਗੀਤ। ਨੰਬਰ ਇੱਕ ਵਾਰੀ ਫਿਰ ਦੱਸ ਰਿਹਾ ਜੀ, 0164-22-40-331। ਜਦ ਤੱਕ ਕੋਈ ਦੋਸਤ ਇਸ ਨੰਬਰ ਨੂੰ ਮਿਲਾਏਗਾ ਤਦ ਤੱਕ ਸੁਣਾਂਗੇ ਜੀ ਆਪਾਂ ਜੱਸੀ ਗਿੱਲ ਦੀ ਆਵਾਜ਼ ਦੇ ਵਿੱਚ ਇਸ ਗੀਤ ਨੂੰ।

0: लो जी प्रोग्राम शाम सोनी दे विच 0164-242-4331 नंबर डायल करके अगले मित्र सर नाल जुड़ चुके ने। हेलो।
1: हाँ जी सर जी नमस्कार।
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ ਸਰ।
1: ਹਾਂਜੀ ਮੈਂ ਸੁਖਦੇਵ ਸਿੰਘ ਗਿੱਲ ਨਾਲ ਮੇਰਾ ਪੋਤਾ ਜੀ ਹਰ ਸਿੰਘ ਗਿੱਲ ਮੰਡਾ ਰਾਮਪੁਰ ਤੋਂ ਬੋਲਦੇ ਜੀ।
0: ਠੀਕ ਹੈ ਜੀ ਗਿੱਲ ਸਾਹਿਬ ਠੀਕ ਹੋ?
1: ਬਹੁਤ ਵਧੀਆ ਕਿਰਪਾ ਵਾਹਿਗੁਰੂ ਸੱਚੇ ਪਾਤਸ਼ਾਹ ਸਾਂਝੀ ਕਰਤੀ ਹੁੰਦਾ ਤੁਹਾਨੂੰ ਦੀ।
0: ਚਲੋ ਠੀਕ ਹੈ ਜੀ ਠੀਕ ਹੈ
1: ਤੇ ਜੀ ਹਾਲ ਹੀ ਸੀਗਾ ਜੀ।
0: ਜੀ ਜੀ ਗੀਤ ਦੱਸੋ ਕਿਹੜਾ ਸੁਣਨਾ?
1: ਹਾਂ ਗੀਤ ਗਰੇਵਾਲ ਤੇ ਸਿੰਧਕੋਟ ਦਾ ਸੀਗਾ ਜੀ, ਮੋਟਰ ਮੁਚਰਾ ਦੀ ਚੱਲ ਪਤਾ ਚੱਲ ਗਈ।
0: ਬਰਨਾਲੇ ਕੋਟਕਪੁਰੇ ਤੋਂ ਬਰਨਾਲਾ ਜਾਣਾ ਚਾਹੁੰਦੇ ਹੋ ਹੈ?
1: ਸਾਨੂੰ ਤਾਂ ਕੋਟਕਪੁਰੇ ਕੋਈ ਪੈਂਦਾ ਜੀ, ਉਹਨਾਂ ਸਾਡਾ ਬਠਿੰਡਾ ਪੈਂਦਾ, ਉਹਨਾਂ ਫਿਰੋਜ਼ਪੁਰ ਪੈਂਦਾ, ਉਹਨਾਂ ਮੋਗਾ ਪੈਂਦਾ, ਉਹਨਾਂ ਬਰਨਾਲਾ ਪੈਂਦਾ।
0: ठीक है जी, कॉल करने लई शुक्रिया जी गिल साहब, तुहाडी
1: फरमाइश। धन्यवाद, बहुत बहुत धन्यवाद, बहुत चिर पिछवाई तुसीं जी।
0: ठीक है जी, शुक्रिया।

0: ਕਿਵੇਂ ਭੋਲੇ, ਚੁੱਪ ਕਰਕੇ ਬੈਠਾ ਬਾਈ।
1: ਉਹ ਕੀ ਦੱਸਾਂ ਬਾਈ, ਨਵੀਂ ਦੁਕਾਨ ਵੀ ਖੋਲ ਲਈ ਤੇ ਨਵਾਂ ਸਮਾਨ ਵੀ ਪਾ ਲਿਆ, ਸਕੀਮਾਂ ਵੀ ਕਈ ਦੇਤੀਆਂ ਤੇ ਭਾਰੀ ਛੂਟ ਵੀ ਦੇਤੀ, ਕਾਰੋਬਾਰ ਜਮਾ ਹੀ ਠੰਡਾ ਪਿਆ। ਇਹ ਸਮਝ ਨਹੀਂ ਆ ਰਿਹਾ ਵੀ ਲੋਕਾਂ ਤੱਕ ਕਿਵੇਂ ਪਹੁੰਚ ਕੀਤੀ ਜਾਵੇ।
0: ਨਾ ਕੀ ਗੱਲ, ਸਾਰੀ ਉਮਰ ਭੋਲਾ ਹੀ ਬਣ ਕੇ ਕੱਟ ਦੇਣੀ ਹੈ। ਨਵਾਂ ਜ਼ਮਾਨਾ ਯਾਰ, ਨਵੀਆਂ ਤਕਨੀਕਾਂ ਦੀ ਵਰਤੋਂ ਕਰੋ। ਤੇ ਅੱਜ ਕੱਲ ਤਾਂ ਆਕਾਸ਼ਵਾਣੀ ਬਠਿੰਡਾ ਤੋਂ ਵੀ ਲੋਕ ਆਪਣੇ ਕਾਰੋਬਾਰ ਦੀ ਮਸ਼ਹੂਰੀ ਦੇ ਕੇ ਬੜੀ ਕਮਾਈ ਕਰ ਰਹੇ ਆ,
1: ਰੇਡੀਓ ਤੇ ਮਸ਼ਹੂਰੀ ਕਰਕੇ। ਉਹ ਬਾਈ ਉਹ ਕਿਵੇਂ ਭਲਾ?
0: ਰੇਡੀਓ ਤੇ ਯਾਨੀ ਕਿ ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਜੇਕਰ ਤੁਸੀਂ ਮਸ਼ਹੂਰੀ ਦਿੰਦੇ ਹੋ ਆਪਣੇ ਕਾਰੋਬਾਰ ਜਾਂ ਸੇਵਾਵਾਂ ਦੀ, ਤਾਂ ਤੁਹਾਡਾ ਸੁਨੇਹਾ ਨੇੜੇ ਤੇੜੇ 70 ਕਿਲੋਮੀਟਰ ਦੇ ਦਾਇਰੇ ਤੱਕ ਪਹੁੰਚਦਾ।
1: ਬਾਈ ਪਰ ਇਹਦੇ ਲਈ ਕਰਨਾ ਕੀ ਪਊਗਾ?
0: ਉਹ ਜਮਾ ਹੀ ਸੌਖਾ ਹੈ ਤਾਂ। ਆਕਾਸ਼ਵਾਣੀ ਬਠਿੰਡਾ ਦੇ ਕਮਰਸ਼ਲ ਵਿਭਾਗ ਦਾ ਨੰਬਰ ਹੈ 78-379-63-306। ਇਹ ਨੰਬਰ ਡਾਇਲ ਕਰੋ ਤੇ ਦਿਓ ਇਸ਼ਤਿਹਾਰ ਆਪਣੀ ਕੰਪਨੀ ਦਾ ਜਾਂ ਆਪਣੇ ਬਿਜ਼ਨਸ ਦਾ।
1: ਉਹ ਖੜਜਾ ਬਾਈ, ਮੈਂ ਕਾਪੀ ਤੇ ਲਿਖ ਲਾ ਨੰਬਰ, ਤੂੰ ਇੱਕ ਵਾਰੀ ਦੁਬਾਰਾ ਬੋਲ ਦੇ।
0: ਨੰਬਰ ਹੈ 78-379-63-306। ਨੰਬਰ ਦੇ ਨਾਲ ਨਾਲ ਵਧੇਰੇ ਜਾਣਕਾਰੀ ਲਈ ਤੁਸੀਂ ਈਮੇਲ ਵੀ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
2: मैं तो रस्ते से जा रहा था, मैं तो भेलपुरी खा रहा था।
3: श्रुतियों, न सिर्फ भेलपुरी बल्कि इडली, वड़ा पाव, रसम, बिरयानी, बहुत सारा मराठी तड़का लगन वाला है। सिलसिला जायका दे विच जो कि तुसी सुनोगे, मिति 1 जून दिन सोमवार दोपहर 1:15 बजे। इस प्रोग्राम दे विच महाराष्ट्र दे पुणे तो बठिंडा आके वसे भाग्यश्री जी सानू खास तौर ते मराठी अते साउथ इंडिया दे वक वक पकवाना बारे जानकारी देंगे कि किवें असी ओहो अपनी रसोई दे विच खुद बना के खा सकते हैं। सो जरूर सुनना सिलसिला जायका, मिति 1 जून दिन सोमवार दोपहर 1:15 बजे।
4: ਲਓ ਜੀ, ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਸਾਡਾ ਨੰਬਰ 0164-2440-331 ਮਿਲ ਚੁੱਕਿਆ ਹੈ ਜੀ। ਹੈਲੋ
5: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ,
4: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ। ਸਤਿ ਸ਼੍ਰੀ ਅਕਾਲ ਜੀ।
5: ਹਾਂਜੀ, ਮੈਂ ਸੋਨੂੰ ਬੋਲ ਰਿਹਾ ਜੀ, ਪਿੰਡ ਫੱਤਾ ਮਾਲੂਕਾ ਤੋਂ ਜੀ।
4: ਫੱਤਾ ਮਾਲੂਕਾ ਜ਼ਿਲ੍ਹਾ ਮਾਨਸਾ ਚ ਜੀ ਇਹ? ਮੇਰੇ ਖਿਆਲ
5: ਜ਼ਿਲ੍ਹਾ ਮਾਨਸਾ ਜੀ, ਸਰੂਗਾ ਕੋ ਜੀ।
4: ਠੀਕ ਹੈ ਜੀ। ਸੋਨੂੰ ਜੀ, ਜੀ ਆਇਆਂ ਨੂੰ ਆਖਦੇ ਹਾਂ ਤੁਹਾਨੂੰ ਪ੍ਰੋਗਰਾਮ ਸ਼ਾਮ ਸੁਹਾਨੀ ਚ।
5: ਧੰਨਵਾਦ ਜੀ, ਧੰਨਵਾਦ, ਸ਼ੁਕਰੀਆ ਜੀ।
4: ਚਲੋ ਜੀ,
5: ਵਧੀਆ। ਪਹਿਲੀ ਵਾਰੀ ਮੇਰੀ ਕਾਲ ਲੱਗੀ ਹੈ ਜੀ ਇਸ ਨੰਬਰ ਤੇ।
4: ਬੱਲੇ ਬੱਲੇ ਬੱਲੇ, ਪਹਿਲੀ ਵਾਰ ਲੱਗੀ? ਪੱਕੀ ਗੱਲ ਆ?
5: ਪਹਿਲੀ ਵਾਰੀ ਲੱਗੀ ਜੀ, ਪਹਿਲੀ ਵਾਰੀ ਇਸ ਨੰਬਰ।
4: ਕਿੰਨਾ ਚਿਰ ਹੋ ਗਿਆ ਤੁਹਾਨੂੰ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮ ਸੁਣਦੇ?
5: ਸਾਨੂੰ ਬਹੁਤ ਚਿਰ ਹੋ ਗਿਆ ਜੀ, ਹੋ ਗਏ ਹੋਣਗੇ ਜੀ ਘੱਟੋ ਘੱਟ 3-4 ਸਾਲ ਹੋ ਗਏ ਜੀ।
4: ਤੇ ਕਾਲ ਵੀ ਮਿਲਾਉਂਦੇ ਹੋਗੇ ਜਿਹੜੇ ਸਾਡੇ ਪ੍ਰਸਾਰ

0: ਚੱਲਦੇ ਆ ਵੱਖ ਵੱਖ
1: ਸਾਰੇ ਸੁਣਦੇ ਜੀ ਆਪਣੇ ਬਲਜੀਤ ਸ਼ਰਮਾ ਜੀ ਜਿਹੜੇ ਹੈਗੇ ਨੇ ਸਾਰੇ ਪ੍ਰੋਗਰਾਮ ਅਰਦਾਸ ਜਿਵੇਂ ਅੱਜ ਚਲਾਇਆ ਸੀਗਾ ਸਾਹਿਬ ਮਲੂਕ ਦਾ ਕਿੱਸਾ ਜੀ
0: ਠੀਕ ਹੈ ਨਹੀਂ ਮੈਂ ਪੁੱਛ ਰਿਹਾ ਪ੍ਰੋਗਰਾਮ ਤਾਂ ਤੁਸੀਂ ਸੁਣਨੀ ਹੋ ਕਿਉਂਕਿ ਅਸੀਂ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹਾਂ ਪਰ ਮੈਂ ਤੁਹਾਡੇ ਤੇ ਪੁੱਛਦਾ ਸੀ ਕਾਲਸ ਵੀ ਮਿਲਾਉਂਦੇ ਰਹਿੰਦੇ ਹੋ ਵੀ ਆਕਿਆ ਨਹੀਂ ਮੰਜਾ ਵੀ ਯਾਰ ਕਾਲ ਮਿਲਦੀ ਰਹਿਣੀ ਛੱਡੋ ਪਰਾ ਖੜਾ ਇਹਨਾਂ ਦਾ
1: ਨਾ ਅਕਦੇ ਤਾਂ ਨਹੀਂ ਹੈਗੇ ਜੀ ਮਿਲਾਈ ਜਾਂਦੇ ਜੀ ਕਦੇ ਤਾਂ ਮਿਲੂਗਾ ਜੀ
0: ਚਲੋ ਫਿਰ ਅੱਜ ਪਾਰਟੀ ਹੋ ਗਈ ਤੁਹਾਡੀ ਕਿੰਨੀ ਤੇ
1: ਹਾਂਜੀ ਹਾਂਜੀ ਜੀ ਲਾ ਜੀ ਜਵਾਈ ਪਾਰਟੀ
0: ਗੀਤ ਦੱਸੋ ਕਿਹੜਾ ਸੁਣਨਾ
1: ਜੀ ਸੁਣਾ ਦੋ ਜੀ ਹਰਜੀਤ ਹਰਮਨ ਦਾ ਜੀ ਚੰਡੋਲ ਵਾਲਾ ਜੀ
0: ਚੰਡੋਲ ਗੀਤ ਤੇ ਤੁਸੀਂ ਅੱਜ ਰੋਟੀਆਂ ਰਜਮੀ ਖਾਣੀਆਂ ਜੇ ਤਿੰਨ ਖਾਣੇ ਹੋ ਚਾਰ ਖਾਣੀਆਂ ਨੇ ਜੇ ਚਾਰ ਖਾਣੇ ਹੋ ਤਾਂ ਪੰਜ ਖਾਣੀਆਂ ਨੇ ਫਿਰ ਸ਼ਾਮ
1: ਰੋਟੀਆਂ ਦਾ ਜੀ ਚੱਕਦਾ ਹੈ ਫਟੇ ਜੀ
0: ਹਾਂ ਤੇ ਹੁਣ ਆ ਤੁਹਾਡੀ ਫਰਮਾਇਸ਼ ਤੇ ਗੀਤ ਆਪਾਂ ਲਾਤਾ ਅਰਜੀਤ ਹਰਮਨ ਦਾ ਨੱਚ ਟੱਪ ਗਿਆ ਵਧੀਆ ਇੰਜੋਏ ਕਰਨਾ ਗੀਤ
1: ਠੀਕ ਹੈ ਸਰ ਠੀਕ ਹੈ ਜੀ
0: ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ
1: ਧੰਨਵਾਦ ਜੀ ਸ਼ੁਕਰੀਆ ਜੀ

0: ਪ੍ਰੋਗਰਾਮ ਸ਼ਾਮ ਸੋਨੀ ਦੇ ਵਿੱਚ ਸਾਡਾ ਨੰਬਰ 0164-242-3031 ਡਾਇਲ ਕਰਕੇ ਕਿਹੜੇ ਜੁੜੇ ਨੇ ਸਾਡੇ ਨਾਲ ਦੋਸਤ ਵੇਖਦੇ ਹਾਂ। ਹੈਲੋ
1: ਹੈਲੋ
0: ਹਾਂਜੀ, ਨਾਮ ਦੱਸੋ ਬੇਟਾ।
1: ਰਿਧਿਮਾ ਗਰਗ।
0: ਹਾਂਜੀ
1: ਰਿਧਿਮਾ ਗਰਗ।
0: ਰਿਧਿਮਾ ਗਰਗ
1: ਹਾਂਜੀ,
0: ਕਿੱਥੋਂ ਬੋਲ ਰਹੇ ਹੋ?
1: ਬੰਬੀਹੇ ਤੋਂ।
0: ਪਿੰਡ ਬਬੀਹਾ, ਜ਼ਿਲ੍ਹਾ ਬਠਿੰਡਾ।
1: ਹਾਂਜੀ
0: ਠੀਕ ਹੈ। ਰਿਧਿਮਾ, ਆਪਾਂ ਹੀ ਨੰਬਰ ਮਿਲਾਇਆ ਜਾਂ ਪਾਪਾ ਨੇ ਮੰਮੀ ਨੇ ਮਿਲਾ ਕੇ ਦਿੱਤਾ?
1: ਆਪੇ ਨੰਬਰ ਮਿਲਾਇਆ।
0: ਤੈਨੂੰ ਸਾਡਾ ਨੰਬਰ ਪਤਾ?
1: ਹਾਂਜੀ।
0: ਕਿੰਨਾ?
1: 0164-224-031-331।
0: ਕਿਆ ਬਾਤ ਹੈ, ਤੁਸੀਂ ਤੇਰੀ ਤਾਂ ਬੱਲੇ ਬੱਲੇ ਹੋ ਗਈ। ਕਿਹੜੀ ਕਲਾਸ ਪੜ੍ਹਦੀਆਂ ਤੂੰ? 4 ਤੇ ਪੜ੍ਹਦੀਆਂ, ਤੇ ਫਿਰ ਤੈਨੂੰ ਨੰਬਰ ਸਾਡਾ ਯਾਦ ਆ, ਤੇ ਪ੍ਰੋਗਰਾਮ ਵੀ ਫਿਰ ਲਾਜ਼ਮੀ ਤੌਰ ਤੇ ਤੂੰ ਸੁਣਦੀ ਹੋਏਗੀ ਸਾਡੇ। ਹੈਲੋ, ਤੇ ਅੱਜ ਸ਼ਾਮ ਸਾਨੀ ਚ ਦੱਸ ਕਿਹੜਾ ਗੀਤ ਲਾ ਦੀਏ? ਹੈਲੋ, ਚੱਲ ਡੈਡੀ ਨੇ ਵੀ ਕਹਿ ਤਾ ਤੇ ਤੂੰ ਵੀ ਸੁਣਨਾ ਚਾਹੁੰਦੀ, ਆਪਾਂ ਸੁਣਾ ਦਿੰਦੇ ਕਨਵਰ ਗਰੇਵਾਲ।

ਪੜਨਾ ਬਹੁਤਾ ਮੈਂ ਜੋਰ ਸ਼ੋਰ ਨਾਲ ਠੀਕ ਹੈ ਚੱਕਦੀ ਫੱਟੇ ਗਰਾਂ ਦੀ ਪੜਨ ਲੱਗੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਪੁੱਤ ਕਾਲ ਕੀਤੀ ਤੈਂ ਸਾਨੂੰ।

FM ਬਠਿੰਡਾ ਦੇ ਪਿਆਰੇ ਸਰੋਤਿਓ, 1 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਵਿੱਚ ਸਾਡਾ ਵਿਸ਼ਾ ਹੋਵੇਗਾ ਪੰਜਾਬੀ ਲੋਕ ਗਾਇਕੀ ਦੀ ਮਹਾਨ ਦੋ ਗਾਣਾ ਜੋੜੀ ਜਗਮੋਹਨ ਕੌਰ ਤੇ ਕੇ ਦੀਪ।

0: ਦੱਸੋ ਕੀ ਲੈਣਾ ਬਾਦਸ਼ਾਹ?
1: ਸਾੜੀ, ਜੈਂਪਰ, ਸੁਰਖੀ, ਬਾਰਡਰ, ਪਤੀਆ, ਕੱਜਲ, ਸੱਤ ਜਾਲੀਆਂ, ਨੌ ਪਰਾਂਦੇ, ਅੱਠ ਜੁਰਾਬਾਂ, ਨਕਲੀ ਜ਼ੁਲਫਾਂ, ਅਸਲੀ ਸੂਈਆਂ, ਇੱਕ ਦੁਪੱਟਾ, ਪਤਲਾ ਪਤਲਾ, ਮੋਤੀਆਂ ਆਲਾ, ਸੈਂਟ ਜਮੇਲੀ, ਨਾ ਪਾਲਿਸ਼ ਤੇ।
2: ਬਸ ਕਰੋ ਜੀ, ਬਸ ਕਰੋ, ਇੱਥੇ ਹੀ ਡੱਕਾ ਲਾ ਦਿਓ, ਅਸੀਂ ਤਾਂ ਸੁਣ ਕੇ ਮਰ ਗਏ ਜੀ, ਫੱਟੇ ਤੇ ਲੰਮਾ ਪਾ ਦਿਓ।
3: ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ, 1 ਜੂਨ ਦਿਨ ਸੋਮਵਾਰ ਸ਼ਾਮ 5 ਵਜੇ।

0: ਲਓ ਜੀ ਪ੍ਰੋਗਰਾਮ ਸ਼ਾਮ ਸੋਣੀ ਦੇ ਵਿੱਚ 0164240301 ਇਹ ਨੰਬਰ ਡਾਇਲ ਕਰਕੇ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰੋਗਰਾਮ ਸ਼ਾਮ ਸੋਣੀ ਚ ਕਿਹੜੇ ਦੋਸਤ ਸਾਡੇ ਨਾਲ ਜੁੜੇ ਨੇ ਵੇਖਦੇ ਹਾਂ। ਹੈਲੋ
1: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਰ।
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਨਾਮ ਦੱਸ ਦੋ ਪਹਿਲਾਂ ਤੇ ਉਸ ਤੋਂ ਬਾਅਦ ਆਪਣਾ ਫਰਮਾਇਸ਼ੀ ਗੀਤ ਦੱਸ ਦੋ।
1: ਹਾਂਜੀ ਸਰ, ਰੀਪਲ ਕਰ ਸਿਰੀਏ ਵਾਲਾ ਤੋਂ ਬੋਲ ਰਹੇ ਜ਼ਿਲ੍ਹਾ ਬਠਿੰਡਾ।
0: ਜ਼ਿਲ੍ਹਾ ਬਠਿੰਡਾ ਪਿੰਡ ਸਿਰੀਏ ਵਾਲਾ।
1: ਹਾਂਜੀ ਹਾਂਜੀ ਸਰ।
0: ਜੀ ਜੀ ਵੀਰਪਾਲ ਜੀ, ਗੀਤ ਦੱਸੋ ਕਿਹੜਾ ਸੁਣਨਾ।
1: ਹਾਂਜੀ ਸਰ।

0: ਦਾ ਬਠਿੰਡਾ ਪਿੰਡ ਸਿਰੀਏ ਵਾਲਾ।
1: ਹਾਂਜੀ ਹਾਂਜੀ ਸਰ।
0: ਜੀ ਜੀ ਵੀਰਪਾਲ ਜੀ ਗੀਤ ਦੱਸੋ ਕਿਹੜਾ ਸੁਣਨਾ?
1: ਹਾਂਜੀ ਸਰ ਸਿੰਗਰ ਸਰਤਾਜ ਦਾ ਕੋਈ ਵੀ ਸੌਂਗ ਲਗਾ ਦੋ ਜੀ।
0: ਅੱਛਾ ਜੀ, ਰੁਤਬਾ ਗੀਤ ਕਹਿ ਰਹੇ ਸੀ ਨਾਲ ਜੀ ਤੁਸੀਂ?
1: ਹਾਂਜੀ ਹਾਂਜੀ ਸਰ, ਰੁਤਬਾ ਸੁਣਾ ਦੋ ਤਾਂ ਬਹੁਤ ਵਧੀਆ ਜੀ। ਤੁਹਾਡਾ ਧੰਨਵਾਦ, ਬੜੇ ਚਾਅ ਨਾਲ ਤੁਹਾਡੇ ਪ੍ਰੋਗਰਾਮ ਸੁਣਦੇ ਜੀ।
0: ਅੱਛਾ ਜੀ।
1: ਹਾਂਜੀ ਸਾਰੇ ਪ੍ਰੋਗਰਾਮ ਸਵੇਰ ਤੋਂ ਲੈ ਕੇ ਸੁਣਦੇ ਜੀ।
0: ਛੱਡ ਮਿਲਦਾ ਤਾਂ ਹੈ ਨੀ ਯਾਰ ਇਹਨਾਂ ਨੂੰ।
1: ਨਹੀਂ ਸਰ,
0: ਬਹੁਤ ਜਾਣੇ ਤੋਂ ਇਹ ਪੁੱਛਦਾ, ਬੜਾ ਪੇਸ਼ੈਂਸ ਲੈਵਲ ਤੁਹਾਡਾ ਆਪਾਂ ਨਾ ਹਾਈ ਹੁੰਦਾ ਹੈਗਾ ਵੀ ਯਾਰ ਕੋਈ ਗੱਲ ਨੀ, ਨਹੀਂ ਤਾਂ ਬੰਦਾ ਉਹ ਅੱਕ ਆਉਂਦਾ ਹੈਗਾ। ਤੁਸੀਂ ਇੰਨੇ ਮਤਲਬ ਕਿ ਚਾਅ ਨਾਲ ਪ੍ਰੋਗਰਾਮ ਸਾਡੇ ਸੁਣਦੇ ਹੋ ਤੇ ਅੱਜ ਬੜਾ ਹੀ ਟਾਈਮ ਬਾਅਦ ਤੁਸੀਂ ਕਾਲ ਮਿਲਾਈ ਆ, ਤੁਹਾਡਾ ਤਹਿ ਦਿਲੋਂ ਸ਼ੁਕਰੀਆ ਜੀ। ਤੇ ਤੁਹਾਡੀ ਫਰਮਾਇਸ਼ ਤੇ ਆਪਾਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਜੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਕਲੀ ਜੁੱਟਾ ਪੰਜਾਬੀ ਫਿਲਮ ਵਿੱਚੋਂ ਰੁਤਬਾ ਗੀਤ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
1: ਧੰਨਵਾਦ, ਥੈਂਕ ਯੂ।

0: ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਦੇਸ਼ ਦੀ ਅਨਮੋਲ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰ ਰਹੀ ਹੈ। ਵਿਗਿਆਨ ਤੇ ਤਕਨਾਲੋਜੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਪਿਛਲੇ 12 ਸਾਲਾਂ ਦੇ ਤਕਨੀਕੀ ਬਦਲਾਅ ਦੌਰਾਨ ਭਾਰਤ ਤਕਨਾਲੋਜੀ ਲੈਣ ਵਾਲੇ ਦੀ ਥਾਂ ਇੱਕ ਤਕਨਾਲੋਜੀ ਆਗੂ ਵਜੋਂ ਉਭਰਿਆ ਹੈ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਇੱਕ ਸੜਕ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ। ਭਾਰਤ ਦੇ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਸਿੰਗਾਪੁਰ ਓਪਨ ਬੈਡਮਿੰਟਨ ਵਿੱਚ ਪੁਰਸ਼ ਡਬਲਸ ਦਾ ਖਿਤਾਬ ਜਿੱਤ ਲਿਆ ਹੈ ਅਤੇ IPL ਕ੍ਰਿਕਟ ਦੇ ਫਾਈਨਲ ਵਿੱਚ ਅੱਜ ਅਹਿਮਦਾਬਾਦ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਦੇਸ਼ ਦੀ ਅਨਮੋਲ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰ ਰਹੀ ਹੈ। ਆਕਾਸ਼ਵਾਣੀ ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਉਨ੍ਹਾਂ ਇਹ ਖੁਲਾਸਾ ਵੀ ਕੀਤਾ ਕਿ ਗਿਆਨ ਭਾਰਤ ਮੁਹਿੰਮ ਦੇ ਹਿੱਸੇ ਵਜੋਂ ਛੱਤੀਸਗੜ੍ਹ ਦੇ ਮਲਹਾਰ ਵਿੱਚ ਪਾਂਡੂ ਰਾਜਵੰਸ਼ ਦੇ ਮਹਾਰਿਸ਼ੀ ਬਾਲਾ ਅਰਜੁਨ ਨਾਲ ਸੰਬੰਧਿਤ 6ਵੀਂ-7ਵੀਂ ਸਦੀ ਦੀਆਂ 3 ਦੁਰਲਭ ਤਾਂਬੇ ਦੀਆਂ ਪਲੇਟਾਂ ਮਿਲੀਆਂ ਨੇ।
1: ਇਨ ਤਾਮਰ ਪੱਟਿਕਾਓਂ ਕੋ ਲੇਕਰ ਲੋਗੋਂ ਮੇਂ ਕਾਫੀ ਜਿਗਿਆਸਾ ਵੀ ਹੈ। ਇਨਮੇਂ 21 ਬੜੀ ਔਰ 3 ਛੋਟੀ ਤਾਮਰ ਪੱਟਿਕਾਏ ਹੈ। ਇਹ ਮੁਖਯ ਰੂਪ ਸੇ ਰਾਜਾ ਰਾਜੇਂਦਰ ਚੋਲਾ ਪ੍ਰਥਮ ਦੁਆਰਾ ਆਪਣੇ ਪਿਤਾ ਰਾਜਾ ਰਾਜ ਰਾਜਾ ਚੋਲਾ ਕੇ ਇੱਕ ਵਚਨ ਕੋ ਪੂਰਾ ਕਰਨੇ ਸੇ ਜੁੜੀ। ਚੋਲਾ ਸਾਮਰਾਜ ਕੇ ਸਮਰੁੱਧ ਇਤਿਹਾਸ ਔਰ ਸੰਸਕ੍ਰਿਤੀ ਪਰ ਹਮ ਸਭੀ ਕੋ ਬਹੁਤ ਗਰਵ ਹੈ। ਹਮਾਰੀ ਸਰਕਾਰ ਭਾਰਤ ਕੀ ਐਸੀ ਅਮੂਲਯ ਧਰੋਹਰੋਂ ਕੇ ਸੰਰਕਸ਼ਣ ਕੇ ਲਿਏ ਲਗਾਤਾਰ ਪ੍ਰਯਾਸ ਕਰ ਰਹੀ ਹੈ।
0: ਸ੍ਰੀ ਮੋਦੀ ਨੇ ਦੇਸ਼ਵਾਸੀਆਂ ਨੂੰ ਮੌਜੂਦਾ ਭਿਆਨਕ ਗਰਮੀ ਦੇ ਮੌਸਮ ਦੌਰਾਨ ਬੇਹੱਦ ਸਾਵਧਾਨੀ ਵਰਤਣ ਅਤੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਵੱਧ ਤੋਂ ਵੱਧ ਪਾਣੀ ਪੀਣ ਅਤੇ ਸੂਰਜ ਤੋਂ ਬਚਾਅ ਲਈ ਸੁਰੱਖਿਆ ਉਪਾਅ ਅਪਣਾਉਣ ਦੀ ਸਲਾਹ ਦਿੱਤੀ।
1: ਇਸ ਸਮੇਂ ਦੇਸ਼ ਕੇ ਜ਼ਿਆਦਾਤਰ ਹਿੱਸੋਂ ਮੇਂ ਬਹੁਤ ਗਰਮੀ ਪੜ ਰਹੀ ਹੈ। ਤੇਜ਼ ਧੂਪ, ਗਰਮ ਹਵਾਏਂ, ਐਸੇ ਮੌਸਮ ਮੇਂ ਆਪਣਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਪਾਣੀ ਪੀਤੇ ਰਹੀਏ, ਧੂਪ ਮੇਂ ਅਗਰ ਨਿਕਲਣਾ ਹੀ ਪੜੇ ਤੋ ਥੋੜਾ ਸੰਭਲ ਕਰ ਨਿਕਲੇ। ਇਸ ਦਿਸ਼ਾ ਮੇਂ ਸਰਕਾਰ ਕੀ ਭਿੰਨ ਭਿੰਨ ਡਿਪਾਰਟਮੈਂਟਸ ਨੇ ਜੋ ਗਾਈਡਲਾਈਨ ਜਾਰੀ ਕੀ ਹੈ ਵੋ ਵੀ ਭੁਲੀਏਗਾ ਨਹੀਂ।
0: ਪ੍ਰਧਾਨ ਮੰਤਰੀ ਨੇ ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਆਯੋਜਿਤ ਰਾਸ਼ਟਰੀ ਸੀਨੀਅਰ ਅਥਲੈਟਿਕਸ ਫੈਡਰੇਸ਼ਨ ਚੈਂਪੀਅਨਸ਼ਿਪ ਬਾਰੇ ਗੱਲ ਕੀਤੀ। ਇਸ ਵਿੱਚ ਲਗਭਗ 800 ਅਥਲੀਟਾਂ ਨੇ ਹਿੱਸਾ ਲਿਆ ਸੀ। ਸ੍ਰੀ ਮੋਦੀ ਨੇ ਗੁਰਿੰਦਰ ਵੀਰ ਸਿੰਘ, ਵਿਸ਼ਾਲ ਟੀਕੇ, ਤੇਜਸਵਿਨ ਸ਼ੰਕਰ, ਦੇਵ ਮੀਨਾ ਅਤੇ ਕੁਲਦੀਪ ਕੁਮਾਰ ਨੂੰ ਰਾਸ਼ਟਰੀ ਰਿਕਾਰਡ ਤੋੜਨ ਦੀ ਵਧਾਈ ਦਿੱਤੀ। ਉਨ੍ਹਾਂ ਨੇ ਗੁਰਿੰਦਰ ਵੀਰ ਸਿੰਘ ਅਤੇ ਅਨਿਮੇਸ਼ ਕੁਜੂਰ ਨਾਲ ਗੱਲ ਵੀ ਕੀਤੀ।
2: ਨਮਸਤੇ ਸਰ, ਮੇਰਾ ਨਾਮ ਅਨਿਮੇਸ਼ ਕੁਜੂਰ ਹੈ। 200 ਮੀਟਰ ਔਰ 4x100 ਮੀਟਰ ਕਾ ਨੈਸ਼ਨਲ ਰਿਕਾਰਡ ਹੋਲਡਰ ਹੂੰ। ਮੈਂ ਛੱਤੀਸਗੜ੍ਹ ਸੇ ਬਿਲੋਂਗ ਕਰਤਾ ਹੂੰ ਸਰ, ਐਂਡ ਅਭੀ ਮੈਂ ਉੜੀਸਾ ਸੇ ਖੇਲਤਾ ਹੂੰ। ਮੈਂ ਲਾਸਟ ਈਅਰ ਏਸ਼ੀਅਨ ਮੈਡਲ ਔਰ ਵਰਲਡ ਯੂਨੀਵਰਸਿਟੀ ਗੇਮਸ ਮੈਡਲ ਲੈ ਕੇ ਆਇਆ। ਮੈਂ ਐਥਲੈਟਿਕਸ 2021 ਸੇ ਚਾਲੂ ਕੀਆ। ਫੁੱਟਬਾਲ ਕੇ ਜੋ ਫਰੈਂਡਸ ਥੇ ਉਨ੍ਹਾਂਨੇ ਮੁਝੇ ਬੋਲਾ ਕਿ ਸਟੇਟ ਮੀਟ ਹੋਣੇ ਵਾਲਾ ਜਾ ਕੇ ਤੂੰ ਪਾਰਟੀਸਿਪੇਟ ਕਰ, ਐਂਡ ਮੈਂ ਪਾਰਟੀਸਿਪੇਟ ਕੀਆ। ਮੈਂ ਵਹਾਂ ਸੇ ਨੈਸ਼ਨਲ ਕਾ ਸਿਲੈਕਟ ਹੁਆ, ਇੰਡੀਆ ਕੋ ਰਿਪ੍ਰੈਜ਼ੈਂਟ ਕਰ ਰਹਾ ਹੂੰ ਇੰਟਰਨੈਸ਼ਨਲੀ।
3: ਔਰ ਗੁਰਿੰਦਰ ਵੀਰ ਜੀ ਕਾ ਕਿਆ ਹੈ?
2: ਨਮਸਤੇ ਸਰ, ਮੇਰਾ ਨਾਮ ਗੁਰਿੰਦਰ ਵੀਰ ਹੈ ਔਰ ਮੈਂ ਇੰਡੀਅਨ ਨੇਵੀ ਮੇਂ ਪੈਟੀ ਆਫਿਸਰ ਹੂੰ। ਪਹਿਲਾ ਇੰਡੀਅਨ ਹੂੰ ਜੋ 10.1 ਕੇ ਬੈਰੀਅਰ ਕੇ ਨੀਚੇ ਭਾਗ ਹੈ ਔਰ ਮੈਂ ਕੋਸ਼ਿਸ਼ ਕਰ ਰਹਾ ਹੂੰ ਮੈਂ ਟਰੈਕ ਔਰ ਵਰਦੀ ਮੇਂ ਵੀ ਆਪਣੇ ਦੇਸ਼ ਕੀ ਸੇਵਾ ਕਰੂੰ।
0: ਸ੍ਰੀ ਮੋਦੀ ਨੇ ਕਿਹਾ ਕਿ ਖਗੋਲ ਵਿਗਿਆਨ ਨੇ ਦੇਸ਼ ਦੀ ਹਰ ਪੀੜ੍ਹੀ ਵਿੱਚ ਉਤਸੁਕਤਾ ਪੈਦਾ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਵਿੱਚ ਖਗੋਲ ਵਿਗਿਆਨ ਤੇਜ਼ੀ ਨਾਲ ਪ੍ਰਸਿੱਧ ਹੋ ਰਿਹਾ। ਸ੍ਰੀ ਮੋਦੀ ਨੇ ਨੌਜਵਾਨਾਂ ਨੂੰ ਆਪਣੀਆਂ ਛੁੱਟੀਆਂ ਦੌਰਾਨ ਖਗੋਲ ਵਿਗਿਆਨ ਕਲੱਬਾਂ ਵਿੱਚ ਸ਼ਾਮਲ ਹੋਣ ਅਤੇ ਪਲੈਨੇਟੇਰੀਅਮ ਦਾ ਦੌਰਾ ਕਰਨ ਦੀ ਵੀ ਅਪੀਲ ਕੀਤੀ। ਵਿਗਿਆਨ ਤੇ ਤਕਨਾਲੋਜੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਪਿਛਲੇ 12 ਸਾਲਾਂ ਦੇ ਤਕਨੀਕੀ ਬਦਲਾਅ ਦੌਰਾਨ ਭਾਰਤ ਤਕਨਾਲੋਜੀ ਲੈਣ ਵਾਲੇ ਦੀ ਥਾਂ ਇੱਕ ਤਕਨਾਲੋਜੀ ਆਗੂ ਵਜੋਂ ਉਭਰਿਆ ਹੈ। ਉਨ੍ਹਾਂ ਇਹ ਗੱਲ ਅੱਜ ਦੂਰਦਰਸ਼ਨ ਨਿਊਜ਼ ਨਾਲ ਇੱਕ ਪੋਡਕਾਸਟ ਵਿੱਚ ਕਹੀ। ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਤੇਜ਼ੀ ਨਾਲ ਆਲਮੀ ਤਕਨਾਲੋਜੀ ਵਿਕਾਸ ਵਿੱਚ ਹਿੱਸਾ ਲੈ ਰਿਹਾ ਅਤੇ ਨਵੀਨਤਾ ਰਾਹੀਂ ਭਵਿੱਖ ਨੂੰ ਆਕਾਰ ਦੇ ਰਿਹਾ ਹੈ। ਅਤਿਆਧੁਨਿਕ ਤਕਨਾਲੋਜੀ ਦੇ ਖੇਤਰ ਵਿੱਚ ਭਾਰਤ ਦੇ ਵੱਧਦੇ ਕੱਦ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਨੇ ਪੁਲਾੜ, ਪ੍ਰਮਾਣੂ ਊਰਜਾ, ਕੁਆਂਟਮ ਤਕਨਾਲੋਜੀ ਅਤੇ ਬਾਇਓਟੈਕਨੋਲੋਜੀ ਵਰਗੇ ਖੇਤਰਾਂ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ। ਨਵਨਿਯੁਕਤ ਚੀਫ਼ ਆਫ ਡਿਫੈਂਸ ਸਟਾਫ CDS ਲੈਫਟੀਨੈਂਟ ਜਨਰਲ NS ਰਾਜਾ ਸੁਬਰਾਮਨੀ ਨੇ ਕਿਹਾ ਕਿ ਨਵੀਨਤਾ ਨੂੰ ਸ਼ਾਮਲ ਕਰਨ ਨਾਲ ਫੌਜੀ ਸਮਰੱਥਾਵਾਂ ਦੇ ਵਿਕਾਸ ਵਿੱਚ ਤੇਜ਼ੀ ਆਏਗੀ। ਦੇਸ਼ ਦੇ ਨਵੇਂ CDS ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹਥਿਆਰਬੰਦ ਬਲਾਂ, ਉਦਯੋਗ, ਸਿੱਖਿਆ ਜਗਤ, ਸਟਾਰਟਅਪਸ ਅਤੇ ਖੋਜ ਪ੍ਰਣਾਲੀ ਵਿਚਕਾਰ ਤਾਲਮੇਲ ਆਦਿ ਆਧੁਨਿਕੀਕਰਨ ਨੂੰ ਅੱਗੇ ਵਧਾਏਗਾ। ਜਨਰਲ ਸੁਬਰਾਮਣੀ ਨੇ ਕਿਹਾ ਕਿ ਹਥਿਆਰਬੰਦ ਫੌਜਾਂ ਨੇ ਆਪਣੇ ਕਾਰਜਾਂ ਨੂੰ ਉਨ੍ਹਾਂ ਦੇ ਸਿੱਟੇ ਤੱਕ ਪਹੁੰਚਾਉਣ ਵਿੱਚ ਆਪਣੀ ਪੇਸ਼ੇਵਰ ਯੋਗਤਾ ਅਤੇ ਕੁਸ਼ਲਤਾ ਦਾ ਪ੍ਰਦਰਸ਼ਨ ਕੀਤਾ ਅਤੇ ਉਹ ਰਾਸ਼ਟਰ ਦੀ ਪ੍ਰਭੂਸੱਤਾ

0: ਜੀ ਦੋਸਤੋ, ਪ੍ਰੋਗਰਾਮ ਸ਼ਾਮ ਸਵਾਨੀ ਆਪਾਂ ਜਾਰੀ ਰੱਖਾਂਗੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ ਠੀਕ 7:30 'ਤੇ ਰਿਲੇ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਤੋਂ ਬਾਅਦ 7:40 'ਤੇ ਆਨੰਦ ਮਾਣੋਗੇ ਪ੍ਰੋਗਰਾਮ ਸ਼ਾਮ ਸੁਹਾਨੀ ਦਾ।
1: ਨਮਸਕਾਰ, ਇਹ ਆਕਾਸ਼ਵਾਣੀ ਹੈ

0: ਅਤੇ ਅਖੰਡਤਾ ਦੀ ਰੱਖਿਆ ਲਈ ਵਚਨਬੱਧ ਨੇ। ਜਨਰਲ ਸੁਬਰਾਮਨੀ ਨੂੰ ਅੱਜ ਸਵੇਰੇ ਨਵੀਂ ਦਿੱਲੀ ਦੇ ਸਾਊਥ ਬਲਾਕ ਵਿਖੇ ਗਾਰਡ ਆਫ ਆਨਰ ਦਿੱਤਾ ਗਿਆ। ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੇ ਅੱਜ ਸਮੁੰਦਰੀ ਫੌਜ ਦੇ 27ਵੇਂ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਦੀ ਥਾਂ ਲਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRA ਨਿਊਜ਼ ਜਲੰਧਰ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿਚ ਇਕ ਸੜਕ ਹਾਦਸੇ ਵਿਚ 8 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿਚ 7 ਸੈਲਾਨੀ ਅਤੇ ਛੱਤੀਸਗੜ੍ਹ ਦਾ ਇਕ ਡਰਾਈਵਰ ਸ਼ਾਮਲ ਹੈ। ਇਹ ਹਾਦਸਾ 29 ਮਈ ਦੀ ਰਾਤ ਨੂੰ ਚੂਰਾ ਸਾਹਿਬ ਡਿਵੀਜ਼ਨ ਦੇ ਬੈਰਾਗੜ੍ਹ ਸੱਚ ਪਾਸ ਕਿਲਾਰ ਸੜਕ ਤੇ ਉਸ ਸਮੇਂ ਵਾਪਰਿਆ ਜਦੋਂ ਇਕ ਕਾਰ ਖੱਡ ਵਿਚ ਡਿੱਗ ਪਈ। ਪੁਲਿਸ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਦਿੱਲੀ ਦੇ ਸਾਕੇਤ ਮੈਟਰੋ ਸਟੇਸ਼ਨ ਨੇੜੇ ਇੱਕ 4 ਮੰਜ਼ਿਲਾ ਵਪਾਰਕ ਇਮਾਰਤ ਦੇ ਢਹਿ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ 5 ਹੋ ਗਈ ਹੈ। ਦਿੱਲੀ ਨਗਰ ਨਿਗਮ ਦੇ ਦੱਖਣੀ ਜ਼ੋਨ ਦੇ ਡਿਪਟੀ ਕਮਿਸ਼ਨਰ ਅਨੁਸਾਰ 2 ਇੰਜੀਨੀਅਰਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਵੱਲੋਂ ਜਾਰੀ ਇੱਕ ਆਦੇਸ਼ ਵਿਚ ਕਿਹਾ ਗਿਆ ਕਿ ਇਮਾਰਤ ਦਾ ਨਿਰੀਖਣ ਕਰਨ ਵਿਚ ਲਾਪਰਵਾਹੀ ਵਰਤਣ ਲਈ ਇੱਕ ਸਹਾਇਕ ਇੰਜੀਨੀਅਰ ਅਤੇ ਇੱਕ ਜੂਨੀਅਰ ਇੰਜੀਨੀਅਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਏਮਸ ਦੇ ਅਨੁਸਾਰ 13 ਪੀੜਤਾਂ ਨੂੰ ਜੈ ਪ੍ਰਕਾਸ਼ ਨਰਾਇਣ ਐਪੈਕਸ ਟਰਾਮਾ ਸੈਂਟਰ ਵਿੱਚ ਇਲਾਜ ਲਈ ਲਿਆਂਦਾ ਗਿਆ ਸੀ। ਉਨ੍ਹਾਂ ਵਿੱਚੋਂ 5 ਨੂੰ ਪਹੁੰਚਣ 'ਤੇ ਮ੍ਰਿਤਕ ਐਲਾਨ ਦਿੱਤਾ ਗਿਆ, ਜਦੋਂ ਕਿ 5 ਹੋਰਾਂ ਦੀ ਹਾਲਤ ਗੰਭੀਰ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਬਾਕੀ 3 ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਨੂੰ ਹਵਾਈ ਫੌਜ ਦੇ ਜਹਾਜ਼ ਰਾਹੀਂ ਦਿੱਲੀ ਤੋਂ ਮੰਗੋਲੀਆ ਭੇਜਿਆ ਗਿਆ ਹੈ। ਅਜਿਹਾ ਭਾਰਤੀ ਫੌਜ ਦੇ ਮਿੱਤਰ ਦੇਸ਼ਾਂ ਨਾਲ ਸੱਭਿਆਚਾਰਕ ਸੰਬੰਧਾਂ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਭਾਰਤੀ ਪੁਲਿਸ ਸੇਵਾ ਦੇ ਸੀਨੀਅਰ ਅਧਿਕਾਰੀ ਰਾਜੀਵ ਕ੍ਰਿਸ਼ਨਾ ਨੂੰ ਰਾਜ ਦਾ ਨਵਾਂ ਪੁਲਿਸ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਨਾਲ ਉਹ 2022 ਤੋਂ ਬਾਅਦ ਰਾਜ ਦੇ ਪਹਿਲੇ ਸਥਾਈ ਪੁਲਿਸ ਮੁਖੀ ਬਣ ਗਏ ਨੇ। ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਵਿਚ ਬੀਤੀ ਰਾਤ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਕੇਦਾਰਨਾਥ ਯਾਤਰਾ ਅਸਥਾਈ ਤੌਰ ਤੇ ਮੁਲਤਵੀ ਕਰ ਦਿੱਤੀ ਗਈ ਹੈ। ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ ਜਾਰੀ ਕਰਨ ਤੋਂ ਬਾਅਦ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ। ਬੈਡਮਿੰਟਨ ਵਿਚ ਭਾਰਤ ਦੀ ਸਾਤਵਿਕ ਸਾਈ ਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਨੇ ਅੱਜ ਸਿੰਗਾਪੁਰ ਓਪਨ ਵਿਚ ਪੁਰਸ਼ ਡਬਲਸ ਦਾ ਖਿਤਾਬ ਜਿੱਤ ਲਿਆ ਹੈ। ਭਾਰਤੀ ਜੋੜੀ ਨੇ ਫਾਈਨਲ ਵਿਚ ਮੁਹੰਮਦ ਸ਼ੋਹਿਬੁਲ ਫਿਕਰੀ ਅਤੇ ਫਜਰ ਅਲਫਿਆਨ ਦੀ ਇੰਡੋਨੇਸ਼ੀਆ ਜੋੜੀ ਨੂੰ 18-21, 21-17, 21-16 ਨਾਲ ਹਰਾ ਕੇ 2 ਸਾਲਾਂ ਵਿਚ ਆਪਣਾ ਪਹਿਲਾ ਖਿਤਾਬ ਜਿੱਤਿਆ। ਭਾਰਤੀ ਜੋੜੀ ਨੇ ਮਈ 2024 ਵਿਚ ਥਾਈਲੈਂਡ ਓਪਨ ਜਿੱਤਿਆ ਸੀ। IPL ਕ੍ਰਿਕਟ ਦੇ ਫਾਈਨਲ ਵਿਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਸ ਬੰਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋ ਰਿਹਾ ਹੈ। ਰਾਇਲ ਚੈਲੇਂਜਰਸ ਬੰਗਲੁਰੂ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਮੌਸਮ ਵਿਭਾਗ ਨੇ 4 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ ਵਿਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿਚ ਅਗਲੇ ਕੁਝ ਦਿਨਾਂ ਦੌਰਾਨ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਾਡਾ ਸ਼ਾਮੀ 7:30 ਤੋਂ 7:40 ਤੱਕ ਪ੍ਰਸਾਰਿਤ ਹੁੰਦਾ ਖਬਰਾਂ ਦਾ ਰਾਸ਼ਟਰੀ ਬੁਲੇਟਿਨ 1 ਜੂਨ 2026 ਤੋਂ 21 ਜੂਨ 2026 ਤੱਕ ਸ਼ਾਮੀ 7:00 ਤੋਂ 7:10 ਤੱਕ ਪ੍ਰਸਾਰਿਤ ਕੀਤਾ ਜਾਏਗਾ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਦੇਸ਼ ਦੀ ਅਨਮੋਲ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰ ਰਹੀ ਹੈ। ਵਿਗਿਆਨ ਅਤੇ ਤਕਨਾਲੋਜੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਪਿਛਲੇ 12 ਸਾਲਾਂ ਦੇ ਤਕਨੀਕੀ ਬਦਲਾਅ ਦੌਰਾਨ ਭਾਰਤ ਤਕਨਾਲੋਜੀ ਲੈਣ ਵਾਲੇ ਦੀ ਥਾਂ ਇੱਕ ਤਕਨਾਲੋਜੀ ਆਗੂ ਵਜੋਂ ਉਭਰਿਆ ਹੈ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਇੱਕ ਸੜਕ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ। ਭਾਰਤ ਦੇ ਸਾਤਵਿਕ ਸਾਈ ਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਨੇ ਸਿੰਗਾਪੁਰ ਓਪਨ ਬੈਡਮਿੰਟਨ ਵਿੱਚ ਪੁਰਸ਼ ਡਬਲਸ ਦਾ ਖਿਤਾਬ ਜਿੱਤ ਲਿਆ ਹੈ ਅਤੇ IPL ਕ੍ਰਿਕਟ ਦੇ ਫਾਈਨਲ ਵਿੱਚ ਅੱਜ ਅਹਿਮਦਾਬਾਦ ਵਿੱਚ ਰਾਇਲ ਚੈਲੇਂਜਰਸ ਬੰਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋ ਰਿਹਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਜਾਰੀ ਹੈ ਜੀ ਫਰਮਾਇਸ਼ੀ ਗੀਤਾਂ ਦਾ ਲਾਈਵ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ। 0164-22-43-31 ਆਕਾਸ਼ਵਾਣੀ FM ਬਠਿੰਡਾ ਦੇ ਇਸ ਨੰਬਰ ਨੂੰ ਡਾਇਲ ਕਰਕੇ ਸਾਡੇ ਨਾਲ ਅਗਲੇ ਸੱਜਣ ਕਿਹੜੇ ਜੁੜੇ ਨੇ ਦੇਖਦੇ ਹਾਂ। ਹੈਲੋ
2: ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ।
1: ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਜੀ। ਨਾਮ ਦੱਸੋ।
2: ਨਾਮ ਨੰਦ ਰਾਮ ਜੀ, ਪਿੰਡ ਮਿਟਲੀ ਬੁੱਧਗੜ੍ਹ, ਜ਼ਿਲ੍ਹਾ

0: ਮੁਕਤਸਰ ਸਾਹਿਬ ਤੋਂ ਜੀ।
1: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਠੀਕ ਹੈ
0: ਜੀ।
1: ਨੰਦ ਰਾਮ ਜੀ, ਕੀ ਹਾਲ ਚਾਲ ਨੇ? ਸਿਹਤਾਂ ਠੀਕ ਨੇ?
0: ਠੀਕ ਹੈ ਜੀ, ਬਹੁਤ ਵਧੀਆ ਹੈ ਜੀ।
1: ਚਲੋ ਕੀ ਦੱਸੋ, ਕਿਹੜਾ ਸੁਣਨਾ ਫਿਰ?
2: ਮੈਂ
3: ਨਸੀਬੋ, ਮੈਂ ਤੇਰੇ ਗਿੱਟੇ ਛਾਂਗ ਦੇਣੇ, ਤੇਰਾ ਰੋਜ਼ ਦਾ ਹੀ ਕੰਮ ਹੈ।

0: ਲਓ ਜੀ ਪ੍ਰੋਗਰਾਮ ਸ਼ਾਮ ਸੋਨੀ ਦੇ ਵਿੱਚ ਤੁਸੀਂ ਵੀ ਸਾਡਾ ਨੰਬਰ ਡਾਇਲ ਕਰਕੇ ਸਾਡੇ ਨਾਲ ਜੁੜ ਸਕਦੇ ਹੋ। ਸਾਡਾ ਨੰਬਰ ਹੈ ਜੀ 0164-22-40-331 ਤੇ ਇਹ ਨੰਬਰ ਡਾਇਲ ਕਰਕੇ ਅਗਲੇ ਕਿਹੜੇ ਕਾਲਰ ਜੁੜੇ ਨੇ ਵੇਖਦੇ ਹਾਂ। ਹੈਲੋ
1: ਹੈਲੋ ਦੀਪਕ ਜੀ ਨਮਸਕਾਰ।
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ ਜੀ।
1: ਸਰ ਜੀ ਮੈਂ ਲੱਕੀ ਕਲੋਨੀ ਨੇੜੇ ਕਿਨੂਆ ਦਾ ਬਾਗ ਬਰਨਾਲਾ ਸ਼ਹਿਰ ਤੋਂ ਜਗਦੀਸ਼ ਰਾਏ ਗਰਗ ਬੋਲ ਰਿਹਾ ਜੀ।
0: ਜੀ ਜੀ ਜਗਦੀਸ਼ ਰਾਏ ਜੀ, ਤੁਹਾਡਾ ਸਾਨੂੰ ਪਤਾ ਆਵਾਜ਼ ਤੋਂ ਚੱਲ ਜਾਂਦਾ, ਪਰ ਕਿਤੇ ਤੁਸੀਂ ਹੁੰਦੇ ਹੋਗੇ ਮਾਨਸਾ ਤੇ ਕਿਤੇ ਪਾਲਮਪੁਰ ਤੇ ਅੱਜ ਬਰਨਾਲੇ ਡੇਰੇ ਲਾ ਲਏ।
1: ਅੱਜ ਬਰਨਾਲੇ ਡੇਰੇ ਲਾਏ ਹੋਏ ਜੀ, ਔਰ ਕੱਲ ਨੂੰ ਇਸ ਵੇਲੇ ਪਾਲਮਪੁਰ ਵੀ ਹੋਵਾਂਗੇ।
0: ਅੱਛਾ, ਹਿਮਾਚਲ ਦੀਆਂ ਹਸੀਨ ਵਾਦੀਆਂ ਚ ਜਾਣਾ ਕੱਲ ਤੁਸੀਂ?
1: ਬਿਲਕੁਲ ਜੀ ਬਿਲਕੁਲ, ਠੰਡੀਆਂ ਹਵਾਵਾਂ ਦਾ ਆਨੰਦ ਮਾਣਾਂਗੇ ਜੀ।
0: ਅੱਛਾ ਚਲੋ, ਚੰਗੀ ਗੱਲ ਆ ਜੀ। ਉੱਥੋਂ ਫਿਰ ਹਾਲੇ ਬਿਆਨ ਜੋ ਹੋਊਗਾ ਨਾ ਜੀ, ਕਿਸੇ ਦਿਨ ਆਪਾਂ ਸੁਣਾਂਗੇ ਤੁਹਾਡੇ ਤੋਂ ਪ੍ਰੋਗਰਾਮ ਦੇ ਵਿੱਚ। ਤੇ ਅੱਜ ਦੱਸੋ ਗੀਤ ਕਿਹੜਾ ਸੁਣਨਾ?
1: ਸਰ ਜੀ ਅੱਜ ਗੀਤ ਸੁਣਾਂਗੇ ਸੁਰਿੰਦਰ ਕੌਰ ਜੀ ਦੀ ਆਵਾਜ਼ ਦੇ ਵਿੱਚ, ਨੰਦ ਲਾਲ ਨੂਰਪੁਰੀ ਜੀ ਦਾ ਲਿਖਿਆ ਹੋਇਆ, ਖਤ ਆਇਆ ਸੋਹਣੇ ਸੱਜਣਾ ਦਾ, ਕਦੇ ਰੱਖਣੀ ਆ ਕਦੇ ਪੜ੍ਹਨੀ ਆ।
0: ਕਿਆ ਬਾਤ ਹੈ ਜੀ, ਇਹਨਾਂ ਗੀਤਾਂ ਚ ਕਿੰਨੀ ਮਿਠਾਸ ਸੀ ਹਨਾ ਜੀ।
1: ਸੁਣਾ ਜੀ, ਇਹਨਾਂ ਗੀਤਾਂ ਨਾਲ ਤਾਂ ਨਾ ਜਿਵੇਂ ਕਹਿੰਦਾ ਰੂਹ ਬਸ ਆਨੰਦਿਤ ਆਨੰਦਿਤ ਹੋ ਜਾਂਦੀ ਹੈ।
0: ਬਿਲਕੁਲ ਬਿਲਕੁਲ ਜੀ, ਲਿਖਣ ਵਾਲੇ ਨੇ ਵੀ ਕਮਾਲ ਕਰਤਾ ਤੇ ਉਸ ਤੋਂ ਵੱਧ ਕਮਾਲ ਗਾਉਣ ਵਾਲੇ ਨੇ ਕਰਤਾ ਹਨਾ ਜੀ।
1: ਬਿਲਕੁਲ ਜੀ, ਇਹ ਮਨ ਦੀਆਂ ਜੋ ਇੱਕ ਔਰਤ ਦੇ ਮਨ ਦੀਆਂ ਭਾਵਨਾਵਾਂ ਨੂੰ ਉਹ ਏਦਾਂ ਉਕੇਰ ਕੇ ਰੱਖ ਦਿੱਤਾ ਤੇ ਬਸ ਤਾਰੀਫ ਜਿੰਨੀ ਵੀ ਕਰੀ ਓਨੀ ਥੋੜੀ ਹੈ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜਗਦੀਸ਼ ਰਾਏ ਗਰਗ ਜੀ ਸਾਡੇ ਨਾਲ ਜੁੜਨ ਦੇ ਲਈ। ਤੇ ਤੁਹਾਡੀ ਫਰਮਾਇਸ਼ ਤੇ ਸੁਣਦੇ ਹਾਂ ਜੀ ਆਪਾਂ ਨੰਦ ਲਾਲ ਨੂਰਪੁਰੀ ਦਾ ਲਿਖਿਆ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ ਇਸ ਗੀਤ ਨੂੰ।
1: ਬਹੁਤ ਬਹੁਤ ਧੰਨਵਾਦ ਜੀ ਦੀਪਕ ਜੀ।

0: ਲਓ ਜੀ ਅੱਜ ਦੇ ਪ੍ਰੋਗਰਾਮ ਸ਼ਾਮ ਸੋਨੀ ਦੀ ਹੁਣ ਆਪਾਂ ਆਖਰੀ ਕਾਲ ਲੈਣ ਜਾ ਰਹੇ ਹਾਂ ਜੀ ਕਿਹੜੇ ਦੋਸਤ ਸਾਡੇ ਨਾਲ ਜੁੜੇ ਨੇ ਸਾਡਾ ਨੰਬਰ ਡਾਇਲ ਕਰਕੇ ਦੇਖਦੇ ਹਾਂ ਹੈਲੋ
1: ਹੈਲੋ
0: ਹਾਂਜੀ ਨਾਮ ਦੱਸ ਦਿਓ ਜੀ
1: ਨਾਮ ਗਗਨਦੀਪ ਸਿੰਘ ਜੀ ਪਿੰਡ ਬੁਰਜ ਸੇਮਾ
0: ਜ਼ਿਲ੍ਹਾ ਬਠਿੰਡਾ
1: ਹਾਂਜੀ
0: ਬੁਰਜ ਸੇਮੇ ਤੋਂ ਦੂਸਰੀ ਕਾਲ ਆਈ ਹੈ ਪਹਿਲਾਂ ਜਸ਼ਨਦੀਪ ਦੀ ਆਈ ਸੀ ਪਰ ਉਹ ਕਾਲ ਮੈਚਿਓਰ ਨਹੀਂ ਹੋਈ ਸੀ ਅਤੇ ਚਲੋ ਜੀ ਹੁਣ ਤੁਹਾਡੀ ਕਾਲ ਮੈਚਿਓਰ ਹੋ ਗਈ ਹੈ ਜੀ ਨਾਮ ਤੁਸੀਂ ਦੱਸਤਾ ਅਤੇ ਕੀ ਦੱਸ ਦਿਓ ਸਰ ਕਿਹੜਾ ਸੁਣਨਾ
1: ਨਿਰਦਲ ਯਾਦਵ ਜੀ ਰਿਗਰੈਟ
0: ਰੀਕਰੈਕਟ
1: ਇੱਕ ਨਾਮ ਲੈਣੇ ਸੀ ਸਰੋਤਿਆਂ ਦੇ ਜੀ
0: ਚੱਲ ਲੈ ਇੱਕ ਦੋ ਜਿਹੜੇ ਤੇਰੇ ਬਾਏ ਨੇੜੇ ਨੇ
1: ਅਮਨਦੀਪ ਜੀ ਤੇ ਇੱਕ ਤਾਈ ਦਾ ਨਾਮ ਕਰਮਜੀਤ ਕੌਰ ਤੇ ਤਾਈ ਦਾ ਸੰਧੂਰਾ ਸਿੰਘ
0: ਸੰਧੂਰਾ ਸਿੰਘ ਕਿੰਨੇ ਚਿਰ ਤੋਂ ਸੁਣਦੇ ਹੋ ਛੋਟੇ ਵੀਰ ਫੋਨ ਸਾਡਾ ਪ੍ਰੋਗਰਾਮ ਹੈ ਸ਼ਾਮ ਸੁਣ ਲਿਆ
1: ਉਹ ਤਾਂ ਪਹਿਲਾਂ ਤੋਂ ਸੁਣਦੇ 10 12 ਸਾਲ ਹੋ ਗਏ ਤੇ ਅਸੀਂ ਤਾਂ ਹਜੇ ਹੁਣੀ ਸੁਣ ਲੱਗੇ ਆ
0: ਤੇ ਤੂੰ ਕਰਦਾ ਕੀ ਆ
1: 10ਵੀਂ ਚ ਪੜ੍ਹਦੇ ਆ ਜੀ
0: ਚੱਲ ਠੀਕ ਹੈ ਛੋਟੇ ਵੀਰ ਖਬਰਾਂ ਜਿਹੜੀਆਂ ਆਉਂਦੀਆਂ ਨੇ ਸਾਡੇ ਕੇਂਦਰ ਤੋਂ ਨਾ 9:45 ਰਾਤ ਨੂੰ ਜਾਂ 9 ਜਾਂ ਸਵੇਰੇ 8 ਜ਼ਰੂਰ ਸੁਣਿਆ ਕਰੋ
1: ਠੀਕ ਹੈ ਜੀ
0: ਬਹੁਤ ਤੁਹਾਡੇ ਆਉਣ ਵਾਲੇ ਭਵਿੱਖ ਲਈ ਸਹਾਈ ਹੋਣਗੀਆਂ ਬਾਕੀ ਸਾਡੇ ਜਿਹੜੇ ਯੋਗਬਾਣੀ ਪ੍ਰੋਗਰਾਮ ਚੱਲਦਾ ਯੂਥ ਪ੍ਰੋਗਰਾਮ ਹੁੰਦੇ ਆ ਉਹ ਵੀ ਸੁਣਿਆ ਕਰੋ ਠੀਕ ਹੈ
1: ਨੌਜਵਾਨ
0: ਸਾਥੀਆਂ ਲਈ ਚੱਲਦਾ ਪ੍ਰੋਗਰਾਮ ਯੋਗਬਾਣੀ 6:30
1: ਜੀ
0: ਠੀਕ ਹੈ ਜੀ ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਫਰਮਾਇਸ਼ ਤੇ ਸੁਣਦੇ ਅੱਜ ਦੇ ਪ੍ਰੋਗਰਾਮ ਸ਼ਾਮ ਸੋਨੀ ਦਾ ਇਹ ਆਖਰੀ ਗੀਤ

0: ਦੇਸ਼ ਭਰ ਤੋਂ ਆਏ ਸਨ। ਇਸ ਦੌਰਾਨ ਚਾਰ ਵੱਖ-ਵੱਖ ਇਵੈਂਟ ਵਿੱਚ ਚਾਰ ਨੈਸ਼ਨਲ ਰਿਕਾਰਡ ਟੁੱਟੇ। ਗੁਰਿੰਦਰ ਵੀਰ ਸਿੰਘ, ਵਿਸ਼ਾਲ ਟੀਕੇ, ਤੇਜਸਵਿਨ ਸ਼ੰਕਰ, ਦੇਵ ਮੀਣਾ ਤੇ ਕੁਲਦੀਪ ਕੁਮਾਰ, ਇਹਨਾਂ ਸਾਥੀਆਂ ਨੇ ਵੱਖ-ਵੱਖ ਕੈਟੇਗਰੀ ਵਿੱਚ ਨਵੇਂ ਰਿਕਾਰਡ ਬਣਾਏ। ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਸਾਥੀਓ, ਇੱਕ ਇਵੈਂਟ ਜਿਸ ਦੀ ਦੇਸ਼ ਭਰ ਵਿੱਚ ਬਹੁਤ ਚਰਚਾ ਹੋ ਰਹੀ ਹੈ, ਉਹ ਹੈ 100 ਮੀਟਰ ਰੇਸ, 100 ਮੀਟਰ ਦੀ ਦੌੜ। ਸਿਰਫ 2 ਦਿਨਾਂ ਦੇ ਅੰਦਰ ਮੈਨਜ਼ 100 ਮੀਟਰ ਰੇਸ ਵਿੱਚ ਨੈਸ਼ਨਲ ਰਿਕਾਰਡ 3 ਵਾਰ ਟੁੱਟਿਆ। ਜਿਨ੍ਹਾਂ 2 ਅਥਲੀਟਾਂ ਨੇ ਇਹ ਕਮਾਲ ਕਰ ਵਿਖਾਇਆ, ਉਹ ਨੇ ਗੁਰਿੰਦਰ ਵੀਰ ਸਿੰਘ ਤੇ ਅਨਿਮੇਸ਼ ਕੁਜੂਰ। ਮੈਂ ਸੋਚਿਆ ਇਸ ਵਾਰ ਮਨ ਕੀ ਬਾਤ ਵਿੱਚ ਇਹਨਾਂ ਦੋਵਾਂ ਖਿਡਾਰੀਆਂ ਨਾਲ ਗੱਲ ਕੀਤੀ ਜਾਵੇ। ਅਨਿਮੇਸ਼ ਜੀ, ਨਮਸਕਾਰ। ਗੁਰਿੰਦਰ ਵੀਰ, ਤੁਹਾਨੂੰ ਵੀ ਨਮਸਕਾਰ, ਸਤਿ ਸ੍ਰੀ ਅਕਾਲ।
1: ਨਮਸਕਾਰ ਸਰ, ਨਮਸਕਾਰ।
0: ਅੱਛਾ ਭਾਈ, ਤੁਸੀਂ ਤਾਂ ਬਹੁਤ ਵੱਡੀ ਪ੍ਰਾਪਤੀ ਹਾਸਿਲ ਕੀਤੀ ਹੈ, ਤੁਹਾਡੀ ਜੋੜੀ ਨੇ ਵੀ ਬੜਾ ਕਮਾਲ ਕੀਤਾ। ਅਸੀਂ ਸੰਗੀਤ ਵਿੱਚ ਤਾਂ ਜੁਗਲਬੰਦੀ ਵੇਖੀ ਸੀ, ਲੇਕਿਨ ਚੁਣੌਤੀ ਵਿੱਚ ਵੀ ਹੁਣ ਜੁਗਲਬੰਦੀ ਹੁੰਦੀ ਹੈ, ਤੇ ਇੱਕ ਵਾਰ ਇੱਕ ਚੁਣੌਤੀ ਦੇਵੇ, ਫਿਰ ਦੂਸਰਾ ਉਸ ਚੁਣੌਤੀ ਨੂੰ ਸਵੀਕਾਰ ਕਰ ਲਵੇ, ਤੇ ਫਿਰ ਤੀਸਰੀ ਵਾਰੀ ਕਰ ਲਵੇ। ਬੜਾ ਇੰਟਰਸਟਿੰਗ ਵਿਸ਼ਾ ਹੈ ਤੁਹਾਡਾ। ਮੈਂ ਚਾਹੁੰਦਾ ਕਿ ਮਨ ਕੀ ਬਾਤ ਦੇ ਸਰੋਤਿਆਂ ਨੂੰ ਪਤਾ ਲੱਗੇ ਤੁਹਾਡੇ ਬਾਰੇ, ਉਹਨਾਂ ਨੂੰ ਜਾਣਕਾਰੀ ਹੋਵੇ, ਤੁਸੀਂ ਜੋ ਬਹਾਦਰੀ ਕੀਤੀ ਹੈ ਉਸ ਦਾ ਪਤਾ ਲੱਗੇ।
2: ਨਮਸਤੇ ਸਰ, ਮੇਰਾ ਨਾਮ ਅਨਿਮੇਸ਼ ਕਜੂਰ, ਮੈਂ 200 ਮੀਟਰ ਅਤੇ 400 ਮੀਟਰ ਦਾ ਨੈਸ਼ਨਲ ਰਿਕਾਰਡ ਹੋਲਡਰ ਹਾਂ ਅਤੇ ਮੈਂ ਛੱਤੀਸਗੜ੍ਹ ਦਾ ਰਹਿਣ ਵਾਲਾ ਹਾਂ। ਹੁਣ ਮੈਂ ਉੜੀਸਾ ਤੋਂ ਖੇਡਦਾ ਹਾਂ। ਮੈਂ ਪਿਛਲੇ ਸਾਲ ਏਸ਼ੀਆਈ ਮੈਡਲ ਅਤੇ ਵਰਲਡ ਯੂਨੀਵਰਸਿਟੀ ਗੇਮਸ ਮੈਡਲ ਲੈ ਕੇ ਆਇਆ ਅਤੇ ਮੈਂ ਐਥਲੈਟਿਕਸ 2021 ਤੋਂ ਸ਼ੁਰੂ ਕੀਤਾ। ਜਦੋਂ ਮੈਂ ਸਕੂਲ ਤੋਂ ਪਾਸ ਆਊਟ ਹੋਇਆ, ਮੈਂ ਸੈਨਿਕ ਸਕੂਲ ਅੰਬਿਕਾਪੁਰ ਤੋਂ ਪਾਸ ਆਊਟ ਹਾਂ ਅਤੇ ਮੈਂ ਪਹਿਲਾਂ ਫੁੱਟਬਾਲ ਖੇਡਿਆ ਕਰਦਾ ਸੀ। ਮੇਰੇ ਪੇਰੈਂਟਸ ਕੋਵਿਡ ਦੇ ਸਮੇਂ ਮੈਨੂੰ ਥੋੜ੍ਹੀ ਬਹੁਤ ਛੋੜ ਦਿੰਦੇ ਸਨ ਕਿ ਤੂੰ ਜਾਂ ਬਾਹਰ ਦੌੜ ਲੈ ਜਾਂ ਖੇਡ ਲੈ, ਅਤੇ ਜਦੋਂ ਕੋਵਿਡ ਖਤਮ ਹੋਣ ਲੱਗਾ ਤਾਂ ਮੇਰੇ ਫੁੱਟਬਾਲ ਦੇ ਜੋ ਫਰੈਂਡ ਸਨ ਉਹਨਾਂ ਨੇ ਮੈਨੂੰ ਕਿਹਾ ਕਿ ਸਟੇਟ ਮੀਟ ਹੋਣ ਵਾਲਾ ਹੈ, ਤੂੰ ਜਾ ਅਤੇ ਤੂੰ ਜਾ ਕੇ ਪਾਰਟੀਸਪੇਟ ਕਰ। ਅਤੇ ਮੈਂ ਪਾਰਟੀਸਪੇਟ ਕੀਤਾ ਅਤੇ ਮੈਨੂੰ ਪਤਾ ਨਹੀਂ ਸੀ ਕਿ ਉੱਥੇ ਨੈਸ਼ਨਲ ਲੈਵਲ ਦਾ ਸਿਲੈਕਸ਼ਨ ਹੈ। ਮੈਂ ਉੱਥੇ ਨੈਸ਼ਨਲ 'ਚ ਸਿਲੈਕਟ ਹੋਇਆ ਅਤੇ ਅੱਜ ਮੈਂ ਇੰਡੀਆ ਨੂੰ ਰੀਪ੍ਰਜੈਂਟ ਕਰ ਰਿਹਾ ਇੰਟਰਨੈਸ਼ਨਲੀ।
0: ਅਤੇ ਗੁਰਿੰਦਰ ਵੀਰ ਜੀ ਕੀ ਨੇ?
1: ਨਮਸਤੇ ਸਰ, ਮੇਰਾ ਨਾਮ ਗੁਰਿੰਦਰ ਵੀਰ ਹੈ ਅਤੇ ਮੈਂ ਇੰਡੀਅਨ ਨੇਵੀ ਵਿੱਚ ਪੈਟੀ ਅਫਸਰ ਹਾਂ ਅਤੇ ਮੈਂ ਇੰਡੀਆ ਦਾ ਸਭ ਤੋਂ ਤੇਜ਼ ਸਪ੍ਰਿੰਟਰ ਹਾਂ। ਹੁਣੇ ਮੈਂ 100 ਮੀਟਰ ਵਿੱਚ 10.09 ਦਾ ਨੈਸ਼ਨਲ ਰਿਕਾਰਡ ਬਣਾਇਆ ਹੈ ਅਤੇ ਮੈਂ ਪਹਿਲਾ ਇੰਡੀਅਨ ਹਾਂ ਜੋ 10.1 ਦੇ ਬੈਰੀਅਰ ਤੋਂ ਹੇਠਾਂ ਦੌੜਿਆ ਹਾਂ ਅਤੇ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਮੈਂ ਟਰੈਕ ਅਤੇ ਵਰਦੀ ਵਿੱਚ ਵੀ ਆਪਣੀ ਦੇਸ਼ ਦੀ ਸੇਵਾ ਕਰਾਂ। ਮੇਰੇ ਪਿਤਾ ਅਤੇ ਦਾਦਾ ਦੋਵੇਂ ਖੇਡਾਂ ਵਿੱਚ ਭਾਗ ਲੈਂਦੇ ਸਨ ਅਤੇ ਸਾਡੇ ਇੰਡੀਆ ਦਾ ਕਲਚਰ ਹੈ, ਜਦੋਂ ਵੀ ਕੋਈ ਤਿਉਹਾਰ ਹੁੰਦਾ ਹੈ ਜਿਵੇਂ ਦੀਵਾਲੀ, ਜਿਵੇਂ ਨਵਾਂ ਸਾਲ, ਤਾਂ ਅਸੀਂ ਆਪਣੇ ਘਰ ਦੀ ਸਫਾਈ ਕਰਦੇ ਤਾਂ ਮੈਂ ਆਪਣੇ ਪਿਤਾ ਦੀਆਂ ਟਰਾਫੀਆਂ ਅਤੇ ਮੈਡਲਾਂ ਦੀ ਸਫਾਈ ਕਰਦਾ ਸੀ। ਮੈਨੂੰ ਉਹ ਬਹੁਤ ਚੰਗਾ ਲੱਗਦਾ ਸੀ। ਮੈਂ ਬਹੁਤ ਖੁਸ਼ ਹੁੰਦਾ ਸੀ ਜਦੋਂ ਵੀ ਮੈਂ ਕੋਈ ਟਰਾਫੀ ਸਾਫ਼ ਕਰਦਾ ਸੀ ਤਾਂ ਮੈਂ ਪੁੱਛਦਾ ਸੀ ਕਿ ਬਈ ਇਹ ਟਰਾਫੀ ਕਿੱਥੋਂ ਆਈ, ਇਹ ਮੈਡਲ ਕਿੱਥੋਂ ਜਿੱਤਿਆ, ਇਹ ਫੋਟੋ ਕਦੋਂ ਦੀ ਹੈ। ਤਾਂ ਫਿਰ ਉਹ ਮੈਨੂੰ ਆਪਣੀ ਕਹਾਣੀ ਸੁਣਾਉਂਦੇ ਸਨ ਕਿ ਮੈਂ ਉੱਥੇ ਖੇਡਣ ਗਿਆ, ਮੈਂ ਇਹ ਨੈਸ਼ਨਲ ਮੈਡਲ ਹਾਸਲ ਕੀਤਾ, ਮੈਂ ਆਪਣੀ ਟੀਮ ਨੂੰ ਇਸ ਵਿੱਚ ਜਿਤਾਇਆ। ਮੈਂ ਵੀ ਉਹਨਾਂ ਨੂੰ ਕਹਿੰਦਾ ਸੀ ਕਿ ਮੈਂ ਵੀ ਸਪੋਰਟਸ ਵਿੱਚ ਭਾਗ ਲਵਾਂਗਾ। ਉਹ ਰਨਿੰਗ ਕਰਨ ਜਾਂਦੇ ਸਨ ਸਵੇਰ ਵੇਲੇ। ਮੈਂ ਉਹਨਾਂ ਨੂੰ ਕਹਿਣ ਲੱਗਾ ਵੀ ਮੈਨੂੰ ਵੀ ਲੈ ਕੇ ਜਾਇਆ ਕਰੋ ਆਪਣੇ ਨਾਲ। ਮੈਨੂੰ ਉਹ ਲੈ ਕੇ ਜਾਣ ਲੱਗੇ ਅਤੇ ਉਹਨਾਂ ਨੇ ਆਪਣੀ ਗੇਮ ਸਪੋਰਟਸ ਵਿੱਚ ਜੋ ਸਿੱਖਿਆ ਸੀ ਮੈਨੂੰ ਵੀ ਸਿਖਾਉਣ ਲੱਗੇ। ਮੇਰਾ ਇੰਟਰਸਟ ਬਣਨ ਲੱਗਾ। ਮੈਂ ਯੂਸੇਨ ਬੋਲਟ ਦਾ ਵਰਲਡ ਰਿਕਾਰਡ ਟੁੱਟਦਾ ਹੋਇਆ ਵੇਖਿਆ। ਤਾਂ ਇੱਕ ਸਟੋਰੀ ਹੈ ਅਜਿਹੀ ਫਨੀ, ਮੈਂ ਹੁਣੇ ਟੀਵੀ ਦੇਖ ਰਿਹਾ ਸੀ ਤਾਂ ਮੰਮੀ ਨੇ ਮੇਰਾ ਟੀਵੀ ਬੰਦ ਕਰ ਦਿੱਤਾ ਕਿ ਹੁਣ ਬੇਟੇ ਪੜ੍ਹਨ ਦਾ ਟਾਈਮ ਹੋ ਗਿਆ, ਤੁਸੀਂ ਪੜ੍ਹੋ। ਮੈਂ ਕਿਹਾ ਕਿ ਠੀਕ ਹੈ, ਤੁਸੀਂ ਮੈਨੂੰ ਟੀਵੀ ਨਹੀਂ ਵੇਖਣ ਦਿੰਦੇ, ਇੱਕ ਦਿਨ ਅਜਿਹਾ ਆਵੇਗਾ ਜਦੋਂ ਤੁਸੀਂ ਮੈਨੂੰ ਟੀਵੀ ਵਿੱਚ ਲੱਭੋਗੇ ਕਿ ਵੇਖੋ ਉਹ ਗੁਰਿੰਦਰ ਦੌੜ ਰਿਹਾ ਹੈ। ਮੈਨੂੰ ਵੀ ਖੁਸ਼ੀ ਹੁੰਦੀ ਹੈ ਜਦੋਂ ਮੇਰੀ ਮਾਂ ਮੈਨੂੰ ਟੀਵੀ ਤੇ ਦੌੜਦਾ ਹੋਇਆ ਵੇਖਦੀ ਹੈ।
0: ਵਾਹ ਵਾਹ ਵਾਹ, ਬੜੀ ਸ਼ਾਨਦਾਰ ਗੱਲ ਹੈ ਤੁਹਾਡੀ ਤਾਂ।
1: ਹਾਂਜੀ, ਮਿਡਲ ਕਲਾਸ ਫੈਮਿਲੀ ਹੈ ਸਰ। ਫਿਰ ਮੇਰੇ ਪਿਤਾ ਉਹ ਵੀ ਵਾਲੀਬਾਲ ਖੇਡਦੇ ਸਨ। ਘਰ ਦੀਆਂ ਪ੍ਰੋਬਲਮ ਦੀ ਵਜ੍ਹਾ ਨਾਲ ਉਹਨਾਂ ਨੇ ਆਪਣੀ ਸਪੋਰਟਸ ਛੱਡ ਦਿੱਤੀ। ਉਹਨਾਂ ਦਾ ਉਹ ਸੁਪਨਾ ਪੂਰਾ ਕਰਨ ਵਾਲਾ ਰਹਿ ਗਿਆ। ਉਹਨਾਂ ਨੇ ਮੇਰੇ ਅੰਦਰ ਉਹ ਸੁਪਨਾ ਵੇਖਿਆ ਬਈ ਮੇਰਾ ਬੇਟਾ ਉਹ ਸੁਪਨਾ ਪੂਰਾ ਕਰੇਗਾ। ਤਾਂ ਮੈਂ ਉਹਨਾਂ ਨਾਲ ਗੱਲਾਂ ਕਰਦਾ ਸੀ

0: ਫਿਰ ਸੁਣਦਾ ਸੀ ਮਿਲਖਾ ਸਿੰਘ ਇੰਨੀ ਮਿਹਨਤ ਕਰਦੇ ਆ। ਮੈਂ ਉਹਨਾਂ ਨੂੰ ਕਹਿੰਦਾ ਸੀ ਕਿ ਮੈਂ ਵੀ ਇੱਕ ਦਿਨ ਤੁਹਾਡਾ ਸੁਪਨਾ ਪੂਰਾ ਕਰਾਂਗਾ, ਤਾਂ ਉਹ ਕਹਿੰਦੇ ਸੁਪਨਾ ਪੂਰਾ ਇੰਜ ਨਹੀਂ ਹੁੰਦਾ, ਉਸ ਦੇ ਲਈ ਬਹੁਤ ਹਾਰਡ ਵਰਕ ਕਰਨਾ ਪੈਂਦਾ ਹੈ, ਮਿਹਨਤ ਕਰਨੀ ਪੈਂਦੀ ਹੈ। ਮਿਲਖਾ ਸਿੰਘ ਜੀ ਖੂਨ ਦੀਆਂ ਉਲਟੀਆਂ ਕਰਦੇ ਸਨ, ਧੁੱਪ ਵਿੱਚ ਦੌੜਦੇ ਸਨ, ਸਾਰਾ ਸਾਰਾ ਦਿਨ ਟ੍ਰੇਨਿੰਗ ਕਰਦੇ ਸਨ, ਤਾਂ ਉਹ ਚੀਜ਼ਾਂ ਮੈਨੂੰ ਵੀ ਪ੍ਰੇਰਣਾ ਦਿੰਦੀਆਂ ਸਨ। ਮੇਰੇ ਪਿਤਾ ਮੈਨੂੰ ਇੰਸਪਾਇਰ ਕਰਦੇ ਸਨ ਕਿ ਮੈਂ ਦੌੜਾਂਗਾ ਤਾਂ ਆਪਣੇ ਦੇਸ਼ ਦੇ ਲਈ ਮੈਡਲ ਲਿਆਵਾਂ। ਅਤੇ ਇਹ ਵੀ ਸੀ ਕਿ ਜਦੋਂ ਮੈਂ ਈਵੈਂਟ ਚੂਜ਼ ਕੀਤਾ 100 ਮੀਟਰ ਦਾ, ਤਾਂ ਸਾਰੇ ਮੈਨੂੰ ਕਹਿੰਦੇ ਸਨ ਕਿ 100 ਮੀਟਰ ਨਾ ਕਰੋ, 100 ਮੀਟਰ ਇੰਡੀਅਨਸ ਦਾ ਈਵੈਂਟ ਨਹੀਂ ਹੈ, ਇੰਡੀਅਨਸ ਦੀ ਬਾਡੀ 100 ਮੀਟਰ ਦੇ ਲਈ ਨਹੀਂ ਬਣੀ ਹੈ। ਤਾਂ ਮੈਂ ਅਤੇ ਮੇਰੇ ਪਿਤਾ ਹਮੇਸ਼ਾ ਬੋਲਦੇ ਸੀ ਕਿ ਹੁਣ ਗੁਰਿੰਦਰ ਅਸੀਂ ਇਹ ਚੂਜ਼ ਕੀਤਾ ਹੈ, ਅਸੀਂ ਇਸ ਤੋਂ ਪਿੱਛੇ ਨਹੀਂ ਹਟਾਂਗੇ। ਜੋ ਸਾਨੂੰ ਆਖਦੇ ਹਨ ਕਿ ਅਸੀਂ ਇਹ ਨਹੀਂ ਕਰ ਸਕਦੇ, ਅਸੀਂ ਉਹਨਾਂ ਨੂੰ ਕਰਕੇ ਵਿਖਾਵਾਂਗੇ ਅਤੇ ਤੂੰ ਕਰਕੇ ਦਿਖਾਏਗਾ, ਮੈਨੂੰ ਤੇਰੇ 'ਤੇ ਭਰੋਸਾ ਹੈ। ਤਾਂ ਉਹ ਭਰੋਸਾ ਜਦੋਂ ਮੇਰੇ 'ਤੇ ਮੇਰੇ ਪਿਤਾ ਨੇ ਮੇਰੇ 'ਤੇ ਕੀਤਾ, ਤਾਂ ਮੈਂ ਉਸ ਭਰੋਸੇ ਨੂੰ ਆਪਣੀ ਹਿੰਮਤ ਬਣਾ ਕੇ ਤੁਰਿਆ ਕਿ ਅੱਜ ਮੈਂ ਹਰ ਇੰਡੀਅਨ ਨੂੰ ਕਹਿੰਦਾ ਹਾਂ ਕਿ ਭਾਈ ਇੰਡੀਅਨ ਸਪ੍ਰਿੰਟ ਕਰ।
1: ਵੇਖੋ, ਤੁਸੀਂ ਦੋਵਾਂ ਨੇ ਬਹੁਤ ਵੱਡਾ ਕਮਾਲ ਕੀਤਾ ਤੇ ਸਿਰਫ 2 ਦਿਨਾਂ ਦੇ ਅੰਦਰ ਤੁਸੀਂ ਦੋਵਾਂ ਨੇ 3 ਵਾਰ ਨੈਸ਼ਨਲ ਰਿਕਾਰਡ ਤੋੜਿਆ। 100 ਮੀਟਰ ਰੇਸ ਵਿੱਚ ਦੌੜਨਾ, ਜਿਵੇਂ ਗੁਰਿੰਦਰ ਵੀਰ ਨੇ ਕਿਹਾ ਕਿ ਲੋਕ ਕਹਿੰਦੇ ਨੇ ਕਿ ਭਾਰਤ ਦੇ ਲੋਕਾਂ ਦਾ ਤਾਂ ਸਰੀਰ ਇਸ ਕੰਮ ਲਈ ਹੈ ਹੀ ਨਹੀਂ, ਇੰਨਾ ਮੁਸ਼ਕਿਲ ਹੁੰਦੇ ਹੋਏ ਵੀ ਤੁਸੀਂ ਕੰਮ ਕੀਤਾ, ਤਾਂ ਇਹ ਦੋਵਾਂ ਤੋਂ ਮੈਂ ਜਾਣਨਾ ਚਾਹਾਂਗਾ ਤੇ ਮਨ ਕੀ ਬਾਤ ਦੇ ਸ਼ਰੋਤਾ ਵੀ ਸੁਣਨਾ ਚਾਹੁਣਗੇ ਕਿ ਕਿਹੜਾ ਜਜ਼ਬਾ ਸੀ, ਕਿਹੜੀ ਜ਼ਿੱਦ ਸੀ, ਕੀ ਸੋਚਿਆ ਸੀ ਤੇ ਕਿਵੇਂ ਕਰ ਰਹੇ ਸੀ, ਇਹ ਕਿੰਨਾ ਮੁਸ਼ਕਿਲ ਹੁੰਦਾ ਹੈ।
0: ਜੀ ਸਰ, ਮੈਂ ਗੁਰਿੰਦਰ, ਮੈਂ ਜਦੋਂ ਸ਼ੁਰੂਆਤ ਵਿੱਚ ਸਰ ਬਹੁਤ ਸਟਰਗਲ ਕੀਤਾ ਸੀ, ਬਹੁਤ ਵਾਰ ਸ਼ੱਕ ਵੀ ਹੋਇਆ ਕਿ ਮੈਂ ਸਹੀ ਕਰ ਰਿਹਾ, ਮੈਂ ਸਹੀ ਚੂਜ਼ ਕੀਤਾ, ਕਿਉਂਕਿ ਹਰ ਵਾਰ ਤੁਸੀਂ ਜਿੱਤਦੇ ਨਹੀਂ, ਕਦੇ ਕਦੇ ਤੁਸੀਂ ਸਿੱਖਦੇ ਵੀ ਹੋ। ਜਦੋਂ ਮੈਂ ਹਾਰਦਾ ਸੀ, ਜਦੋਂ ਵੀ ਸਹੀ ਪਰਫਾਰਮੈਂਸ ਨਹੀਂ ਹੁੰਦੀ ਸੀ, ਕੋਈ ਸੱਟ ਲੱਗ ਜਾਂਦੀ ਸੀ, ਤਾਂ ਮੇਰੇ ਘਰ ਵਾਲੇ ਮੈਨੂੰ ਸਪੋਰਟ ਕਰਦੇ ਸਨ ਕਿ ਚਲੋ ਕੋਈ ਗੱਲ ਨਹੀਂ। ਇੱਕ ਦਿਨ ਬੁਰਾ ਚਲਾ ਗਿਆ, ਇੱਕ ਸਾਲ ਬੁਰਾ ਚਲਾ ਗਿਆ, ਤਾਂ ਇਸ ਨਾਲ ਜ਼ਿੰਦਗੀ ਖਰਾਬ ਨਹੀਂ ਹੁੰਦੀ, ਸੁਪਨੇ ਵੇਖਣਾ ਨਹੀਂ ਛੱਡਦੇ। ਮੇਰੇ ਕੋਚ ਨੇ ਵੀ ਮੈਨੂੰ ਇਹੀ ਸਿਖਾਇਆ ਕਿ ਜੇਕਰ ਤੂੰ ਨਹੀਂ ਕਰੇਗਾ ਤਾਂ ਕੋਈ ਹੋਰ ਨਹੀਂ ਕਰ ਸਕੇਗਾ। ਇਸ ਤਰ੍ਹਾਂ ਜਦੋਂ ਸਾਡੀ ਕਮਿਊਨਿਟੀ, ਸਾਡੇ ਆਲੇ ਦੁਆਲੇ ਦੇ ਲੋਕ ਸਾਨੂੰ ਉਤਸ਼ਾਹਿਤ ਕਰਦੇ ਨੇ, ਤਾਂ ਸਾਡਾ ਕਦੇ ਉਹ ਮੋਟੀਵੇਸ਼ਨ ਨਹੀਂ ਟੁੱਟਦਾ।
1: ਅਨਿਮੇਸ਼ ਜੀ, ਸਰ ਮੈਨੂੰ ਤਾਂ ਸਾਰੇ ਲੋਕ ਕਹਿੰਦੇ ਸਨ ਜਦੋਂ ਮੈਂ 2021 ਵਿੱਚ ਸ਼ੁਰੂ ਕੀਤੀ ਐਥਲੈਟਿਕਸ, ਤਾਂ ਮੈਨੂੰ ਕਹਿੰਦੇ ਸਨ ਕਿ ਵੇਖ ਇਹ ਨਵਾਂ ਫੀਲਡ ਹੈ, ਤੂੰ ਕਰ ਸਕੇਗਾ ਕਿ ਨਹੀਂ। ਮੈਂ ਕਹਿੰਦਾ ਸੀ ਹੁਣ ਮੈਂ ਜਦ ਇਸ ਫੀਲਡ ਵਿੱਚ ਵੜਿਆ ਹੀ ਹਾਂ ਤਾਂ ਕਰਾਂਗਾ ਹੀ। ਮੇਰੇ ਪਾਪਾ ਵੀ ਮੈਨੂੰ ਹਮੇਸ਼ਾ ਆਖਦੇ ਸਨ ਕਿ ਤੂੰ ਇਸ ਫੀਲਡ ਵਿੱਚ ਵੜਿਆ ਹੈ ਤਾਂ ਕਦੀ ਪਿੱਛੇ ਮੁੜ ਕੇ ਵੇਖਣਾ ਨਹੀਂ, ਕਿਉਂਕਿ ਸੋਚਦੇ ਤਾਂ ਸਾਰੇ ਹਨ ਕਿ ਇਹ ਕਰਨਾ ਹੈ ਉਹ ਕਰਨਾ ਹੈ, ਪਰ ਕਰਕੇ ਬਹੁਤ ਘੱਟ ਹੀ ਵਿਖਾਉਂਦੇ ਹਨ। ਤੂੰ ਬਸ ਇਸ ਫੀਲਡ ਵਿੱਚ ਆਇਆ ਹੈ ਤਾਂ ਇਸ 'ਤੇ ਅਮਲ ਕਰਨਾ ਹੈ, ਇਸ 'ਤੇ ਅੱਗੇ ਵਧਣਾ ਹੈ। ਤੈਨੂੰ ਅਸੀਂ ਸਾਰੀਆਂ ਸਹੂਲਤਾਂ, ਸਾਰੀਆਂ ਚੀਜ਼ਾਂ ਅਸੀਂ ਸਪੋਰਟ ਕਰਾਂਗੇ, ਫੈਮਿਲੀ ਸਪੋਰਟ, ਫਾਈਨੈਂਸ਼ੀਅਲ ਸਪੋਰਟ, ਸਭ ਚੀਜ਼ਾਂ ਅਸੀਂ ਸਪੋਰਟ ਕਰਾਂਗੇ। ਬਸ ਤੂੰ ਮਿਹਨਤ ਕਰ ਅਤੇ ਇੰਡੀਆ ਨੂੰ ਵਿਖਾ ਕਿ ਇੰਡੀਅਨ ਵੀ ਦੌੜ ਸਕਦੇ ਹਨ, ਕਿਉਂਕਿ ਮੈਨੂੰ ਵੀ ਲੋਕ ਆਖਦੇ ਸਨ ਕਿ ਇੰਡੀਅਨ ਦੇ ਜੀਨਸ ਅਜਿਹੇ ਨਹੀਂ ਹਨ ਕਿ ਉਹ ਸਭ 10 ਜਾਂ 10.1 ਦੇ ਅੰਦਰ ਦੌੜ ਸਕਦੇ ਹਾਂ ਜਾਂ ਕੋਈ ਵੀ ਸਪ੍ਰਿੰਟ ਕਰ ਸਕਦੇ ਹਾਂ, ਪਰ ਅਸੀਂ ਦੋਵਾਂ ਨੇ ਅਜਿਹਾ ਵਿਖਾਇਆ ਹੈ ਕਿ ਇੰਡੀਅਨ ਵੀ ਕਰ ਸਕਦੇ ਹਨ। ਅਜਿਹੀ ਕੋਈ ਮੁਸ਼ਕਿਲ ਨਹੀਂ ਹੈ ਸਾਡੇ ਲਈ, ਅਸੀਂ ਵੀ ਸਭ ਕੁਝ ਕਰ ਸਕਦੇ ਹਾਂ। ਤਾਂ ਸਰ ਇਹ ਸਾਰੀਆਂ ਚੀਜ਼ਾਂ ਮੈਨੂੰ ਬਹੁਤ ਮੋਟੀਵੇਟ ਕਰਦੀਆਂ ਹਨ ਅਤੇ ਜਿਉਂ ਜਿਉਂ ਅਸੀਂ ਟ੍ਰੇਨਿੰਗ ਕਰ ਰਹੇ ਹਾਂ ਅਸੀਂ ਹੋਰ ਟਾਈਮਿੰਗ ਤੋੜ ਰਹੇ ਹਾਂ, ਆਪਣਾ ਅਤੇ ਬਾਕੀ ਇੰਡੀਅਨਸ ਨੂੰ ਵੀ ਇਹ ਚੀਜ਼ ਦਿਖਾਈ ਦੇ ਰਹੀ ਹੈ ਕਿ ਇੰਡੀਅਨਸ ਵੀ ਕਰ ਸਕਦੇ ਹਨ। ਅਸੀਂ ਹੋਰ ਕਰਾਂਗੇ ਸਰ, ਸਾਡੇ ਦੋਵਾਂ ਦਾ ਸਿਲੈਕਸ਼ਨ ਕਾਮਨਵੈਲਥ ਗੇਮਸ ਲਈ ਵੀ ਹੋਇਆ ਹੈ ਅਤੇ ਆਉਣ ਵਾਲੇ ਮੁਕਾਬਲੇ ਵਿੱਚ ਅਸੀਂ ਹੋਰ ਚੰਗਾ ਪਰਫਾਰਮ ਕਰਾਂਗੇ।
2: ਅੱਛਾ ਵੇਖੋ, ਮੇਰੇ ਮਨ ਵਿੱਚ ਇੱਕ ਜਿਗਿਆਸਾ ਹੈ ਤੇ ਲੋਕਾਂ ਨੂੰ ਹੋਏਗਾ ਕਿ ਮੈਂ ਸੁਣਿਆ ਹੈ ਕਿ ਤੁਸੀਂ ਦੋਵੇਂ ਚੰਗੇ ਦੋਸਤ ਵੀ ਹੋ। ਤੁਸੀਂ ਦੋਵਾਂ ਨੇ ਕੁਝ ਠਾਣ ਰੱਖਿਆ ਸੀ ਕਿ ਤੂੰ ਮੇਰਾ ਰਿਕਾਰਡ ਤੋੜੇਗਾ ਤੇ ਮੈਂ ਤੇਰਾ ਰਿਕਾਰਡ ਤੋੜ ਦਿਆਂਗਾ। ਕੀ ਅਨਿਮੇਸ਼, ਤੁਸੀਂ ਦੱਸੋ।
1: ਸਰ ਜੀ, ਪਹਿਲਾ ਰਿਕਾਰਡ 10.18 ਦਾ ਸੀ ਜੋ ਕਿ ਮੇਰਾ ਹੀ ਸੀ ਅਤੇ ਉਸ ਨੂੰ ਗੁਰਿੰਦਰ ਵੀਰ ਭਾਈ ਨੇ ਸੈਮੀਫਾਈਨਲ ਵਿੱਚ ਤੋੜ ਦਿੱਤਾ 10.17 ਕਰਕੇ, ਅਤੇ ਮੈਂ ਫਿਰ ਉਸ ਨੂੰ ਸੈਮੀਫਾਈਨਲ 2 ਵਿੱਚ 10.15 ਕਰਕੇ ਤੋੜ ਦਿੱਤਾ। ਤਾਂ ਉਸ ਵੇਲੇ ਜਦੋਂ ਮੇਰਾ ਸੈਮੀਫਾਈਨਲ ਹੋਇਆ ਤਾਂ ਅਸੀਂ ਦੋਵੇਂ ਹੀ ਖੁਸ਼ ਸੀ ਕਿ ਹਾਂ ਚਲੋ ਠੀਕ ਹੈ ਕਿ ਅੱਜ ਰਿਕਾਰਡ ਟੁੱਟਿਆ ਹੈ ਅਤੇ ਚਲੋ ਅਸੀਂ ਦੋਵਾਂ ਨੇ ਤੋੜਿਆ ਇੰਜ, ਕਿਉਂਕਿ ਉਸ ਵੇਲੇ ਕੰਪੀਟੀਸ਼ਨ ਵਿੱਚ ਰਾਈਵੈਲਰੀ ਰਹਿੰਦੀ ਹੈ। ਪਰ ਅਸੀਂ ਦੋਵਾਂ ਨੇ ਠਾਣ ਕੇ ਰੱਖਿਆ ਸੀ ਪਹਿਲਾਂ ਤੋਂ ਹੀ, ਉਸ ਕਰਕੇ ਪਹਿਲਾਂ ਅਸੀਂ ਲੋਕ ਸਾਊਦੀ ਅਰੇਬੀਆ ਵੀ ਗਏ ਸੀ ਕੰਪੀਟੀਸ਼ਨ ਦੇ ਲਈ, ਉੱਥੇ ਵੀ ਅਸੀਂ ਦੋਵੇਂ ਰੂਮਮੇਟ ਸੀ, ਅਸੀਂ ਦੋਵੇਂ ਉੱਥੇ ਵੀ ਗੱਲ ਕਰਦੇ ਸੀ ਕਿ ਇੰਡੀਆ ਦੇ ਸਪ੍ਰਿੰਟ

0: ਮੀਟਿੰਗ ਨੂੰ ਅੱਗੇ ਲੈ ਕੇ ਜਾਣਾ ਹੈ ਅਤੇ ਸਾਡੇ ਹੀ ਹੱਥਾਂ ਵਿੱਚ ਹੈ ਉਹ ਚੀਜ਼। ਅਸੀਂ ਜੋ ਕਰਾਂਗੇ ਉਹੀ ਬਾਕੀਆਂ ਨੂੰ ਮੋਟੀਵੇਟ ਕਰੇਗਾ।
1: ਗੁਰਿੰਦਰ ਵੀਰ, ਕੀ ਕਹਿਣਾ ਚਾਹੋਗੇ?
2: ਅਸੀਂ ਦੋਵਾਂ ਨੇ ਫੈਸਲਾ ਕੀਤਾ ਸੀ ਕਿ ਅਸੀਂ ਦੋਵੇਂ ਚੰਗਾ ਦੌੜਾਂਗੇ। ਕਦੇ ਵੀ ਸਰ ਇੱਕ ਦੂਸਰੇ ਨੂੰ ਜ਼ਰੂਰਤ ਹੁੰਦੀ ਹੈ ਤਾਂ ਇੱਕ ਦੂਸਰੇ ਨਾਲ ਖੜੇ ਹੁੰਦੇ ਹਾਂ। ਜਿਵੇਂ ਹੁਣੇ ਰਿਕਾਰਡ ਕਰਨ ਤੋਂ ਪਹਿਲਾਂ ਜਦੋਂ ਮੈਂ ਰਿਕਾਰਡ ਕੀਤਾ, ਫਿਰ ਅਨੀਮੇਸ਼ ਨੇ ਕੀਤਾ, ਜਦੋਂ ਅਸੀਂ ਵਾਰਮ ਅਪ ਕਰ ਰਹੇ ਸੀ ਤਾਂ ਮੈਂ ਅਨੀਮੇਸ਼ ਨੂੰ ਦੱਸ ਰਿਹਾ ਸੀ ਕਿ ਅਨੀਮੇਸ਼ ਉਹ ਬਲਾਕ ਸਹੀ ਹੈ, ਉਸ ਤੇ ਜਾ ਕੇ ਬੈਠ, ਉੱਥੇ ਸਟਰਾਈਡ ਕਰ ਲੈ, ਅਸੀਂ ਵਾਰਮ ਅਪ ਇੱਥੇ ਕਰਾਂਗੇ, ਇੱਥੇ ਵਾਰਮ ਅਪ ਸਹੀ ਹੋਏਗਾ। ਇੱਕ ਦੂਸਰੇ ਦੀ ਹੈਲਪ ਕਰਦੇ ਹਾਂ ਤਾਂ ਦੂਸਰਾ ਵੀ ਇੰਪਰੂਵ ਕਰਦਾ ਹੈ, ਅਸੀਂ ਵੀ ਇੰਪਰੂਵ ਕਰਦੇ ਹਾਂ ਤਾਂ ਦੋਸਤੀ ਵੀ ਚਾਹੀਦੀ ਹੈ। ਸਰ ਸਰ ਅਸੀਂ ਗਰਾਊਂਡ ਤੋਂ ਬਾਹਰ ਹਾਂ, ਕੰਪੀਟੀਸ਼ਨ ਤੋਂ ਬਾਹਰ ਹਾਂ ਤਾਂ ਅਸੀਂ ਦੋਸਤ ਹਾਂ। ਜਦੋਂ ਅਸੀਂ ਗਰਾਊਂਡ ਵੀ ਚਲੇ ਜਾਂਦੇ ਹਾਂ ਤਾਂ ਇੱਕ ਦੂਸਰੇ ਦੇ ਕੰਪੀਟੀਟਰ ਹੋ ਜਾਂਦੇ ਹਾਂ। ਇਹ ਹੁੰਦਾ ਹੈ ਕਿ ਮੈਂ ਇਸ ਵਿੱਚ ਤੇਜ਼ ਦੌੜਾਂਗਾ, ਮੈਂ ਇਸ ਵਿੱਚ ਤੇਜ਼ ਦੌੜਾਂਗਾ।
1: ਦੇਖੋ, ਤੁਸੀਂ ਲੋਕਾਂ ਨੇ ਜੋ ਮੁਕਾਬਲਾ ਕੀਤਾ ਹੈ ਨਾ, ਉਹ ਦੇਸ਼ ਦਾ ਮਾਣ ਵਧਾਉਣ ਲਈ ਕੀਤਾ ਹੈ, ਦੇਸ਼ ਨੂੰ ਭਵਿੱਖ ਵਿੱਚ ਇਸ ਜਗ੍ਹਾ ਤੇ ਪਹੁੰਚਾਉਣ ਲਈ ਕੀਤਾ ਤੇ ਇੱਕ ਪੋਜ਼ਿਟਿਵ ਸਪਿਰਿਟ ਨਾਲ ਕੀਤਾ। ਮੈਂ ਮੰਨਦਾ ਕਿ ਤੁਹਾਡੀ ਇਹ ਜੋ ਸਪੋਰਟਸਮੈਨ ਸਪਿਰਿਟ ਹੈ, ਖੇਡਣਾ ਵੀ ਹੈ, ਇੱਕ ਦੂਸਰੇ ਨੂੰ ਚੁਣੌਤੀ ਵੀ ਦੇਣੀ ਹੈ ਤੇ ਫਿਰ ਅੱਗੇ ਨਿਕਲਣ ਲਈ ਯਤਨ ਕਰਨਾ ਤੇ ਫਿਰ ਅੱਗੇ ਜਾਣ ਦੇ ਲਈ ਇੱਕ ਦੂਜੇ ਦੀ ਮਦਦ ਕਰਨੀ ਹੈ। ਇਹ ਅਨੋਖਾ ਕੰਮ ਕੀਤਾ ਤੁਸੀਂ ਲੋਕਾਂ ਨੇ, ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈ, ਮੇਰੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਤੇ ਤੁਸੀਂ ਦੇਸ਼ ਦਾ ਨਾਮ ਵੀ ਰੋਸ਼ਨ ਕਰੋਗੇ, ਮੈਨੂੰ ਪੂਰਾ ਵਿਸ਼ਵਾਸ ਹੈ। ਤੁਸੀਂ ਇੰਜ ਹੀ ਮਿਹਨਤ ਕਰਦੇ ਰਹੋ, ਬਹੁਤ ਤਰੱਕੀ ਹੋਏਗੀ। ਬਹੁਤ ਬਹੁਤ ਸ਼ੁਭਕਾਮਨਾਵਾਂ ਮੇਰੀਆਂ।
3: ਸ਼ੁਕਰੀਆ ਸਰ, ਸ਼ੁਕਰੀਆ ਤੁਹਾਡਾ,
1: ਬਹੁਤ ਬਹੁਤ ਧੰਨਵਾਦ। ਮੇਰੇ ਪਿਆਰੇ ਦੇਸ਼ ਵਾਸੀਓ, ਇਸ ਸਮੇਂ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਹੁਤ ਗਰਮੀ ਪੈ ਰਹੀ ਹੈ, ਤੇਜ਼ ਧੁੱਪ, ਗਰਮ ਹਵਾਵਾਂ, ਅਜਿਹੇ ਮੌਸਮ ਵਿੱਚ ਆਪਣਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਪਾਣੀ ਪੀਂਦੇ ਰਹੋ, ਧੁੱਪ ਵਿੱਚ ਜੇਕਰ ਨਿਕਲਣਾ ਵੀ ਪਵੇ ਤਾਂ ਥੋੜ੍ਹਾ ਸੰਭਲ ਕੇ ਨਿਕਲੋ। ਇਸ ਦਿਸ਼ਾ ਵਿੱਚ ਸਰਕਾਰ ਦੇ ਵੱਖ ਵੱਖ ਵਿਭਾਗਾਂ ਨੇ ਜੋ ਗਾਈਡਲਾਈਨਸ ਜਾਰੀ ਕੀਤੀਆਂ ਨੇ ਉਹ ਵੀ ਭੁੱਲਣੀਆਂ ਨਹੀਂ। ਸਾਥੀਓ, ਸਾਡੇ ਇੱਥੇ ਗਰਮੀ ਨਾਲ ਲੜਨ ਦਾ ਤਰੀਕਾ ਕਈ ਵਾਰ ਰਸੋਈ ਵਿੱਚੋਂ ਵੀ ਮਿਲਦਾ ਹੈ। ਤੁਸੀਂ ਵੇਖਿਆ ਹੋਵੇਗਾ ਕਿ ਜਿਉਂ ਜਿਉਂ ਗਰਮੀ ਵੱਧਦੀ ਹੈ ਤਿਉਂ ਤਿਉਂ ਘਰ ਵਿੱਚ ਰਸੋਈ ਦਾ ਸਵਾਦ ਬਦਲ ਜਾਂਦਾ ਹੈ, ਰਸੋਈ ਦਾ ਪ੍ਰਕਾਰ ਬਦਲ ਜਾਂਦਾ ਹੈ। ਕਿਤੇ ਘੜੇ ਦਾ ਪਾਣੀ ਨਿਕਲ ਆਉਂਦਾ ਹੈ, ਕਿਤੇ ਦਹੀਂ ਜੰਮਣ ਲੱਗਦਾ ਹੈ, ਕਿਤੇ ਕੱਚੇ ਅੰਬ ਉਬਲਣ ਲੱਗਦੇ ਨੇ ਤੇ ਫਿਰ ਸ਼ੁਰੂ ਹੁੰਦਾ ਹੈ ਪੀਣ ਵਾਲੀਆਂ ਦੇਸੀ ਚੀਜ਼ਾਂ ਦਾ ਦੌਰ। ਪੀਣ ਵਾਲੀਆਂ ਦੇਸੀ ਚੀਜ਼ਾਂ ਤੋਂ ਤੁਸੀਂ ਵੀ ਜਾਣੋ, ਜੇਕਰ ਤੁਸੀਂ ਉੱਤਰ ਭਾਰਤ ਵਿੱਚ ਜਾਓਗੇ ਤੇ ਕਾਫੀ ਥਾਵਾਂ ਤੇ ਤੁਹਾਨੂੰ ਮਿਲੇਗਾ ਅੰਬ ਪੰਨਾ, ਕੱਚੇ ਅੰਬ ਦਾ ਸਵਾਦ ਤੇ ਗਰਮੀ ਤੋਂ ਰਾਹਤ ਵੀ। ਪੰਜਾਬ ਹਰਿਆਣਾ ਜਾਓ ਤੇ ਲੱਸੀ ਮਿਲ ਜਾਏਗੀ, ਵੱਡੇ ਗਲਾਸ ਵਾਲੀ ਲੱਸੀ। ਰਾਜਸਥਾਨ ਗੁਜਰਾਤ ਵਿੱਚ ਲੱਸੀ ਜਿਵੇਂ ਹਰ ਖਾਣੇ ਦੀ ਸਾਥੀ ਬਣ ਜਾਂਦੀ ਹੈ ਤੇ ਬਿਹਾਰ, ਝਾਰਖੰਡ, ਪੂਰਬੀ ਉੱਤਰ ਪ੍ਰਦੇਸ਼ ਵਿੱਚ ਸੱਤੂ ਦਾ ਸ਼ਰਬਤ, ਉਸ ਦੀ ਤਾਂ ਗੱਲ ਹੀ ਕੀ ਹੈ, ਪੇਟ ਵੀ ਭਰੇ ਤਾਕਤ ਵੀ ਦਏ। ਕੋਂਕਣ ਤੇ ਗੋਆ ਵਿੱਚ ਕੋਕਮ ਸ਼ਰਬਤ, ਸੌਲ ਕੜੀ, ਦੱਖਣੀ ਭਾਰਤ ਵਿੱਚ ਪਾਨਕਮ, ਨੀਰ ਮੋਰ, ਸੰਭਾਰਮ ਤੇ ਉੜੀਸਾ ਵਿੱਚ ਬੇਲ ਪੰਨਾ। ਉਹ ਸਿਰਫ ਪੀਣ ਵਾਲੀ ਚੀਜ਼ ਨਹੀਂ, ਭਾਰਤ ਦੇ ਵੱਖ ਵੱਖ ਖੇਤਰਾਂ ਦੀ ਪਰੰਪਰਾ ਦਾ ਹਿੱਸਾ ਹੈ ਤੇ ਇਸ ਵਿੱਚ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਦੀ ਝਲਕ ਵੀ ਮਿਲਦੀ ਹੈ। ਇੱਕ ਗੱਲ ਜ਼ਰੂਰ ਧਿਆਨ ਵਿੱਚ ਰੱਖਣਾ, ਇਹਨਾਂ ਵਿੱਚੋਂ ਜ਼ਿਆਦਾਤਰ ਚੀਜ਼ਾਂ ਸਾਡੀ ਆਪਣੀ ਰਸੋਈ ਵਿੱਚੋਂ ਨਿਕਲੀਆਂ ਨੇ, ਸਾਡੇ ਖੇਤਾਂ ਵਿੱਚੋਂ ਨਿਕਲੀਆਂ ਨੇ, ਕੋਈ ਵੱਡੀ ਬ੍ਰਾਂਡਿੰਗ ਨਹੀਂ, ਪਰ ਪੀੜ੍ਹੀਆਂ ਦਾ ਤਜਰਬਾ ਉਹਨਾਂ ਵਿੱਚ ਸਮਾਇਆ ਹੋਇਆ। ਤੁਸੀਂ ਵੀ ਗਰਮੀ ਦੇ ਦੌਰਾਨ ਅਜਿਹੀਆਂ ਦੇਸੀ ਚੀਜ਼ਾਂ ਦਾ ਖੂਬ ਆਨੰਦ ਲਓ। ਸਾਥੀਓ, ਗਰਮੀ ਆਉਂਦਿਆਂ ਹੀ ਇੱਕ ਹੋਰ ਚਰਚਾ ਹਰ ਘਰ ਵਿੱਚ ਸ਼ੁਰੂ ਹੋ ਜਾਂਦੀ ਹੈ ਤੇ ਉਹ ਹੈ ਅੰਬ। ਅੰਬ ਚਰਚਾ ਦਾ ਵਿਸ਼ਾ ਹੁੰਦਾ ਹੈ। ਭਾਰਤ ਵਿੱਚ ਸ਼ਾਇਦ ਹੀ ਕੋਈ ਘਰ ਹੋਏਗਾ ਜਿੱਥੇ ਗਰਮੀਆਂ 'ਚ ਅੰਬ ਦੀ ਗੱਲ ਨਾ ਹੁੰਦੀ ਹੋਵੇ। ਹਰ ਇਲਾਕੇ ਦਾ ਆਪਣਾ ਅੰਬ, ਆਪਣਾ ਸਵਾਦ, ਆਪਣੀ ਖੁਸ਼ਬੂ। ਮਹਾਰਾਸ਼ਟਰ ਤੇ ਕੋਂਕਣ ਦਾ ਹਾਪੁਸ, ਅਲਫਾਂਸੋ, ਗੁਜਰਾਤ ਦਾ ਕੇਸਰ, ਇਹ ਤਾਂ ਆਮਰਸ ਦੀ ਜਾਨ ਹੈ। ਉੱਤਰ ਪ੍ਰਦੇਸ਼ ਦਾ ਦੁਸ਼ਹਿਰੀ ਤੇ ਮੇਰੀ ਕਾਸ਼ੀ ਦਾ ਲੰਗੜਾ। ਉਂਝ ਲੰਗੜੇ ਅੰਬ ਦੀ ਇੱਕ ਖਾਸ ਗੱਲ ਹੁੰਦੀ ਹੈ, ਪੱਕਣ ਤੋਂ ਬਾਅਦ ਵੀ ਉਸ ਦਾ ਰੰਗ ਹਰਾ ਹੀ ਰਹਿੰਦਾ ਹੈ। ਬਿਹਾਰ ਦਾ ਜਰਦਾਲੂ, ਜਿਸ ਦੀ ਖੁਸ਼ਬੂ ਦੂਰੋਂ ਹੀ ਪਛਾਣੀ ਜਾਵੇ। ਚੌਸਾ, ਮਾਲਦਾ, ਹਰ ਨਾਮ ਦੇ ਨਾਲ ਲੋਕਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ। ਦੱਖਣੀ ਭਾਰਤ ਜਾਓ ਤਾਂ ਬੰਗਨਪੱਲੀ, ਤੋਤਾਪੁਰੀ, ਨੀਲਮ, ਮਲਗੋਵਾ, ਬੰਗਾਲ ਦਾ ਹਿਮਸਾਗਰ, ਉੜੀਸਾ ਤੇ ਆਂਧਰਾ ਪ੍ਰਦੇਸ਼ ਦਾ ਸੁਵਰਣ ਰੇਖਾ,

ਯਾਨੀ ਬਦਲਦਾ ਹੈ ਅੰਬ ਦਾ ਰੰਗ ਰੂਪ ਤੇ ਉਸਦਾ ਸਵਾਦ ਵੀ ਬਦਲ ਜਾਂਦਾ ਹੈ। ਸਾਥੀਓ, ਅੰਬ ਦੀ ਇਹ ਯਾਤਰਾ ਹੁਣ ਪਿੰਡ ਤੋਂ ਗਲੋਬਲ ਮਾਰਕੀਟ ਤੱਕ ਵੀ ਪਹੁੰਚ ਰਹੀ ਹੈ। ਅੱਜ ਮਨ ਕੀ ਬਾਤ ਦੇ ਮਾਧਿਅਮ ਨਾਲ ਮੈਂ ਅੰਬ ਦੀ ਪੈਦਾਵਾਰ ਨਾਲ ਜੁੜੇ ਆਪਣੇ ਕਿਸਾਨ ਭੈਣ ਭਰਾਵਾਂ ਦੀ ਸ਼ਲਾਘਾ ਕਰਾਂਗਾ। ਤੁਸੀਂ ਦੇਸ਼ ਦੀ ਖੇਤੀ ਅਰਥ ਵਿਵਸਥਾ ਦੇ ਲਈ ਆਮ ਕਿਸਾਨ ਨਹੀਂ, ਬਹੁਤ ਖਾਸ ਹੋ, ਇੰਜ ਹੀ ਛਾਏ ਰਹੋ। ਸਾਥੀਓ, ਗਰਮੀ ਦੇ ਦਿਨਾਂ ਵਿੱਚ ਵੈਸੇ ਤਾਂ ਸਕੂਲਾਂ ਦੀਆਂ ਛੁੱਟੀਆਂ ਹੁੰਦੀਆਂ ਨੇ, ਲੇਕਿਨ ਮੈਂ ਇੱਕ ਅਜਿਹੀ ਕਲਾਸ ਦੀ ਗੱਲ ਕਰਾਂਗਾ ਜਿਸ ਵਿੱਚ ਤੁਹਾਡਾ ਦਾਖਲ ਹੋਣ ਨੂੰ ਮਨ ਕਰਾਏਗਾ। ਸਾਥੀਓ, ਇੱਕ ਸਥਿਤੀ ਦੀ ਕਲਪਨਾ ਕਰੋ, ਇੱਕ ਅਜਿਹਾ ਸਕੂਲ ਜਿੱਥੇ ਬੱਚੇ ਵੀ ਆਉਂਦੇ ਹੋਣ, ਨੌਜਵਾਨ ਵੀ ਤੇ ਬਜ਼ੁਰਗ ਵੀ, ਜਿੱਥੇ ਕੋਈ ਫੀਸ ਨਾ ਹੋਵੇ, ਕੋਈ ਵੱਡੀ ਬਿਲਡਿੰਗ ਨਾ ਹੋਵੇ, ਕੋਈ ਕਲਾਸਰੂਮ ਵੀ ਨਾ ਹੋਵੇ, ਤੇ ਸਭ ਤੋਂ ਰੋਚਕ ਗੱਲ, ਉੱਥੇ ਕਲਾਸ ਨਦੀ ਵਿੱਚ ਲੱਗਦੀ ਹੋਵੇ। ਸਾਥੀਓ, ਇਹ ਕੋਈ ਕਹਾਣੀ ਨਹੀਂ, ਇਹ ਇੱਕ ਸੱਚਾ ਯਤਨ ਹੈ। ਕੇਰਲਮ ਦੇ ਅਲੂਵਾ ਵਿੱਚ ਸਾਜੀ ਵਲਾ ਸ਼ੇਰਿਲ ਜੀ ਅਜਿਹਾ ਇੱਕ ਸਵਿਮਿੰਗ ਕਲੱਬ ਚਲਾ ਰਹੇ ਨੇ। ਹੁਣ ਤੱਕ 15,000 ਤੋਂ ਜ਼ਿਆਦਾ ਲੋਕ ਉੱਥੇ ਤੈਰਨਾ ਸਿੱਖ ਚੁੱਕੇ ਨੇ। ਸਾਜੀ ਜੀ ਨੇ ਦਿਵਿਆਂਗ ਬੱਚਿਆਂ ਨੂੰ ਵੀ ਸਵਿਮਿੰਗ ਸਿਖਾਈ ਹੈ। ਇਸ ਯਤਨ ਦੇ ਪਿੱਛੇ ਇੱਕ ਪੀੜਾ ਵੀ ਲੁਕੀ ਹੈ। ਕੁਝ ਸਾਲ ਪਹਿਲਾਂ ਇੱਕ ਕਿਸ਼ਤੀ ਹਾਦਸੇ ਵਿੱਚ ਕਈ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਉਸ ਘਟਨਾ ਨੇ ਸਾਜੀ ਜੀ ਨੂੰ ਅੰਦਰ ਤੱਕ ਝੰਜੋੜ ਦਿੱਤਾ। ਉਹਨਾਂ ਨੇ ਸੋਚਿਆ, ਜੇਕਰ ਬੱਚਿਆਂ ਨੂੰ ਤੈਰਨਾ ਆਉਂਦਾ ਹੁੰਦਾ ਤਾਂ ਸ਼ਾਇਦ ਕਈ ਜਾਨਾਂ ਬਚ ਜਾਂਦੀਆਂ। ਬਸ ਇੱਥੋਂ ਸ਼ੁਰੂ ਹੋਈ ਉਹਨਾਂ ਦੀ ਇਹ ਮੁਹਿੰਮ। ਸਾਥੀਓ, ਸਾਜੀ ਵਲਾ ਸ਼ੇਰਿਲ ਜੀ ਦਾ ਜੀਵਨ ਸਾਨੂੰ ਇੱਕ ਬਹੁਤ ਵੱਡੀ ਸਿੱਖਿਆ ਦਿੰਦਾ ਹੈ। ਸੇਵਾ ਕਰਨ ਲਈ ਬਹੁਤ ਵੱਡੇ ਸਾਧਨ ਜ਼ਰੂਰੀ ਨਹੀਂ ਹੁੰਦੇ, ਜ਼ਰੂਰੀ ਹੁੰਦਾ ਹੈ ਇੱਕ ਚੰਗਾ ਇਰਾਦਾ ਤੇ ਲਗਾਤਾਰ ਕੀਤਾ ਗਿਆ ਯਤਨ। ਇਹਨਾਂ ਦੇ ਹੀ ਦਮ ਤੇ ਹਜ਼ਾਰਾਂ ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆਂਦਾ ਜਾ ਸਕਦਾ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਬੀਤੇ ਦਿਨੀ ਮੈਨੂੰ ਯੂਰਪ ਦੇ ਨੀਦਰਲੈਂਡ ਜਾਣ ਦਾ ਮੌਕਾ ਮਿਲਿਆ। ਉੱਥੇ ਮੈਂ ਕਈ ਮੀਟਿੰਗਾਂ ਵਿੱਚ ਸ਼ਾਮਿਲ ਹੋਇਆ। ਇਸੇ ਦੌਰਾਨ ਇੱਕ ਅਜਿਹਾ ਪਲ ਆਇਆ ਜਿਸ ਨੇ ਹਰ ਭਾਰਤੀ ਨੂੰ ਮਾਣ ਨਾਲ ਭਰ ਦਿੱਤਾ। ਨੀਦਰਲੈਂਡ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ 'ਚ ਚੋਲਾ ਕਾਲ ਦੀਆਂ ਪ੍ਰਾਚੀਨ ਤਾਂਬੇ ਦੀਆਂ ਪੱਟੀਆਂ ਭਾਰਤ ਨੂੰ ਵਾਪਸ ਸੌਂਪੀਆਂ ਗਈਆਂ। ਉਸ ਪ੍ਰੋਗਰਾਮ 'ਚ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਵੀ ਮੌਜੂਦ ਸਨ। ਤਾਂਬੇ ਦੀਆਂ ਇਹਨਾਂ ਪੱਟੀਆਂ ਨੂੰ ਲੈ ਕੇ ਮੈਨੂੰ ਦੇਸ਼ ਵਿਦੇਸ਼ ਤੋਂ ਲਗਾਤਾਰ ਸੁਨੇਹੇ ਮਿਲ ਰਹੇ ਨੇ। ਲੋਕ ਖੁਸ਼ੀ ਜਤਾ ਰਹੇ ਨੇ, ਮਾਣ ਪ੍ਰਗਟ ਕਰ ਰਹੇ ਨੇ। ਦੁਨੀਆ ਭਰ ਦੇ ਤਮਿਲ ਸਮੁਦਾਇ ਵਿੱਚ ਵੀ ਇਸ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਹੈ। ਸਾਥੀਓ, ਤਾਂਬੇ ਦੀਆਂ ਇਹਨਾਂ ਪੱਟੀਆਂ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਜਿਗਿਆਸਾ ਵੀ ਹੈ। ਇਸ ਲਈ ਅੱਜ ਮੈਂ ਇਸ ਨਾਲ ਜੁੜੀਆਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ। ਇਹਨਾਂ ਵਿੱਚ 21 ਵੱਡੀਆਂ ਤੇ 3 ਛੋਟੀਆਂ ਤਾਂਬੇ ਦੀਆਂ ਪੱਟੀਆਂ ਨੇ। ਇਹ ਮੁੱਖ ਰੂਪ ਵਿੱਚ ਰਾਜਾ ਰਜਿੰਦਰ ਚੋਲਾ ਪ੍ਰਥਮ ਵੱਲੋਂ ਆਪਣੇ ਪਿਤਾ ਰਾਜਾ ਰਾਜ ਰਾਜਾ ਚੋਲਾ ਦੇ ਇੱਕ ਵਚਨ ਨੂੰ ਪੂਰਾ ਕਰਨ ਨਾਲ ਜੁੜੀਆਂ ਨੇ। ਇਹਨਾਂ ਵਿੱਚ ਆਨਈ ਮੰਗਲਮ ਪਿੰਡ ਨੂੰ, ਇੱਕ ਬੌਧ ਵਿਹਾਰ ਨੂੰ ਦਾਨ ਦੇਣ ਦਾ ਵਰਣਨ ਹੈ। ਇਹਨਾਂ ਤਾਂਬੇ ਦੀਆਂ ਪੱਟੀਆਂ ਵਿੱਚ ਚੋਲਾ ਵੰਸ਼ ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਮਿਲਦਾ ਹੈ। ਇਹਨਾਂ ਤੋਂ ਪਤਾ ਲੱਗਦਾ ਹੈ ਕਿ ਚੋਲਾ ਸਾਮਰਾਜ ਦੀ ਸਮੁੰਦਰੀ ਸ਼ਕਤੀ ਕਿੰਨੀ ਮਜ਼ਬੂਤ ਸੀ। ਦੱਖਣ ਪੂਰਬ ਏਸ਼ੀਆ ਦੇ ਦੇਸ਼ਾਂ ਨਾਲ ਉਹਨਾਂ ਦੇ ਸੰਬੰਧਾਂ ਦੀ ਜਾਣਕਾਰੀ ਵੀ ਇਸ ਵਿੱਚ ਮਿਲਦੀ ਹੈ। ਚੋਲਾ ਸਾਮਰਾਜ ਦੇ ਸਮ੍ਰਿੱਧ ਇਤਿਹਾਸ ਤੇ ਸੰਸਕ੍ਰਿਤੀ ਤੇ ਸਾਨੂੰ ਸਾਰਿਆਂ ਨੂੰ ਬਹੁਤ ਮਾਣ ਹੈ। ਸਾਥੀਓ, ਸਾਡੀ ਭਾਰਤ ਸਰਕਾਰ ਵੀ ਅਜਿਹੀਆਂ ਵਡਮੁੱਲੀਆਂ ਧਰੋਹਰਾਂ ਦੀ ਸੰਭਾਲ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸੇ ਕ੍ਰਮ ਵਿੱਚ ਗਿਆਨ ਭਾਰਤਮ ਅਭਿਆਨ ਦੇ ਤਹਿਤ ਛੱਤੀਸਗੜ੍ਹ ਦੇ ਮਲਹਾਰ ਵਿੱਚ ਵੀ ਇੱਕ ਮਹੱਤਵਪੂਰਨ ਖੋਜ ਹੋਈ ਹੈ। ਉੱਥੇ 3 ਦੁਰਲੱਭ ਤਾਂਬੇ ਦੀਆਂ ਪੱਟੀਆਂ ਮਿਲੀਆਂ ਨੇ। ਇਹ ਪਾਂਡੂਵੰਸ਼ੀ ਰਾਜਵੰਸ਼ ਦੇ ਮਹਾਰਿਸ਼ੀ ਬਾਲਾ ਅਰਜੁਨ ਦੇ ਸ਼ਾਸਨਕਾਲ ਨਾਲ ਜੁੜੀਆਂ ਮੰਨੀਆਂ ਜਾ ਰਹੀਆਂ ਨੇ। ਮਾਹਿਰ ਮੰਨਦੇ ਨੇ ਕਿ ਇਹ ਸ਼ਿਲਾਲੇਖ 6ਵੀਂ-7ਵੀਂ ਸਦੀ ਦੇ ਨੇ, ਯਾਨੀ 1400-1500 ਸਾਲ ਪੁਰਾਣੀਆਂ ਤਾਂਬੇ ਦੀਆਂ ਇਹ ਪੱਟੀਆਂ ਪ੍ਰਾਚੀਨ ਬ੍ਰਾਹਮੀ ਲਿਪੀ ਤੇ ਪਾਲੀ ਭਾਸ਼ਾ ਵਿੱਚ ਲਿਖੀਆਂ ਗਈਆਂ ਨੇ। ਇਹਨਾਂ ਨਾਲ ਉਸ ਸਮੇਂ ਦੀ ਸ਼ਾਸਨ ਵਿਵਸਥਾ, ਧਰਮ ਸੰਸਕ੍ਰਿਤੀ ਦੇ ਬਾਰੇ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ। ਸਾਥੀਓ, ਸਾਡੇ ਭਾਰਤੀਆਂ ਵਿੱਚ ਖਗੋਲ ਵਿਗਿਆਨ ਯਾਨੀ ਐਸਟ੍ਰੋਨੋਮੀ ਨੂੰ ਲੈ ਕੇ ਵਿਸ਼ੇਸ਼ ਆਕਰਸ਼ਣ ਰਿਹਾ ਹੈ। ਸਾਡੇ ਦੇਸ਼ ਵਿੱਚ ਅੱਜ ਵੀ ਸਦੀਆਂ ਪੁਰਾਣੀਆਂ ਆਬਜ਼ਰਵੇਟਰੀਜ਼ ਮੌਜੂਦ ਨੇ। ਇੱਥੇ ਅਨੋਖੀਆਂ ਮੈਥਮੈਟੀਕਲ ਡਿਸਕਵਰੀਜ਼ ਹੋਈਆਂ ਨੇ। ਨੇਵੀਗੇਸ਼ਨ ਹੋਵੇ, ਪਚਾਂਗ ਹੋਵੇ ਜਾਂ ਸਾਡੇ ਪੁਰਬ ਤਿਉਹਾਰ, ਇਹਨਾਂ ਸਾਰਿਆਂ ਦਾ ਸੰਬੰਧ

ਆਕਾਸ਼ ਦੇ ਤਾਰਿਆਂ ਦੇ ਨਾਲ ਰਿਹਾ ਹੈ। ਸਾਡੇ ਇੱਥੇ ਐਸਟ੍ਰੋਨੋਮੀ ਨੇ ਹਰ ਪੀੜ੍ਹੀ ਵਿੱਚ ਜਿਗਿਆਸਾ ਪੈਦਾ ਕੀਤੀ ਹੈ, ਉਸ ਨੂੰ ਖੋਜਬੀਨ ਦੇ ਲਈ ਪ੍ਰੇਰਿਤ ਕੀਤਾ ਹੈ ਤੇ ਅੱਜ ਦੇ ਨੌਜਵਾਨਾਂ ਵਿੱਚ ਵੀ ਇਸ ਨੂੰ ਲੈ ਕੇ ਕਾਫੀ ਉਤਸ਼ਾਹ ਦਿਖਾਈ ਦਿੰਦਾ ਹੈ। ਅੱਜ ਕੱਲ੍ਹ ਤੁਸੀਂ ਵੀ ਵੇਖਦੇ ਹੋਵੋਗੇ ਦੇਸ਼ ਭਰ ਵਿੱਚ ਐਸਟ੍ਰੋਨੋਮੀ ਕਲੱਬ ਹਰਮਨ ਪਿਆਰੇ ਹੋ ਰਹੇ ਨੇ। ਵੱਡੇ ਸ਼ਹਿਰਾਂ ਤੋਂ ਲੈ ਕੇ ਛੋਟੇ ਕਸਬਿਆਂ ਤੱਕ, ਸਕੂਲਾਂ ਤੋਂ ਲੈ ਕੇ ਪਾਰਕਾਂ ਤੱਕ ਇਹਨਾਂ ਦੀਆਂ ਗਤੀਵਿਧੀਆਂ ਦਿਖਾਈ ਦਿੰਦੀਆਂ ਨੇ। ਮੈਨੂੰ ਬੈਂਗਲੋਰ ਐਸਟ੍ਰੋਨੋਮੀਕਲ ਸੁਸਾਇਟੀ ਦੇ ਬਾਰੇ ਜਾਣਕਾਰੀ ਮਿਲੀ। ਉੱਥੇ ਆਬਜ਼ਰਵੇਸ਼ਨਲ ਸੈਸ਼ਨਸ ਆਯੋਜਿਤ ਕੀਤੇ ਜਾਂਦੇ ਨੇ। ਇਸ ਸੰਸਥਾ ਨੇ ਦਿਹਾਤੀ ਖੇਤਰਾਂ ਵਿੱਚ ਐਸਟ੍ਰੋਨੋਮੀ ਨੂੰ ਹਰਮਨ ਪਿਆਰਾ ਬਣਾਉਣ ਦਾ ਮਿਸ਼ਨ ਵੀ ਸ਼ੁਰੂ ਕੀਤਾ ਹੈ। ਖਗੋਲ ਮੰਡਲ ਨਾਮ ਦੀ ਇੱਕ ਟੀਮ ਨੇ 30 ਘੰਟਿਆਂ ਦਾ ਇੱਕ ਬਹੁਤ ਇਨੋਵੇਟਿਵ ਕੋਰਸ ਸ਼ੁਰੂ ਕੀਤਾ ਹੈ। ਸਾਥੀਓ, ਰਾਤ ਸਮੇਂ ਤਾਰਿਆਂ ਨੂੰ ਵੇਖਣਾ ਆਪਣੇ ਆਪ ਵਿੱਚ ਅਨੋਖਾ ਅਨੁਭਵ ਹੁੰਦਾ ਹੈ। ਐਸਟ੍ਰੋ ਕੇਰਲਾ ਨਾਮ ਦੀ ਇੱਕ ਸੰਸਥਾ ਨਾਈਟ ਆਬਜ਼ਰਵੇਸ਼ਨ ਕੈਂਪਾਂ ਤੇ ਵਰਕਸ਼ਾਪਾਂ ਦਾ ਆਯੋਜਨ ਕਰਦੀ ਹੈ। ਇੱਥੇ ਨੌਜਵਾਨ ਸਾਥੀ ਟੈਲੀਸਕੋਪ ਬਣਾਉਣਾ ਤੇ ਸਟਾਰ ਮੈਪਸ ਦਾ ਇਸਤੇਮਾਲ ਕਰਨਾ ਸਿੱਖਦੇ ਨੇ। ਰਾਜਕੋਟ ਦੇ ਬਿਗ ਬੈਂਗ ਐਸਟ੍ਰੋਨੋਮੀ ਕਲੱਬ ਨੇ ਗੀਰ ਦੇ ਜੰਗਲਾਂ ਤੋਂ ਲੈ ਕੇ ਕੱਛ ਦੇ ਰਣ ਤੱਕ ਅਨੇਕਾਂ ਐਸਟ੍ਰੋਨੋਮੀ ਇਵੈਂਟਸ ਆਯੋਜਿਤ ਕੀਤੇ ਨੇ। ਜਯੋਤਿਰ ਵਿਦਿਆ ਪਰਿਸੰਸਥਾ ਵੀ ਐਸਟ੍ਰੋਨੋਮੀ ਦੀਆਂ ਸਭ ਤੋਂ ਪੁਰਾਣੀਆਂ ਸੰਸਥਾਵਾਂ ਵਿੱਚੋਂ ਇੱਕ ਹੈ। ਇੱਥੇ ਆਬਜ਼ਰਵੇਸ਼ਨਲ ਫੈਸਿਲਿਟੀਜ਼ ਦੇ ਨਾਲ ਪੁਸਤਕਾਂ, ਲਾਇਬ੍ਰੇਰੀ ਤੇ ਟੈਲੀਸਕੋਪ ਲਾਇਬ੍ਰੇਰੀ ਦੀ ਸਹੂਲਤ ਵੀ ਹੈ। ਮੈਂ ਆਈਸਾਕ ਦਾ ਵੀ ਜ਼ਿਕਰ ਕਰਨਾ ਚਾਹਾਂਗਾ। ਇਹ ਇੱਕ ਸਟੂਡੈਂਟ ਲੈਡ ਨੇਸ਼ਨ ਵਾਈਡ ਨੈੱਟਵਰਕ ਹੈ ਜੋ ਐਸਟ੍ਰੋਨੋਮੀ ਤੇ ਐਸਟ੍ਰੋਫਿਜ਼ਿਕਸ ਕਲੱਬਸ ਨੂੰ ਆਪਸ ਵਿੱਚ ਜੋੜਦਾ ਹੈ। ਸਾਥੀਓ, ਆਪਣੀ ਹੌਬੀ ਦੇ ਲਈ ਸਮਾਂ ਕੱਢਣਾ ਤੇ ਲਗਾਤਾਰ ਕੁਝ ਨਵਾਂ ਸਿੱਖਦੇ ਰਹਿਣਾ ਬਹੁਤ ਜ਼ਰੂਰੀ ਹੈ। ਮੈਂ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਕਿਸੇ ਐਸਟ੍ਰੋਨੋਮੀ ਕਲੱਬ ਦੇ ਨਾਲ ਜ਼ਰੂਰ ਜੁੜਨ ਤੇ ਇਹਨਾਂ ਛੁੱਟੀਆਂ ਵਿੱਚ ਕਿਸੇ ਪਲੈਨੀਟੇਰੀਅਮ ਨੂੰ ਵੀ ਜ਼ਰੂਰ ਦੇਖਣ ਜਾਣ। ਸਾਥੀਓ, ਮਨ ਕੀ ਬਾਤ ਪ੍ਰੋਗਰਾਮ ਨੂੰ ਜੋ ਲੋਕ ਟੀਵੀ ਤੇ ਵੇਖ ਰਹੇ ਨੇ, ਮੈਂ ਉਹਨਾਂ ਨੂੰ ਕਹਾਂਗਾ ਕਿ ਇੱਕ ਵੀਡੀਓ ਜ਼ਰੂਰ ਵੇਖਣ। ਇਹ ਵੀਡੀਓ ਪਿਛਲੇ ਦਿਨੀ ਬਹੁਤ ਚਰਚਾ ਵਿੱਚ ਰਿਹਾ। ਇਸ ਵਿੱਚ ਕੁਝ ਲੋਕ ਬੜੇ ਧੀਰਜ ਨਾਲ, ਬੜੀ ਸਾਵਧਾਨੀ ਨਾਲ ਇੱਕ ਗੰਗਾ ਡੋਲਫਿਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਇਸ ਪੂਰੇ ਯਤਨ ਵਿੱਚ ਲਗਭਗ 13 ਘੰਟੇ ਲੱਗੇ ਤੇ ਅਖੀਰ ਉਹ ਡੋਲਫਿਨ ਬਚ ਗਈ। ਸਾਥੀਓ, ਇਸ ਵਿੱਚ ਬਹੁਤ ਵੱਡੀ ਭੂਮਿਕਾ ਰਹੀ ਭਾਰਤ ਦੀ ਪਹਿਲੀ ਗੰਗਾ ਡੋਲਫਿਨ ਰੈਸਕਿਊ ਐਂਬੂਲੈਂਸ ਦੀ। ਇਹ ਘਟਨਾ ਉੱਤਰ ਪ੍ਰਦੇਸ਼ ਦੀ ਹੈ। ਉੱਥੇ ਇੱਕ ਗੰਗਾ ਡੋਲਫਿਨ ਨਹਿਰ ਚ ਫਸ ਗਈ ਸੀ। ਅਜਿਹੇ ਸਮੇਂ ਵਿੱਚ ਨਮਾਮੀ ਗੰਗੇ ਅਭਿਆਨ ਦੇ ਤਹਿਤ ਬਣੀ ਇਹ ਐਂਬੂਲੈਂਸ ਉਸ ਦੇ ਲਈ ਉਮੀਦ ਬਣ ਕੇ ਪਹੁੰਚੀ। ਫਿਰ ਬਹੁਤ ਸਾਵਧਾਨੀ ਨਾਲ ਉਸ ਨੂੰ ਬਾਹਰ ਕੱਢਿਆ ਗਿਆ, ਉਸ ਦੀ ਜਾਂਚ ਕੀਤੀ ਗਈ, ਉਸ ਦਾ ਇਲਾਜ ਕੀਤਾ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਸੁਰੱਖਿਅਤ ਰਾਪਤੀ ਨਦੀ ਵਿੱਚ ਛੱਡ ਦਿੱਤਾ ਗਿਆ। ਇੱਕ ਤਰ੍ਹਾਂ ਨਾਲ ਕਹੀਏ ਤਾਂ ਇੱਕ ਜੀਵਨ ਫਿਰ ਆਪਣੇ ਘਰ ਪਰਤ ਆਇਆ। ਸਾਥੀਓ, ਇਹ ਡੋਲਫਿਨ ਰੈਸਕਿਊ ਐਂਬੂਲੈਂਸ ਬਹੁਤ ਖਾਸ ਹੈ। ਇਸ ਨੂੰ ਤੁਰਦੇ ਫਿਰਦੇ ਹਸਪਤਾਲ ਦੀ ਤਰ੍ਹਾਂ ਤਿਆਰ ਕੀਤਾ ਗਿਆ ਹੈ। ਇਸ ਵਿੱਚ ਡੋਲਫਿਨ ਨੂੰ ਸੁਰੱਖਿਅਤ ਰੱਖਣ ਦੀ ਵਿਵਸਥਾ ਹੈ, ਆਕਸੀਜਨ ਦੀ ਸਹੂਲਤ ਹੈ, ਵਿਸ਼ੇਸ਼ ਸਟ੍ਰੈਚਰ ਹੈ, ਬਚਾਅ ਦੇ ਉਪਕਰਣ ਨੇ। ਯਾਨੀ ਜੇ ਕੋਈ ਡੋਲਫਿਨ ਜ਼ਖਮੀ ਹੋ ਜਾਏ, ਨਹਿਰ ਚ ਫਸ ਜਾਏ ਜਾਂ ਨਦੀ ਤੋਂ ਦੂਰ ਹੋ ਜਾਏ ਤਾਂ ਤੁਰੰਤ ਉਸ ਦੀ ਮਦਦ ਕੀਤੀ ਜਾ ਸਕਦੀ ਹੈ। ਸਾਥੀਓ, ਜਦੋਂ ਅਸੀਂ ਗੰਗਾ ਡੋਲਫਿਨ ਨੂੰ ਬਚਾਉਂਦੇ ਹਾਂ ਤੇ ਅਸੀਂ ਸਿਰਫ ਇੱਕ ਪ੍ਰਜਾਤੀ ਨੂੰ ਹੀ ਨਹੀਂ ਬਚਾਉਂਦੇ, ਅਸੀਂ ਗੰਗਾ ਦੀ ਜੀਵ ਵਿਭਿੰਨਤਾ ਨੂੰ ਬਚਾਉਂਦੇ ਹਾਂ, ਨਦੀ ਦੇ ਪੂਰੇ ਜੀਵਨ ਤੰਤਰ ਨੂੰ ਬਚਾਉਂਦੇ ਹਾਂ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਕੁਦਰਤ ਦੀ ਇੱਕ ਵੱਡਮੁੱਲੀ ਧਰੋਹਰ ਵੀ ਬਚਾਉਂਦੇ ਹਾਂ। ਮੇਰੇ ਪਿਆਰੇ ਦੇਸ਼ ਵਾਸੀਓ, ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦੀਆਂ ਨਦੀ, ਤਲਾਬ ਜਾਂ ਖੂਹ ਦੇ ਪਾਣੀ ਨਾਲ ਜੁੜੀਆਂ ਯਾਦਾਂ ਜ਼ਰੂਰ ਹੋਣਗੀਆਂ। ਕਿਸੇ ਨੂੰ ਤਲਾਬ ਵਿੱਚ ਤੈਰਨਾ ਯਾਦ ਹੋਏਗਾ, ਕਿਸੇ ਨੂੰ ਦੋਸਤਾਂ ਨਾਲ ਤਲਾਬ ਕਿਨਾਰੇ ਖੇਡਣਾ, ਕਿਸੇ ਨੂੰ ਉਸ ਮਿੱਟੀ ਦੀ ਖੁਸ਼ਬੂ ਯਾਦ ਹੋਏਗੀ। ਬਚਪਨ ਦੀਆਂ ਅਜਿਹੀਆਂ ਯਾਦਾਂ ਜੀਵਨ ਭਰ ਮਨ ਵਿੱਚ ਵਸੀਆਂ ਰਹਿੰਦੀਆਂ ਨੇ। ਸਾਥੀਓ, ਅਜਿਹੀਆਂ ਹੀ ਯਾਦਾਂ ਨੂੰ ਬਚਾਉਣ ਲਈ ਇੱਕ ਪ੍ਰੇਰਕ ਗਾਥਾ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ। ਬਸਤੀ ਦੇ ਆਕਾਸ਼ ਗੁਪਤਾ ਆਪਣੇ ਪਿੰਡ ਦੀ ਮਨੋਰਮਾ ਨਦੀ ਨੂੰ ਵੇਖ ਕੇ ਬਹੁਤ ਦੁਖੀ ਹੁੰਦੇ ਸਨ, ਕਿਉਂਕਿ ਜਿਸ ਨਦੀ ਨੂੰ ਉਹਨਾਂ ਨੇ ਬਚਪਨ ਵਿੱਚ ਸਾਫ਼ ਤੇ ਜੀਵੰਤ ਵੇਖਿਆ ਸੀ, ਸਮੇਂ ਦੇ ਨਾਲ ਉਸ ਨਦੀ ਵਿੱਚ ਪਲਾਸਟਿਕ ਜਮ੍ਹਾਂ ਹੋਣ ਲੱਗਾ ਸੀ, ਗੰਦਗੀ ਵੱਧਦੀ ਜਾ ਰਹੀ ਸੀ। ਸ਼੍ਰੀਮਾਨ

0: ਮਿੱਟੀ ਕੱਢਦੇ ਸਨ, ਪਲਾਸਟਿਕ ਤੇ ਕੂੜਾ ਬਾਹਰ ਕੱਢਦੇ ਸਨ। ਕਈ ਵਾਰ ਇੱਕ ਦਿਨ 50-60 ਕਿਲੋ ਤੱਕ ਕੂੜਾ ਨਦੀ ਚੋਂ ਕੱਢਿਆ ਗਿਆ। ਹੌਲੀ ਹੌਲੀ ਮਨੋਰਮਾ ਨਦੀ ਦਾ ਉਹ ਹਿੱਸਾ ਫਿਰ ਤੋਂ ਸਾਫ਼ ਦਿਸਣ ਲੱਗਾ। ਆਲੇ ਦੁਆਲੇ ਦੇ ਲੋਕਾਂ ਦਾ ਧਿਆਨ ਵੀ ਇਸ ਕੰਮ ਵੱਲ ਗਿਆ। ਲੋਕਾਂ ਵਿੱਚ ਸਵੱਛਤਾ ਨੂੰ ਲੈ ਕੇ ਜਾਗਰੂਕਤਾ ਵਧੀ। ਸਾਥੀਓ, ਅਜਿਹੀ ਹੀ ਇੱਕ ਪ੍ਰੇਰਕ ਕਹਾਣੀ ਗੋਆ ਤੋਂ ਵੀ ਸਾਹਮਣੇ ਆਈ ਹੈ। ਗੋਆ ਦੇ ਬਾਲ ਕ੍ਰਿਸ਼ਨ ਅਈਆ ਜੀ ਰਿਟਾਇਰ ਟੀਚਰ ਨੇ, ਲੇਕਿਨ ਸਮਾਜ ਦੇ ਲਈ ਕੰਮ ਕਰਨ ਦਾ ਉਹਨਾਂ ਦਾ ਉਤਸ਼ਾਹ ਅੱਜ ਵੀ ਉਂਝੀ ਹੈ। ਉਹਨਾਂ ਨੂੰ ਮੱਡੀ ਤੋਲਾਪ ਇਲਾਕੇ ਵਿੱਚ ਪਾਣੀ ਦੀ ਸਮੱਸਿਆ ਬਹੁਤ ਪਰੇਸ਼ਾਨ ਕਰਦੀ ਸੀ। ਉਹਨਾਂ ਨੇ ਵੀ ਇਸ ਨੂੰ ਹੱਲ ਕਰਨ ਦੇ ਲਈ ਕੰਮ ਕਰਨਾ ਸ਼ੁਰੂ ਕੀਤਾ। ਬਾਲ ਕ੍ਰਿਸ਼ਨ ਜੀ ਨੇ ਪਾਈਪਲਾਈਨ ਵਿਛਾਉਣ ਦੇ ਕੰਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਨਾਲ ਕਈ ਘਰਾਂ ਤੱਕ ਪਾਣੀ ਪਹੁੰਚਿਆ। ਜਿਨ੍ਹਾਂ ਪਰਿਵਾਰਾਂ ਨੂੰ ਪਾਣੀ ਦੇ ਲਈ ਰੋਜ਼ ਸੰਘਰਸ਼ ਕਰਨਾ ਪੈਂਦਾ ਸੀ, ਉਹਨਾਂ ਦੇ ਲਈ ਇਹ ਇੱਕ ਬਹੁਤ ਵੱਡੀ ਰਾਹਤ ਬਣੀ। ਸਾਥੀਓ, ਪਿਛਲੇ ਮਹੀਨੇ ਮੈਨੂੰ ਇੱਕ ਬਹੁਤ ਚੰਗਾ ਤਜਰਬਾ ਹੋਇਆ। ਇਸ ਦਾ ਸੰਬੰਧ ਮਨ ਕੀ ਬਾਤ ਨਾਲ ਵੀ ਜੁੜਿਆ, ਇਸ ਲਈ ਅੱਜ ਮੈਂ ਇਸ ਦੀ ਚਰਚਾ ਤੁਹਾਡੇ ਨਾਲ ਕਰਨਾ ਚਾਹਾਂਗਾ। ਤਾਮਿਲਨਾਡੂ ਦੇ ਨਾਗਰਕੋਇਲ ਵਿੱਚ ਮੇਰੀ ਮੁਲਾਕਾਤ ਇੱਕ ਟੀਚਰ ਨਾਲ ਹੋਈ। ਲਗਭਗ 3 ਦਹਾਕੇ ਪਹਿਲਾਂ ਵੀ ਮੈਂ ਉਹਨਾਂ ਨੂੰ ਮਿਲਿਆ ਸੀ। ਮੈਂ ਗੱਲ ਕਰ ਰਿਹਾ ਗਿਰਿਜਾ ਅੰਮਾ ਜੀ ਦੀ। ਇਸ ਮੁਲਾਕਾਤ ਦੇ ਦੌਰਾਨ ਕੁਝ ਨੌਜਵਾਨ ਸਟੂਡੈਂਟਸ ਵੀ ਉਹਨਾਂ ਦੇ ਨਾਲ ਸਨ। ਸਾਥੀਓ, ਗਿਰਿਜਾ ਅੰਮਾ ਜੀ ਲਗਭਗ 15 ਸਕੂਲ ਚਲਾਉਂਦੇ ਨੇ। ਇਹਨਾਂ ਵਿੱਚੋਂ ਚੇਨਈ ਦਾ ਜੈਗੋਪਾਲ ਗਰੋਡੀਆ ਹਿੰਦੂ ਵਿਦਿਆਲਾ ਬਹੁਤ ਪ੍ਰਮੁੱਖ ਹੈ। ਉਹਨਾਂ ਦੀ ਦੇਸ਼ ਭਗਤੀ ਦੀ ਭਾਵਨਾ ਹਰ ਭਾਰਤ ਵਾਸੀ ਨੂੰ ਪ੍ਰੇਰਿਤ ਕਰਨ ਵਾਲੀ ਹੈ। ਉਹਨਾਂ ਨੇ ਮਨ ਕੀ ਬਾਤ ਤੋਂ ਪ੍ਰੇਰਣਾ ਲੈ ਕੇ ਦੇਸ਼ ਦੇ ਅਨੇਕਾਂ ਸੈਨਿਕਾਂ ਲਈ ਯੋਗਦਾਨ ਦਾ ਸੰਕਲਪ ਲਿਆ। ਇਸ ਲਈ ਉਹਨਾਂ ਨੇ ਆਪਣੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਉਹਨਾਂ ਨੇ ਬੱਚਿਆਂ ਨੂੰ ਕਿਹਾ ਕਿ ਉਹ ਵੀਰ ਜਵਾਨਾਂ ਦੇ ਲਈ ਹਰ ਦਿਨ 1 ਰੁਪਈਆ ਯੋਗਦਾਨ ਦੇਣ, ਯਾਨੀ ਹਰ ਸਾਲ ਵਿੱਚ ਹਰ ਵਿਦਿਆਰਥੀ ਵੱਲੋਂ 365 ਰੁਪਏ ਜਮ੍ਹਾਂ ਹੋਏ। ਇਸ ਛੋਟੇ ਛੋਟੇ ਯੋਗਦਾਨ ਨਾਲ ਲਗਭਗ 40 ਲੱਖ ਰੁਪਏ ਇਕੱਠੇ ਹੋਏ। ਗਿਰਿਜਾ ਅੰਮਾ ਜੀ ਨੇ ਇਸ ਪੂਰੀ ਰਕਮ ਦਾ ਚੈੱਕ ਮੈਨੂੰ ਸੌਂਪਿਆ। ਉਹਨਾਂ ਨਾਲ ਗੱਲਬਾਤ ਦੇ ਦੌਰਾਨ ਮੈਂ ਮਹਿਸੂਸ ਕੀਤਾ ਕਿ ਮਾਂ ਭਾਰਤੀ ਦੇ ਪ੍ਰਤੀ ਉਹਨਾਂ ਦਾ ਸਮਰਪਣ ਕਿੰਨਾ ਡੂੰਘਾ ਹੈ। ਪਿਛਲੇ ਸਾਲ ਹੀ ਚੇਨਈ ਦੇ ਪਹਿਲੇ ਹਿੰਦੂ ਵਿਦਿਆਲਾ ਨੇ ਆਪਣੇ 50 ਸਾਲ ਪੂਰੇ ਕੀਤੇ ਨੇ। ਦੇਸ਼ ਦੀ ਸਿੱਖਿਆ ਅਤੇ ਸੰਸਕ੍ਰਿਤਿਕ ਮਾਣ ਨੂੰ ਅੱਗੇ ਵਧਾਉਣ ਵਿੱਚ ਇਸ ਸਕੂਲ ਨੈੱਟਵਰਕ ਦੀ ਭੂਮਿਕਾ ਬਹੁਤ ਸ਼ਲਾਘਾਯੋਗ ਹੈ। ਮੈਂ ਇਸ ਨਾਲ ਜੁੜੇ ਸਾਰੇ ਲੋਕਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਅਤੇ ਉਹਨਾਂ ਵਿਦਿਆਰਥੀਆਂ ਦੀ ਵੀ ਵਿਸ਼ੇਸ਼ ਸ਼ਲਾਘਾ ਕਰਦਾ ਜਿਨ੍ਹਾਂ ਨੇ ਆਪਣੇ ਵੀਰ ਸੈਨਿਕਾਂ ਦੇ ਲਈ ਯੋਗਦਾਨ ਦਿੱਤਾ। ਸਾਥੀਓ, ਭਾਰਤ ਦੇ ਹਰ ਪਿੰਡ ਵਿੱਚ, ਹਰ ਸ਼ਹਿਰ ਵਿੱਚ ਕੁਝ ਅਜਿਹਾ ਹੋ ਰਿਹਾ ਹੈ ਜੋ ਸਾਨੂੰ ਪ੍ਰੇਰਣਾ ਦਿੰਦਾ ਹੈ। ਕਈ ਵਾਰ ਇਹਨਾਂ ਯਤਨਾਂ ਦੀ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਜਦੋਂ ਅਸੀਂ ਇਹਨਾਂ ਨੂੰ ਜਾਣਦੇ ਹਾਂ ਤਾਂ ਇਹ ਵਿਸ਼ਵਾਸ ਹੋਰ ਮਜ਼ਬੂਤ ਹੁੰਦਾ ਹੈ ਕਿ ਦੇਸ਼ ਆਪਣੇ ਲੋਕਾਂ ਦੀ ਸ਼ਕਤੀ ਨਾਲ ਅੱਗੇ ਵਧ ਰਿਹਾ ਹੈ। ਮੇਰੀ ਤੁਹਾਨੂੰ ਬੇਨਤੀ ਹੈ, ਆਪਣੇ ਆਲੇ ਦੁਆਲੇ ਅਜਿਹੇ ਯਤਨਾਂ ਨੂੰ ਜ਼ਰੂਰ ਵੇਖੋ। ਜੋ ਲੋਕ ਸਮਾਜ ਦੇ ਲਈ ਚੰਗਾ ਕੰਮ ਕਰ ਰਹੇ ਨੇ ਉਹਨਾਂ ਨੂੰ ਪਛਾਣੋ, ਉਹਨਾਂ ਦੀ ਸ਼ਲਾਘਾ ਕਰੋ, ਉਹਨਾਂ ਤੋਂ ਸਿੱਖੋ ਤੇ ਹੋ ਸਕੇ ਤਾਂ ਖੁਦ ਵੀ ਕਿਸੇ ਚੰਗੇ ਕੰਮ ਨਾਲ ਜੁੜੋ। ਅਗਲੇ ਮਹੀਨੇ ਮਨ ਕੀ ਬਾਤ ਵਿੱਚ ਕੁਝ ਹੋਰ ਪ੍ਰੇਰਕ ਗਾਥਾਵਾਂ ਦੇ ਨਾਲ ਮੈਂ ਫੇਰ ਤੁਹਾਡੇ ਨਾਲ ਜੁੜਾਂਗਾ। ਬਹੁਤ ਬਹੁਤ ਧੰਨਵਾਦ, ਨਮਸਕਾਰ।
1: ਹੁਣੇ ਤੁਸੀਂ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਸੁਣ ਰਹੇ ਸੀ। ਆਕਾਸ਼ਵਾਣੀ ਦੇ ਬਠਿੰਡਾ, ਚੰਡੀਗੜ੍ਹ, ਲੁਧਿਆਣਾ ਤੇ ਪਟਿਆਲਾ ਕੇਂਦਰਾਂ ਤੋਂ ਵੀ ਇਹ ਪ੍ਰਸਾਰਣ ਨਾਲੋ ਨਾਲ ਕੀਤਾ ਗਿਆ। ਆਓ ਹੁਣ ਸੁਣਦੇ ਹਾਂ ਦੇਸ਼ ਪਿਆਰ ਦਾ ਗੀਤ।

0: ਜਿਹਨੂੰ ਪ੍ਰਭਾਵਿਤ ਨਾ ਕਰਦਾ ਹੋਵੇ। ਜਿੱਦਾਂ ਮੈਂ ਵੇਪਿੰਗ ਦੀ ਗੱਲ ਕੀਤੀ, ਓਦਾਂ ਹੀ ਟੋਬੈਕੋ ਦੇ ਪਾਊਚਿਸ ਵੀ ਅੱਜ ਕੱਲ ਜਿਹੜੇ ਆ ਮਾਰਕੀਟ ਦੇ ਵਿੱਚ ਮਿਲਦੇ ਆ, ਜੋ ਕਿ ਬਹੁਤ ਸਾਰੇ ਬ੍ਰਾਂਡਸ ਦੇ ਨਾਮ ਤੋਂ ਬਹੁਤ ਈਜ਼ੀਲੀ ਅਵੇਲੇਬਲ ਹੈ। ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ, ਜੋ ਕਿ ਦੁੱਖ ਵਾਲੀ ਗੱਲ ਵੀ ਹੈ ਔਰ ਇੱਕ ਤਰੀਕੇ ਨਾਲ ਉਹਨੂੰ ਦੇਖ ਕੇ ਹੱਸੀ ਵੀ ਆਉਂਦੀ ਹੈ, ਕਿ ਕੋਈ ਵੀ ਟੋਬੈਕੋ ਪ੍ਰੋਡਕਟ ਦੇ ਉੱਤੇ ਜਿਹੜਾ ਵਾਰਨਿੰਗ ਤੋਂ ਬਗੈਰ ਨਹੀਂ ਆਉਂਦੀ, ਪਰ ਫਿਰ ਵੀ ਆਪਾਂ ਵਾਰਨਿੰਗ ਪੜ੍ਹ ਕੇ ਵੀ, ਵਾਰਨਿੰਗ ਹੁੰਦੀ ਹੈ ਕਿ ਟੋਬੈਕੋ ਕੌਜ਼ਸ ਕੈਂਸਰ, ਉਹਨੂੰ ਦੇਖਦੇ ਹੋਏ ਵੀ ਆਪਾਂ ਉਹਦਾ ਯੂਜ਼ ਜਿਹੜਾ ਹੈਗਾ ਉਹ ਬੜਾ ਕਾਮਨਲੀ ਹੋ ਰਿਹਾ ਹੈਗਾ। ਸੋ ਮੈਂ ਜੋ ਪਾਊਚਿਸ ਦੀ ਗੱਲ ਕਰ ਰਹੀ ਸੀਗੀ, ਉਹਨੂੰ ਮੂੰਹ ਚ ਰੱਖ ਕੇ ਜੋ ਹੈ ਉਹ ਇਸਤੇਮਾਲ ਕੀਤਾ ਜਾਂਦਾ, ਸੋ ਉਹਦੇ ਨਾਲ ਓਰਲ ਕੈਂਸਰ ਜਿਹੜਾ ਹੈਗਾ ਉਹ ਹੋਣ ਦਾ ਜਿਹੜਾ ਖਤਰਾ ਹੈਗਾ ਉਹ ਕਈ ਗੁਣਾ ਵੱਧ ਜਾਂਦਾ ਹੈਗਾ। ਇਹਦੇ ਨਾਲ ਨਾਲ ਬਾਕੀ ਵੀ ਜਿਹੜੀ ਸਾਡੀ ਓਰਲ ਹੈਲਥ ਹੁੰਦੀ ਹੈ, ਮੀਨ ਸਾਡੇ ਮੂੰਹ ਦੀ ਜਿਹੜੀ ਦੇਖਭਾਲ ਹੁੰਦੀ ਹੈ, ਉਹ ਸਾਰੀ ਤਰੀਕੇ ਨਾਲ ਖਰਾਬ ਹੋ ਜਾਂਦੀ ਹੈ। ਦੰਦਾਂ ਦਾ ਝੜਨਾ, ਦੰਦਾਂ ਦੇ ਰੋਗ, ਜੀਭ ਦੇ ਰੋਗ, ਮੂੰਹ ਦੇ ਬਾਕੀ ਕਿਸਮ ਦੇ ਰੋਗ। ਉਹਦੇ ਬਾਅਦ ਜੇ ਆਪਾਂ ਗੱਲ ਕਰੀਏ ਪੇਟ ਦੇ ਜਿੰਨੇ ਵੀ ਰੋਗ ਹੁੰਦੇ ਨੇ, ਉਹਦੇ ਵਿੱਚ ਜਿਹੜਾ ਹੈਗਾ ਖਾਣੇ ਦਾ ਪ੍ਰੋਪਰਲੀ ਨਾ ਪਚ ਪਾਣਾ, ਇਹ ਵੀ ਟੋਬੈਕੋ ਦੇ ਕਾਰਨ ਹੁੰਦਾ ਹੈਗਾ। ਲੰਗਸ ਦਾ ਤੇ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ, ਲੰਗਸ ਦੇ ਕੈਂਸਰ ਦਾ ਜਿਹੜਾ ਇੱਕ ਪ੍ਰਮੁੱਖ ਕਾਰਨ ਹੈਗਾ ਉਹ ਟੋਬੈਕੋ ਹੈਗਾ। ਇਹਦੇ ਨਾਲ ਨਾਲ ਇੱਕ ਇਹ ਵੀ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਟੀਬੀ ਵੀ ਉਹਨਾਂ ਨੂੰ ਜ਼ਿਆਦਾ ਅਟੈਕ ਕਰਦੀ ਹੈ ਜਿਹਨਾਂ ਨੂੰ, ਜੋ ਕਿ ਟੋਬੈਕੋ ਦਾ ਯੂਜ਼ ਕਰਦੇ, ਜੋ ਸਿਗਰਟ ਪੀਂਦੇ ਨੇ ਜਾਂ ਟੋਬੈਕੋ ਨੂੰ ਕਿਸੇ ਵੀ ਤਰੀਕੇ ਨਾਲ ਆਪਣੇ ਸਰੀਰ ਦੇ ਅੰਦਰ ਉਹਦਾ ਸੇਵਨ ਕਰਦੇ ਨੇ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਹਾਰਟ ਦੀ, ਦਿਲ ਦੇ ਰੋਗਾਂ ਦੇ ਵਿੱਚ ਵੀ ਟੋਬੈਕੋ ਦਾ ਬਹੁਤ ਵੱਡਾ ਰੋਲ ਹੁੰਦਾ ਹੈ, ਕਿਉਂਕਿ ਟੋਬੈਕੋ ਯੂਜ਼ ਦੇ ਨਾਲ ਜਿਹੜੀ ਸਾਡੇ ਦਿਲ ਦੀਆਂ ਜਿਹੜੀਆਂ ਨਾੜਾਂ ਹੁੰਦੀਆਂ ਉਹ ਸਿਕੁੜ ਜਾਂਦੀਆਂ, ਜਿਹੜਾ ਸਾਡੇ ਬਾਡੀ ਦੇ ਵਿੱਚ ਬਲੱਡ ਦਾ ਫਲੋ ਹੁੰਦਾ ਉਹ ਜਿਹੜਾ ਉਹ ਸਾਰਾ ਗੜਬੜਾ ਜਾਂਦਾ ਹੈਗਾ। ਉਹਦੇ ਨਾਲ ਬਾਕੀ ਵੀ ਜਿਹੜੀ ਸਾਡੀ ਹੈਲਥ ਦੀਆਂ ਕੰਪਲੀਕੇਸ਼ਨਸ ਨੇ ਉਹ ਆਉਂਦੀਆਂ ਨੇ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ, ਅੱਜ ਕੱਲ ਬਹੁਤ ਕਾਮਨ ਹੈ ਬਾਂਝਪਨ, ਇਨਫਰਟੀਲਿਟੀ ਮੇਲਸ ਚ ਤੇ ਫੀਮੇਲਸ ਚ, ਮੀਨਸ ਬੰਦਿਆਂ ਤੇ ਔਰਤਾਂ ਦੋਵਾਂ ਦੇ ਵਿੱਚ। ਔਰ ਇਨਫਰਟੀਲਿਟੀ ਦਾ ਇੱਕ ਬਹੁਤ ਮੁੱਖ ਕਾਰਨ ਜਿਹੜਾ ਹੈਗਾ ਬੰਦਿਆਂ ਚ ਤੇ ਔਰਤਾਂ ਦੇ ਵਿੱਚ ਟੋਬੈਕੋ ਦਾ ਸੇਵਨ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ, ਜਿਹਦੇ ਕਰਕੇ ਇਨਫਰਟੀਲਿਟੀ ਦੇ ਕੇਸਿਸ ਵੀ ਬਹੁਤ ਵੱਧ ਰਹੇ ਨੇ। ਇਹਦੇ ਨਾਲ ਨਾਲ ਲਿਵਰ ਦਾ ਖਰਾਬ ਹੋਣਾ, ਉਹਦਾ ਵੀ ਇੱਕ ਪ੍ਰਮੁੱਖ ਕਾਰਨ ਜਿਹੜਾ ਟੋਬੈਕੋ ਹੈ। ਟੋਬੈਕੋ ਸਾਡੇ ਸਰੀਰ ਨੂੰ ਹਰ ਤਰੀਕੇ ਨਾਲ ਪ੍ਰਭਾਵਿਤ ਕਰਦਾ ਹੈ, ਔਰ ਇਹਨੂੰ ਛੱਡਣਾ ਹੀ ਸਿਹਤਮੰਦ ਜ਼ਿੰਦਗੀ ਦੇ ਵੱਲ ਚੱਲਣ ਦਾ ਇੱਕ ਤਰੀਕਾ ਹੈਗਾ। ਸੋ ਅੱਜ ਵਰਲਡ ਨੋ ਟੋਬੈਕੋ ਡੇ ਦੇ ਉੱਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗੀ ਕਿ ਇਸ ਬੁਰੀ ਆਦਤ ਨੂੰ ਜ਼ਰੂਰ ਛੱਡੋ, ਕਿਉਂਕਿ ਇਹ ਤੁਹਾਡੀ ਸਿਹਤ ਨੂੰ ਹਰ ਤਰੀਕੇ ਦੇ ਨਾਲ ਖਰਾਬ ਕਰ ਰਿਹਾ।
1: ਮੈਂ ਡਾਕਟਰ ਮੁਕੇਸ਼ ਵਾਲੀਆ ਜਲੰਧਰ ਤੋਂ, ਹਰ ਸਾਲ 31 ਮਈ ਨੂੰ ਦੁਨੀਆਂ ਦੇ ਵਿੱਚ ਨੋ ਟੋਬੈਕੋ ਡੇ, ਅਵੇਅਰਨੈਸ ਡੇ ਮਨਾਇਆ ਜਾਂਦਾ। ਇਸ ਦਾ ਮਤਲਬ ਹੈ ਕਿ ਅਸੀਂ ਸਾਰੇ ਜਾਣੇ ਸਮਾਜ ਦੇ ਵਿੱਚ, ਦੁਨੀਆਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਕਿ ਤੰਬਾਕੂ ਦਾ ਸੇਵਨ ਨਹੀਂ ਕਰਨਾ, ਤੰਬਾਕੂ ਦੀ ਵਰਤੋਂ ਨਹੀਂ ਕਰਨੀ। ਤੰਬਾਕੂ ਦੀ ਵਰਤੋਂ ਕਿਉਂ ਨਹੀਂ ਕਰਨੀ, ਇਹ ਇੱਕ ਬਹੁਤ ਵਧੀਆ ਆਪਣੇ ਆਪ ਦੇ ਵਿੱਚ ਸਵਾਲ ਹੈ। ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਤੰਬਾਕੂ ਖਾਣ ਦੇ ਨਾਲ ਜਾਂ ਤੰਬਾਕੂ ਦੇ ਧੂਏ ਨੂੰ ਸਰੀਰ ਦੇ ਅੰਦਰ ਲਿਜਾਣ ਦੇ ਨਾਲ ਸਾਡੇ ਸਰੀਰ ਦੇ ਵਿੱਚ ਕਿੰਨੀਆਂ ਜ਼ਿਆਦਾ ਬਿਮਾਰੀਆਂ ਹੁੰਦੀਆਂ, ਕਿਉਂਕਿ ਤੰਬਾਕੂ ਦਾ ਧੂੰਆਂ ਜਦੋਂ ਫੇਫੜਿਆਂ ਵਿੱਚ ਜਾਂਦਾ ਹੈ ਤਾਂ ਫੇਫੜਿਆਂ ਦੀਆਂ ਬਿਮਾਰੀਆਂ, ਚਾਹੇ ਦਮਾ ਹੋਵੇ, ਖਾਂਸੀ ਹੋਵੇ ਜਾਂ ਫੇਫੜਿਆਂ ਦਾ ਕੈਂਸਰ ਹੋਵੇ, ਉਹ ਹੋਣ ਦਾ ਡਰ ਬਣਿਆ ਰਹਿੰਦਾ। ਜੇ ਕੋਈ ਤੰਬਾਕੂ ਖਾਂਦਾ ਹੈ, ਚਬਾਉਂਦਾ, ਚਾਹੇ ਉਹ ਗੁਟਕਾ, ਫੈਣੀ ਜਾਂ ਕੋਈ ਹੋਰ ਬ੍ਰਾਂਡ ਮਿਲਦੇ ਹੈ ਖਾਂਦੇ ਹੈ, ਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਮੂੰਹ ਦਾ ਕੈਂਸਰ, ਜੀਭ ਦਾ ਕੈਂਸਰ, ਬੋਲਣ ਵਾਲੇ ਵੋਕਲ ਕੋਰਡ ਦਾ, ਗਲੇ ਦਾ, ਪੇਟ ਦਾ, ਆਂਤੜੀਆਂ ਦਾ, ਇੱਥੋਂ ਤੱਕ ਕਿ ਗੁਰਦੇ ਜਾਂ ਹੋਰ ਸਰੀਰ ਦੇ ਅੰਗਾਂ ਦਾ ਵੀ ਕੈਂਸਰ ਹੋਣ ਦਾ ਡਰ ਰਹਿੰਦਾ ਹੈ। ਤੰਬਾਕੂ ਦੇ ਇੰਨਾ ਹੀ ਜ਼ਿਆਦਾ ਨੁਕਸਾਨ ਹੈ। ਆਓ ਅਸੀਂ ਅੱਜ ਪ੍ਰਣ ਕਰੀਏ, ਨਾ ਤੰਬਾਕੂ ਖਾਣਾ ਤੇ ਨਾ ਖਾਣ ਦੇਣਾ। ਜੇ ਕੋਈ ਸਿਗਰਟ ਪੀਂਦਾ ਉਸਨੂੰ ਵੀ ਸਮਝਾਈਏ, ਇਸ ਦੇ ਬੜੇ ਨੁਕਸਾਨ ਹੈ। ਬੱਚੇ, ਭਰਾ, ਤੁਸੀਂ ਨਾ ਖਾਓ ਪੀਓ, ਦੋਸਤੋ, ਇਸ ਤੇ ਬਹੁਤ ਨੁਕਸਾਨ ਹੈ। ਜਿਸ ਤਰ੍ਹਾਂ ਮਰਜ਼ੀ ਕਿਸੇ ਨੂੰ ਸਮਝਾਈਏ, ਉਸਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਹਰ ਸਾਲ 80 ਲੱਖ ਮੌਤਾਂ ਕੈਂਸਰ ਜਾਂ ਧੂਏ ਦੇ ਕਾਰਨ ਜਾਂ ਤੰਬਾਕੂ ਦੇ ਕਾਰਨ ਦੁਨੀਆਂ 'ਚ ਹੁੰਦੀਆਂ। 20 ਲੱਖ ਦੀਆਂ ਮੌਤਾਂ ਉਹ ਲੋਕਾਂ ਨੂੰ ਹੁੰਦੀਆਂ ਜਿਹੜੇ ਖੁਦ ਤੰਬਾਕੂ ਦਾ ਵਰਤੋਂ ਨਹੀਂ ਕਰਦੇ, ਪਰ ਤੰਬਾਕੂ ਦੇ ਵਰਤੋਂ ਕਰਨ ਵਾਲਿਆਂ ਦੇ ਕੋਲ ਰਹਿੰਦੇ ਆ, ਜਾਂ ਤੰਬਾਕੂ ਸਮੋਕ ਜ਼ੋਨ ਜਿਹੜਾ ਹੁੰਦਾ

0: ਉਹਦੇ ਨੇੜੇ ਰਹਿੰਦੇ ਆ, ਚਾਹੇ ਉਹਨਾਂ ਦੇ ਦੋਸਤ ਪੀਂਦੇ ਹੋਣ, ਰਿਸ਼ਤੇਦਾਰ ਪੀਂਦੇ ਹੋਣ, ਜਾਂ ਕੋਈ ਕੰਮ ਕਰਨ ਦੇ ਨਾਲ ਵਾਲਾ ਪੀਂਦਾ ਹੋਵੇ, ਉਹ ਧੂੰਆਂ ਵੀ ਸਾਡੇ ਅੰਦਰ ਜਾ ਕੇ ਸਾਡੇ ਨੁਕਸਾਨ ਕਰ ਸਕਦਾ। 12 ਲੱਖ ਲੋਕੀ ਸਾਰੇ ਦੁਨੀਆਂ ਦੇ ਵਿੱਚ ਇਸ ਤਰ੍ਹਾਂ ਫਸ ਜਾਂਦੇ ਆ, ਜਿਹੜੇ ਤੰਬਾਕੂ ਖਾਣ ਵਾਲਿਆਂ ਦੇ ਕੋਲ ਰਹਿੰਦੇ ਆ, ਜਾਂ ਉਹਨਾਂ ਦੇ ਨਾਲ ਮਿਲ ਜੁਲ ਕੇ ਕੰਮ ਕਰਦੇ ਆ, ਜਾਂ ਇੱਕ ਥਾਂ ਤੇ ਅੰਧ ਜਾਂਦੇ ਆ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪ ਤਾਂ ਪੀਣਾ ਹੀ ਨਹੀਂ, ਆਪ ਤਾਂ ਤੰਬਾਕੂ ਖਾਣਾ ਹੀ ਨਹੀਂ, ਜੇ ਕੋਈ ਨਾਲ ਖਾਂਦਾ ਪੀਂਦਾ ਆਪਣੀ ਸਿਹਤ ਵੱਲੋਂ ਤਾਂ ਉਹਨੂੰ ਸਮਝਾਈਏ, ਇਸ ਤੇ ਬਹੁਤ ਨੁਕਸਾਨ ਹੈ। ਔਰ ਜੇ ਨਾ ਸਮਝੇ ਤਾਂ ਉਹਨੂੰ ਕਹੋ, ਸਭ ਤੋਂ ਪਹਿਲਾਂ ਤੇਰਾ ਨੁਕਸਾਨ ਹੈ, ਤੇਰੇ ਪਰਿਵਾਰ ਦਾ ਨੁਕਸਾਨ ਹੈ, ਪਰਿਵਾਰ ਦੇ ਨੁਕਸਾਨ ਤੋਂ ਬਾਅਦ ਸਾਡੇ ਸਮਾਜ ਦਾ ਵੀ ਨੁਕਸਾਨ ਹੈ, ਇਸ ਕਰਕੇ ਇਸ ਲੱਤ ਨੂੰ ਛੱਡ ਦੇਣਾ ਚਾਹੀਦਾ। ਤੰਬਾਕੂ ਵੇਚਣ ਵਾਲੀਆਂ ਕੰਪਨੀਆਂ, ਉਹਨਾਂ ਨੇ ਪ੍ਰੋਡਕਟ ਵੇਚਣੇ ਹੁੰਦੇ ਆ, ਬੜੇ ਰੰਗ ਬਿਰੰਗੀਆਂ ਐਡਵਰਟਾਈਜਮੈਂਟ ਕਰਨਗੇ, ਉਹਨਾਂ ਦੇ ਵਿੱਚ ਨਹੀਂ ਫਸਣਾ। ਅਸੀਂ ਆਪਣੀ ਸਿਹਤ ਦੀ ਤਵੱਜੋ ਰੱਖਦੇ ਹੋਏ ਉਹਨਾਂ ਤੋਂ ਦੂਰ ਰਹਿਣਾ, ਲੋਕਾਂ ਨੂੰ ਸਮਝਾਉਣਾ ਅਸੀਂ ਤੰਬਾਕੂ ਨਾ ਖਾਣਾ ਤੇ ਨਾ ਖਾਣ ਦੇਵਾਂਗੇ।
1: ਇਹ ਸੀ ਵਿਸ਼ ਤੰਬਾਕੂ ਰਹਿਤ ਦਿਹਾੜੇ ਤੇ ਆਧਾਰਿਤ ਰੇਡੀਓ ਰਿਪੋਰਟ। ਸਹਾਇਕ ਸੋਨੀਆ, ਰਵੀ ਸ਼ੰਕਰ, ਪੇਸ਼ਕਸ਼ ਆਕਾਸ਼ਵਾਣੀ ਜਲੰਧਰ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
3: ਹੁਣੇ ਤੁਸੀਂ ਸੁਣ ਰਹੇ ਸੀ ਤੰਬਾਕੂ ਦਿਵਸ ਤੇ ਵਿਸ਼ੇਸ਼ ਰੇਡੀਓ ਰਿਪੋਰਟ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
4: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

0: ਕਰਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।
1: ਮੈਂ ਸੋਚਾਂ ਵਿੱਚ ਮੈਂ ਹੁਣ ਬੋਲਾਂ ਕੀ ਖੋਇਆ ਕੀ ਪਾਇਆ।
0: ਲੜੀਵਾਰ ਨਾਟਕ ਹੋਇਆ ਦੇਸ

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਜਲੰਧਰ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 8:44 ਤੇ 25 ਸਕਿੰਟ ਹੋਏ ਨੇ। 8:45 ਤੇ ਰਿਲੇਅ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ ਤੇ ਰਾਤੀ 9 ਵਜੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਰਿਲੇਅ ਕਰਾਂਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਸਮਾਚਾਰ ਸੰਧਿਆ ਲਈ ਕਰੋ ਕੁਝ ਪਲ ਸਾਡੇ ਨਾਲ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਸੇਵਾ ਦੇ ਪ੍ਰਸਾਰਣ FM band 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 11:03 ਹੋਏ ਨੇ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 ਤੇ ਕੱਲ੍ਹ ਦੇ ਪ੍ਰਸਾਰਣ ਲੈ ਕੇ ਆਕਾਸ਼ਵਾਣੀ FM ਬਠਿੰਡਾ ਦੀ ਟੀਮ ਤੁਹਾਡੀ ਸੇਵਾ